0: ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਏ
1: ਉੱਥੇ ਤੇਰੀ ਰੱਖ ਅਗਨੀ ਜਮਾਏ
0: ਸਿਰ ਕੇ ਚਮਕੇ ਦੂਤ ਨਾਹੀ ਤੇਰੇ ਛੱਡ ਜਾਏ
1: ਜਿਨ ਕੋ
0: ਲਗੀ ਪਿਆਸ ਅੰਮ੍ਰਿਤ ਸੇ ਖਾਏ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮ ਦਾਸੇ ਹੋਏ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਏ, ਘਰ ਨਵ ਨਿਧਾਵੇ ਤਾਏ, ਸਭ ਥਾਈ ਹੋਏ ਸਹਾਇ। ਦਸਵੇਂ

ਹੋਏ ਸਹਾਇ ਜਿਨ੍ਹਾਂ ਨੇ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਹੀ ਧਰਮ ਹੇਤ ਸ਼ੀਸ਼ ਦਿੱਤੇ। ਤਨਾ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੇ ਅੱਗੇ ਨਾਨਕਾ ਖਿਲੇ ਕੀਚੇ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ, ਸ੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਖਿਆ ਰਿਆਇਤ, ਬਿਰਧ ਕੀ ਪੈਜ, ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਦਾ ਮਨ ਨੀਵਾ, ਮਤ ਉੱਚੀ, ਮਤ ਪਦਾ ਰਾਖਾ, ਅਪਕਾਲ ਪੁਰਖ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿਤਾਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਨੂੰ ਗੁਰਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ, ਰਹਿਤ ਰੱਖਿਆ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ, ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸ੍ਰੀ ਅਕਾਲ ਤਖ਼ਤ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ ਜੀ, ਸ਼੍ਰੀ ਗੋਇੰਦਵਾਲ ਜੀ ਦੇ ਇਸ਼ਨਾਨ, ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸਾਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮੇ ਜੀ, ਦਮਤਾਣ ਜੀ, ਮੁਕਤਸਰ ਜੀ, ਪਾਉਂਟੇ ਜੀ, ਤਖ਼ਤ ਸ਼੍ਰੀ ਪਟਨਾ ਸਾਹਿਬ, ਹਰਿਮੰਦਰ ਜੀ ਦਿੱਲੀ ਮੈਂ, ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਭੌਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਗੁਰੂ ਦੇ ਲਾਡਲੀਆਂ ਫੌਜਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾ ਸੰਜੁਗਤ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀ ਦਰ ਮੇਲੇ ਬੋਲੋ ਜੀ। ਬੋਲੋ ਜੀ, ਬੋਲੋ ਜੀ, ਬੋਲੋ ਜੀ, ਜੀ ਗੁਰੂ ਗਰੀਬ ਨਵਾਜ, ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੋ ਦਰ ਰਹਿਰਾਸ ਸਾਹਿਬ ਜੀ ਕੀ ਅਰਦਾਸ ਹੈ ਜੀ। ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ, ਆਪ ਜੀ ਅਣਜਾਣ ਬੱਚੇ ਸਮਝ ਕੇ ਮਾਫ਼ ਕਰੋ। ਪਿਛਲੇ ਔਕਣ ਬਖਸ਼ ਲੈ, ਪ੍ਰਭਾਗੇ ਮਾਰਗ ਪਾਵੇ, ਅੱਗੇ ਉਹ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਦਾ ਦਾਨ ਬਖਸ਼ੋ ਜੀ। ਜੀ ਗੁਰੂ ਗਰੀਬ ਰਿਵਾਜ, ਆਪ ਜੀ ਦੇ ਬੱਚਿਆਂ ਦੇ ਗੁਰਮਤਿ ਕੈਂਪ ਦੇ 10ਵੇਂ ਦਿਨ ਦੀ ਸਮਾਪਤੀ ਦੀ ਅਰਦਾਸ ਹੈ ਜੀ। ਬੱਚਿਆਂ ਨੂੰ ਸਿੱਖਣ ਸਿਖਾਉਣ ਦੀ ਬਲ ਬੁੱਧੀ ਆਪ ਜੀ ਨਹੀਂ ਬਖਸ਼ਣੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਜੀ ਦੇ ਦੇਗਾਂ ਸੱਜ ਕੇ ਹਾਜ਼ਰ ਹਨ। ਆਪ ਜੀ ਨੂੰ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਵੀ ਆਪ ਜੀ ਦਾ ਪ੍ਰਸ਼ਾਦ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ। ਹੁਣ ਦੀਵਾਨਾਂ ਦੇ ਸਮਾਪਤੀ ਲਈ ਸ਼੍ਰੀ ਮੁਖਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਗੁਰੂ ਗਰੀਬ ਨਿਵਾਜ ਆਪਣੇ ਸਾਜੇ ਨਵਾਜੇ ਖਾਲਸੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ, ਹਰ ਮੈਦਾਨ ਫਤਿਹ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੇ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮਹਿਲੇ, ਰਾਜ ਕਰੇਗਾ ਖਾਲਸਾ, ਕੀ ਰਹਿ ਨਾ ਕੋਏ, ਸਵਾਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੁਤਰੇ ਪਾਰ, ਜੋ ਸ਼ਰਧਾ

ਕੋਥਿਰ ਨਾਹੀ ਜੀਉ ਬਾਜੀ ਹੈ ਸੰਸਾਰਾ ਦ੍ਰਿੜ ਭਗਤ ਸੱਚੀ ਜੀਉ ਰਾਮ ਨਾਮ ਵਪਾਰਾ ਰਾਮ ਨਾਮ ਵਪਾਰਾ ਗਮ ਪਾਰਾ ਗੁਰਮਤੀ ਧਨ ਪਾਈਐ ਸੇਵਾ ਸੁਰਤ ਭਗਤ ਹੈ ਸਾਚੀ ਵਿੱਚੋਂ ਆਪ ਗਵਾਈਐ ਹਮ ਮਤਹੀਣ ਮੂਰਖ ਮੁਗਧ ਅੰਧੇ ਸਤਿਗੁਰ ਮਾਰਗ ਪਾਏ ਨਾਨਕ ਗੁਰਮੁਖ ਸ਼ਬਦ ਸਹਾਵੇ ਅਨ ਦਿਨ ਹਰ ਗੁਣ ਗਾਏ ਆਪ ਕਰਾਏ ਕਰੇ ਆਪ ਜੀਓ ਆਪੇ ਸ਼ਬਦ ਸਵਾਰੇ ਆਪੇ ਸਤਿਗੁਰ ਆਪ ਸ਼ਬਦ ਜੀਓ ਜੁਗ ਜੁਗ ਭਗਤ ਪਿਆਰੇ ਜੁਗ ਜੁਗ ਭਗਤ ਪਿਆਰੇ ਹਰ ਆਪ ਸਵਾਰੇ ਆਪੇ ਭਗਤੀ ਲਾਏ ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੇ ਨਾਮ ਵਸਾਏ ਨਾਨਕ ਸਦ ਬਲਹਾਰੇ ਸੱਚੇ ਵਿਟੋ ਆਪੇ ਕਰੇ ਕਰਾਏ ਗੌੜੀ ਮਹੱਲਾ ਤੀਜਾ ਗੁਰ ਕੀ ਸੇਵਾ ਕਰ ਪਿਰਾ ਜੀਓ ਹਰ ਨਾਮ ਧਿਆਏ ਮੰਜੋ ਦੂਰ ਨਾ ਜਾਏ ਪਿਰਾ ਜੀਓ ਘਰ ਬੈਠਿਆਂ ਹਰ ਪਾਏ ਘਰ ਬੈਠਿਆਂ ਹਰ ਪਾਏ ਸਦਾ ਚਿਤ ਲਾਏ ਸਹਿਜੇ ਸਤ ਸੁਭਾਏ ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੂੰ ਆਪ ਕਰਾਏ ਨਾਮੋ ਬੀਜੇ ਨਾਮੋ ਜੰਮੈ ਨਾਮੋ ਮਨ ਵਸਾਏ ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ ਹਰ ਕਾ ਨਾਮ ਮੀਠਾ ਪਿਰਾ ਜੀਓ ਜਾਂ ਚਾਖੇ ਚਿਤ ਲਾਏ ਰਸਨਾ ਹਰ ਰਸ ਚਾਖ ਮੂਏ ਜੀਓ ਅਨ ਰਸ ਸਾਧ ਗਵਾਏ ਸਦਾ ਹਰ ਰਸ ਪਾਏ ਜਾ ਹਰ ਭਾਏ ਰਸਨਾ ਸ਼ਬਦ ਸੁਹਾਏ ਨਾਮ ਧਿਆਏ ਸਦਾ ਸੁਖ ਪਾਏ ਨਾਮ ਰਹੇ ਲਿਵਲਾਏ ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸੱਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲਏ ਲਵਾਏ ਇਹ ਵਡਾਣੀ ਚਾਕਰੀ ਪਿਰਾ ਜੀਓ ਧਨ ਛੋੜ ਪਰਦੇਸ ਸਦਾਏ ਦੂਜੇ ਕਿਨੇ ਸੁੱਖ ਨਾ ਪਾਇਓ ਪਿਰਾ ਜੀਓ ਵਿਖਿਆ ਲੋਭ ਲਭਾਏ ਵਿਖਿਆ ਲੋਭ ਲਭਾਏ ਭਰਮ ਭੁਲਾਏ ਉਹ ਕਿਉਂ ਕਰ ਸੁੱਖ ਪਾਏ ਚਾਕਰੀ ਉਡਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ ਮਾਇਆ ਬੰਧਨ ਟਿਕੈ ਨਾਹੀ ਖਿਨ ਖਿਨ ਦੁੱਖ ਸੰਤਾਏ ਨਾਨਕ ਮਾਇਆ ਕਾ ਦੁੱਖ ਤਦੇ ਚੂਕੈ ਜਾਂ ਗੁਰ ਸ਼ਬਦੀ ਚੇਤ ਲਾਏ ਮਨਮੁਖ ਮੁਗਧ ਗਵਾਰ ਜੀਓ ਮਨਮੁਖ ਮੁਗਧ ਗਵਾਰ ਪਿਰਾ ਜੀਓ ਸ਼ਬਦ ਮਨ ਨਾ ਵਸਾਏ ਮਾਇਆ ਕਾ ਭ੍ਰਮ ਅੰਧ ਪਿਰਾ ਜੀਓ ਹਰ ਮਾਰਗ ਕਿਉਂ ਪਾਏ ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ ਮਨਮੁਖ ਆਪ ਗਣਾਏ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤ ਲਾਏ ਜਿਸ ਨੂੰ ਹਰ ਜੀਓ ਕਰੇ ਕਿਰਪਾ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ ਰਤਨ ਜਗ ਲਾਹਾ ਗੁਰਮੁਖ ਆਪ ਬੁਝਾਏ ਰਾਗ ਗੌੜੀ ਸ਼ਾਂਤ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਬੈਰਾਗ ਭਇਆ ਜੀਓ ਕਿਉਂ ਦੇਖਾਂ ਪ੍ਰਭ ਦਾਤੇ ਮੇਰੇ ਮੀਤ ਸਖਾ ਹਰ ਜੀਓ ਗੁਰਪੁਰਖ ਵਧਾਤੇ ਪੁਰਖੋ ਵਧਾਤਾ ਏਕ ਸ੍ਰੀ ਦਰ ਕਿਉਂ ਮਿਲੇ ਤੁਝੇ ਅਡੀਣੀਆਂ ਕਰ ਕਰੇ ਸੇਵਾ ਸੀਸ ਚਰਣੀ ਮਨ ਆਸ ਦਰਸਨ ਮਾਣੀਆਂ ਸਾਸ ਸਾਸ ਨਾ ਘੜੀ ਵਿਸਰੈ ਪਲ ਮੂਰਤ ਦਿਨ ਰਾਤੇ ਨਾਨਕ ਸਾਰੰਗ ਜਿਉ ਪਿਆਸੇ ਕੋ ਮਿਲੀਏ ਪ੍ਰਭ ਦਾਤੇ ਇੱਕ ਬਿਨੋ ਕਰੋ ਜੀਓ ਸੁਣ ਕੰਤ ਪਿਆਰੇ ਮੇਰਾ ਮਨ ਤਨ ਮੋਹਿ ਲਿਆ ਜੀਓ ਦੇਖ ਚਲਤ ਤੁਮਾਰੇ ਚਲਤਾ ਤੁਮਾਰੇ ਦੇਖ ਮੋਹੀ ਉਦਾਸ ਧਨ ਕਿਉਂ ਧੀਰੇ ਗੁਣਵੰਤ ਨਾ ਦਿਆਲ ਬਾਲਾ ਸਰਬ ਗੁਣ ਭਰਪੂਰੇ ਪਰ ਦੋਸ ਨਾਹੀ ਸੁਖੈ ਦਾਤੇ ਹੋ ਵਿਛੜੀ ਬੁਰਿਆਰੇ ਬਿਨਵੰਤ ਨਾਨਕ ਦਇਆ ਧਾਰੋ ਘਰ ਆਵੋ ਨਾਹ ਪਿਆਰੇ ਹੋ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹੋ ਸਿਰ ਅਰਪੀ ਤੇ ਸਮੀਤ ਪਿਆਰੇ ਜੋ ਪ੍ਰਭ ਦੇਸ ਦੇਸਾ ਅਰਪਿਆ ਤਾਂ ਸੀ ਸਥਾਨ ਗੁਰ ਪੈ ਸੰਗ ਪ੍ਰਭੂ ਦਿਖਾਇਆ ਖਿਨ ਮਾਹੇ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਦਿਨ ਰਹਿਣ ਰਲੀਆਂ ਕਰੈ ਕਾਮਣ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ
ਮੇਰਾ ਮਨ ਆਨੰਦ ਪਿਆ ਜੀਓ ਵਜੀ ਵਧਾਈ ਕਰ ਲਾਲ ਆਇਆ ਪਿਆਰਾ ਸਭ ਤਿਖਾ ਬੁਝਾਈ ਮਿਲਿਆ ਤਾਂ ਲਾਲ ਲਾਲ ਗੋਪਾਲ ਠਾਕਰ ਸਖੀ ਮੰਗਲ ਗਾਇਆ ਸਭ ਮੀਤ ਬੰਤਪ ਹਰ ਕੇ ਉਪਜਿਆ ਦੂਤ ਥਾਉਂ ਗਵਾਇਆ ਅਨਹਤ ਵਾਜੇ ਵਜੇ ਘਰ ਮਹਿ ਪੈਰ ਸੰਗ ਸੇਜ ਵਛਾਈ ਬਿਨਵੰਤ ਨਾਨਕ ਸਹਿਜ ਰਹੇ ਹਰ ਮਿਲਿਆ ਕੰਤ ਸੁਖਦਾਈ ਗੌੜੀ ਮੁਹੱਲਾ ਪੰਜਵਾ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦੁਆਰ ਜੀਓ ਸੰਤ ਧਰਮਸਾਲਾ ਧਰਮਸਾਲ ਅਪਾਰ ਦਿਆਰ ਠਾਕਰ

ਲੋਕਾਂ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਵ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸੈ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸ ਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰਗਿਆਨ ਮਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤਤ ਪਵਿੱਤ ਕਰਾ ਗੁਰਦੇਵ ਆਦ ਜਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਤਰਾ ਗੁਰਦੇਵ ਸਤਿਗੁਰ ਭਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਾਮ ਸਕਰਾ ਸਲੋਕ ਆਪੇ ਕੀਆ ਕਰਾਇਆ ਆਪੇ ਕਰਨੈ ਜੋਗ ਨਾਨਕੇ ਕੋ ਰਵ ਰਹਿਆ ਦੂਸਰ ਹੋਆ ਨਾ ਹੋਗ ਪੌੜੀ ਓਮ ਸਾਧ ਸਤਿਗੁਰ ਨਾਮ ਸਕਾਰੰ ਆਦਿ ਅੰਤ ਅੰਤ ਨਿਰੰਕਾਰੰ ਆਪੇ ਸੁਣ ਆਪੇ ਸੁਖ

ਸਰਗੁਣ ਦ੍ਰਿਸ਼ਟਾਰੰ ਸਗਲ ਭਾਤ ਕਰ ਕਰੇ ਅਪਾਇਓ ਜਨਮ ਮਰਨ ਮਨ ਮੋਹ ਬਢਾਇਓ ਦੂਹੂ ਭਾਤੇ ਆਪ ਨਿਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸਹੀ ਸ਼ਾਹ ਭਗਵੰਤ ਸੇ ਸੱਚ ਸੰਪੇ ਹਰ ਰਾਸ ਨਾਨਕ ਸੱਚ ਸੁਜ ਪਾਈਐ ਤੈ ਸੰਤਨ ਕੈ ਪਾਸ ਪੌੜੀ ਸੱਸਾ ਸਤ ਸਤ ਸਤ ਸੋ ਸਤ ਪੁਰਖ ਤੇ ਪਿੰਨ ਨਾ ਕੋ ਸੋ ਸਰਨ ਪਰੇ ਜੈ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੇ ਭਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂ ਕੋ ਜਾਪਤ ਸੋ ਸਾਧੂ ਇਹੋ ਪਹੁੰਚਣ ਹਾਰ।

ਭਰਮ ਕੇ ਮੋਹੇ ਨਹਿ ਬੁਝੈ ਸੋ ਪ੍ਰਭ ਸਾਧੁ ਸੰਗ ਲੇਖੇ ਗਣਤ ਨਾ ਛੁਟੀਐ ਕਾਚੀ ਪੀਤ ਨਾ ਸੁਧ ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ ਸਲੋਕ ਟੂਟੇ ਬੰਧਨ ਜਾਸ ਕੇ ਹੋਵਾ ਸਾਧੂ ਸੰਗ ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ ਪੌੜੀ ਰਾਰਾ ਰੰਗੋ ਇਆ ਮਨ ਆਪਣਾ ਹਰ ਹਰ ਨਾਮ ਜਪੋ ਜਪ ਰਸਨਾ ਰੇ ਰੇ ਦਰ ਗੈ ਕਹਿ ਨਾ ਕੋ ਆਓ ਬੈਠ ਆਦਰ ਸਭ ਦੇਊ ਵਾ ਮਹਿਲੀ ਪਾਵੇ ਤੂੰ ਬਾਸਾ ਜਨਮ ਮਰਨ ਲੈ ਹੋਏ ਬਿਨਾਸਾ ਮਸਤਕ ਕਰਮ ਲਿਖਿਓ ਧੁਰ ਜਾ ਕੈ ਹਰ ਸੰਪੈ ਨਾਨਕ ਘਰ ਤਾ ਕੈ ਸਲੋਕ ਲਾਲਚ ਝੂਠ ਬਿਕਾਰ ਮੋਹ ਵਿਆਪਤ ਮੂੜੇ ਅੰਧ ਲਾਗ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਦ ਪੌੜੀ ਲੱਲਾ ਲਵਟ ਬਿਖੇ ਰਸ ਰਾਤੇ ਅੰਬਦ ਮਾਇਆ ਮਦ ਮਾਤੇ ਯਾ ਮਾਇਆ ਮੈਂ ਜਨਮੇ ਮਰਨਾ ਜੋ ਜੋ ਹੁਕਮ ਤਿਵੇ ਤਿਉ ਕਰਨਾ ਕੋ ਊਨ ਨਾ ਕੋ ਪੂਰਾ ਕੋ ਸ਼ੁਕਰ ਨਾ ਕੋ ਮੂਰਾ।

ਸੰਗ ਉਠ ਨਾਮ ਜਪ ਨਿਸਬਾਸਰ ਆਰਾਧ ਕਹਰਾ ਤੁਝੇ ਨਾ ਬਿਆਪਈ ਨਾਨਕ ਮਿਟੇ ਉਪਾਦ।

ਕੂਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਇੱਕ ਨਾਨਕ

ਚਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗਮਾਨਾ ਮਨ ਤੇ ਹੁਟੈ ਸੋਚ ਕਰੈ ਦਿਨ ਸੇ ਅਰ ਰਾਤ

ਥੇ ਤਜਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਏ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਵਯੰਭਵ।

ਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕਉ ਛੈ ਕਰਤਾ ਸ੍ਰੀ ਅਸਤੁਜ ਭਈ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨ ਤਿਸੈ ਬਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹਿ ਸੁਰਸ ਨਾ ਪਾਵੈ ਸੁਨੈ ਮੂੜ ਚਿਤ ਲਾਇ ਚਤੁਰਤਾ ਆਵੈ ਦੁਖ ਦਰਦ ਭਉ ਨਿਕਟ ਨ ਤਿਨ ਨਰ ਕੇ ਰਹਿ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਹਿ ਸਹਿਸ ਭਣਿ ਜਾਏ ਅਰਧ ਸਹਿਸ ਫੁਨਤੀ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ। ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿੰਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ।

ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਅਪਾਰ ਮਿਹਰਾਮ ਬਖਸ਼ਿਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਾਜਰੇ ਦੀਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ, ਸੋ ਦਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਭਾਈ ਜਗਤਾਰ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਤਾਰਾ ਸਿੰਘ ਗਿੱਲ ਦੀ ਤੰਦਰੁਸਤੀ ਵੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਹੈ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁੱਖ ਵਾਕ

अर लोभ मोह वास करे सब बल, सदा सुख मन वस दुख संसार खोवे।

ਐਨਸ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਚੱਟੀ ਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਧਿਆ ਦਿਵਾਨ ਵਿੱਚ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਸੋਧ ਅਰੇਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਹੁਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਤਨ ਰਾਹੀਂ ਜੁੜਨਾ ਕਰੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪ੍ਰਵਾਨ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਪਰਿਵਾਰਾਂ ਵੱਲੋਂ 6 ਸ੍ਰੀ ਅਖੰਡ ਪਾਠ ਸਾਹਿਬ ਅੱਜ ਸਵੇਰੇ ਪ੍ਰਾਰੰਭ ਹੋਏ ਹਨ ਸਵੇਰੇ 10 ਵਜੇ ਅਤੇ ਐਤਵਾਰ ਵਾਲੇ ਦਿਨ ਸਵੇਰੇ 10 ਵਜੇ ਸੰਪੂਰਨਤਾ ਹੋਣਗੀਆਂ। ਐਤਵਾਰ ਦੀਵਾਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਸਜਣਗੇ ਆਪ ਜੀ ਨੇ ਸਾਰਿਆਂ ਦੀਵਾਨਾਂ 'ਚ ਹਾਜ਼ਰੀ ਵਰਗੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਗੋਦ ਵਿੱਚ ਸੱਜ ਬੈਠੇ ਸਤਸੰਗੀਓ, ਵੱਡੇ ਭਾਗ ਹਨ ਸੰਧਿਆ ਕਾਲ ਸਮੇਂ ਗੁਰੂ ਮਹਾਰਾਜ ਦੇ ਹਜ਼ੂਰ ਦੀ ਹਾਜ਼ਰੀ ਭਰ ਕੇ ਵਡਭਾਗੀ ਬਣ ਰਹੇ ਹਾਂ। ਆਪ ਸਤਸੰਗੀਆਂ ਨੇ ਗੁਰੂ ਕੇ ਦਰਸ਼ਨ ਔਰ ਗੁਰਬਾਣੀ ਦਾ ਆਨੰਦ ਮਾਣਿਆ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸੋਦਰ ਰਹਿ ਰਾਸ ਦਾ ਪਾਠ, ਸਰਬੱਤ ਦੇ ਭਲੇ ਦੀ ਅਰਦਾਸ, ਗੁਰੂ ਮਹਾਰਾਜ ਦਾ ਹੁਕਮ ਔਰ ਆਰਤੀ ਆਰਤੀ ਦਾ ਕੀਰਤਨ ਆਪ ਸ਼੍ਰਵਣ ਕਰ ਰਹੇ ਸੀ, ਹਾਜ਼ਰੀਆਂ ਭਰ ਰਹੇ ਸਨ। ਮੁੱਖ ਗ੍ਰੰਥੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ, ਇਹਨਾਂ ਦਾ ਜਥਾ ਔਰ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਗਾਈ ਜਾ ਰਹੀ ਸੀ, ਗੁਰ ਅਰਜਨ ਵਿੱਟੋ ਕੁਰਬਾਣੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਮੈਂ ਕੁਰਬਾਨ ਜਾਵਾਂ, ਰਹਿੰਦੇ ਗੁਰਦਰੀਆ ਵਿੱਚ। ਇਹ ਸ਼ਬਦ ਆਪ ਨੇ ਬੜੇ ਪਿਆਰ ਨਾਲ ਸ਼੍ਰਵਣ ਕੀਤਾ ਹੈ। ਅੱਜ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ 6 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ। ਇਹ ਪੂਰਾ ਹਫ਼ਤਾ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਕਰਦੇ ਹਾਂ, ਸੰਗਤਾਂ ਤਨ ਨਾਲ ਮਨ ਨਾਲ ਧਨ ਨਾਲ ਹਾਜ਼ਰੀਆਂ ਭਰੀਆਂ ਹਨ। ਸੋ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਹਨ। ਆਪ ਸਤਸੰਗੀ ਗੁਰੂ ਕੀ ਸੇਵਾ ਦੇ ਪ੍ਰਵਾਹ 'ਚ ਲਾ ਰਹੇ ਹੋ, ਸੱਚੇ ਪਾਤਸ਼ਾਹ ਮਿਹਰ ਕਰਨ। ਲੜੀਵਾਰ ਕਥਾ ਵਿਚਾਰ ਸਤਿਗੁਰ ਬਖਸ਼ਿਸ਼ ਕਰਦੇ ਨੇ। 420 ਅੰਗ 'ਤੇ ਅੱਜ ਦਾ ਸ਼ਬਦ ਹੈ ਸਤਸੰਗੀਓ, ਰਸਨਾ ਕਰਾਂਗੇ ਪਵਿੱਤਰ। ਪਿਆਰ ਨਾਲ ਸਾਰੀ ਸੰਗਤ ਬੋਲੋ ਜੀ।

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਣਹਾਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਇੱਥੇ ਦਰਜ ਕਰ ਰਹੇ ਨੇ। ਆਸਾ ਮਹੱਲਾ ਪਹਿਲਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸ਼ਬਦ ਉਚਾਰਿਆ ਹੋਇਆ ਹੈ। ਇਸ ਸ਼ਬਦ ਵਿੱਚ ਗੁਰੂ ਜੀ ਬੇਰ ਕਰਦੇ, ਜਿੱਥੇ ਮੈਂ ਦੇਖਦਾ ਹਾਂ ਵਾਹਿਗੁਰੂ ਦਿਸ ਰਿਹਾ ਹੈ, ਹੋਰ ਮੈਨੂੰ ਕੋਈ ਨਹੀਂ ਦਿਸਦਾ। ਕਿਆ ਜੰਗਲ ਢੂੰਡੀ ਜਾਏ, ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਭਾਈ ਜੰਗਲਾਂ 'ਚ ਕੀ ਲੱਭਦਾ ਵਾਹਿਗੁਰੂ ਨੂੰ। ਫਰੀਦਾ, ਜੰਗਲ ਜੰਗਲ ਪਿਆ ਭਵੇ ਬਣ ਕੰਡਾ ਮੋੜੇ, ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ। ਭਾਈ ਜੰਗਲਾਂ 'ਚ ਕੀ ਲੱਭਦਾ ਵਾਹਿਗੁਰੂ ਨੂੰ, ਪਰਮਾਤਮਾ ਨੂੰ। ਵਾਹਿਗੁਰੂ ਤੇਰੇ ਅੰਦਰ ਹੈ, ਸੋ ਅੰਤਰ ਸੋ ਬਾਹਰ ਅਨੰਤ, ਘੜ ਘੜ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਾਣ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਹੇ। ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ 23ਵੀਂ ਅਸ਼ਟਪਦੀ ਵਿੱਚ। ਸੋ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਭਾਈ ਜੰਗਲਾਂ 'ਚ ਕੀ ਲੱਭਦਾ, ਮੈਂ ਘਰ ਬਾਣ ਹਰੀ ਆਵਲਾ। ਤੁਹਾਨੂੰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੈਂ ਘਰ ਦੇ ਵਿੱਚ ਹੀ ਹਰਿਆ ਭਰਿਆ ਬਾਗ ਬਣਾਇਆ ਹੋਇਆ, ਭਾਵ ਕਿ ਆਪਣੇ ਘਰ ਨੂੰ ਹੀ ਮੈਂ ਹਰਿਆਲੀ ਦੇ ਸਹਿਤ ਕਰ ਲਿਆ। ਸੰਗਤ ਕਰਕੇ, ਸਿਮਰਨ ਕਰਕੇ, ਵਾਹਿਗੁਰੂ ਦੇ ਨਾਲ ਜੁੜ ਕੇ ਘਰ ਹੀ ਮੇਰੇ ਵਾਸਤੇ ਸੋਹਣਾ ਬਾਗ ਬਣ ਗਿਆ। ਗੁਰੂ ਗੋਬਿੰਦ ਸਿੰਘ ਜੀ ਫਰਮਾਨ ਕਰਦੇ ਨੇ ਕਿ ਭਾਈ ਜਿਹੜਾ ਪਰਮਾਤਮਾ ਹੈ ਤੇਰੇ ਅੰਦਰ ਹੈ, ਜੰਗਲਾਂ 'ਚ ਉਹਨੂੰ ਕੀ ਲੱਭਦਾ ਪਿਆਰਿਆ। ਬਾਣ ਹੀ ਮਨ ਹੀ ਮਾਹੇ ਉਦਾਸਾ, ਆਪਣੇ ਮਨ ਦੇ ਵਿੱਚ ਹੀ ਉਦਾਸ ਰਹਿ, ਜਿਵੇਂ ਕੋਈ ਜੰਗਲ 'ਚ ਚਲਾ ਜਾਂਦਾ ਨਾ। ਇੱਦਾਂ ਕਹਿੰਦੇ ਘਰ ਦੇ ਵਿੱਚ ਰਹਿ ਕੇ ਹੀ ਇਕਾਂਤ ਲੱਭ, ਜਾਂ ਮੈਂ ਘਰ ਹੀ ਘਰ ਬਾਣ ਹਰੀ ਆਵਲਾ, ਜਿਹੜਾ ਘਰ ਸਤ ਸੰਗਤ ਹੈ, ਇਹੀ ਹਰਿਆ ਭਰਿਆ ਬਾਗ ਹੈ ਜਿਹਦੇ ਸ਼ੁਭ ਗੁਣਾਂ ਦੇ ਵੱਖ ਵੱਖ ਤਰ੍ਹਾਂ ਦੇ ਬੂਟੇ ਲੱਗੇ ਨੇ। ਸੱਚ ਟਿਕੈ ਘਰ ਆਏ ਸ਼ਬਦ ਉਤਾਵਲਾ। ਤੁਹਾਨੂੰ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਸੱਚ ਦੇ 'ਚ ਟਿੱਕੇ ਘਰ ਆਏ, ਆਪਣੇ ਹਿਰਦੇ ਘਰ ਵਿੱਚ ਆ ਕੇ ਸ਼ਬਦ ਉਤਾਵਲਾ, ਜਿਹੜਾ ਸ਼ਬਦ ਹੈ ਗੁਰੂ ਦੇ ਸ਼ਬਦ ਦੁਆਰਾ, ਉਤਾਵਲਾ ਦਾ ਅਰਥ ਹੈ ਕਿ ਬਹੁਤ ਕਾਹਲੀ ਦੇ ਨਾਲ, ਸ਼ਬਦ ਦੁਆਰਾ ਪਰਮਾਤਮਾ ਨੂੰ ਨਿਰੰਕਾਰ ਦੇ ਨਾਮ ਨੂੰ ਹਿਰਦੇ 'ਚ ਟਿਕਾਈਏ, ਹਿਰਦੇ 'ਤੇ ਪਰਮਾਤਮਾ ਦਾ ਨਾਮ ਸਾਰੀਏ ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਰਾਹੀਂ। ਜਹ ਦੇਖਾਂ ਤੈ ਸੋਏ ਅਵਰ ਨਾ ਜਾਣੀਐ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਮੈਂ ਜਿੱਥੇ ਦੇਖਦਾ ਹਾਂ ਉੱਥੇ ਵਾਹਿਗੁਰੂ ਦਿਸਦਾ ਹੈ। ਗੁਰੂ ਗੋਬਿੰਦ ਸਿੰਘ ਦਾ ਫਰਮਾਨ ਹੈ ਦਸਮ ਗ੍ਰੰਥ ਦੇ ਵਿੱਚ, ਜਿਮੀ ਜਮਾਂ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ, ਹਰੇਕ ਥਾਂ 'ਤੇ ਪਰਮਾਤਮਾ ਦੀ ਜੋਤ ਹੈ। ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਭਾਈ ਗੁਰੂ ਜੀ ਦੀ ਕਾਰ ਕਰਕੇ, ਸੇਵਾ ਕਰਕੇ ਮਹਿਲ ਪਛਾਣੀਏ, ਆਪਣੇ ਮਹਿਲ ਨੂੰ, ਸਰੂਪ ਨੂੰ ਪਛਾਣ ਲਈਏ। ਗੁਰ ਸੇਵਾ ਕਿੰਗ ਨਾ ਲੱਭਿਆ, ਤੇ ਭਾਈ ਗੁਰੂ ਦੀ ਸੇਵਾ ਕੀਤਿਆਂ ਕੀ ਨਹੀਂ ਮਿਲਦਾ। ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਬੇਅੰਤ ਸੇਵਾਵਾਂ ਦੇ ਪ੍ਰਵਾਹ ਚਲਾਏ, ਬੜੇ ਬੜੇ ਭਾਰੀ ਪਰਉਪਕਾਰ ਦੇ ਕਾਰਜ ਕੀਤੇ, ਪੰਜਾਂ ਸਿੱਖਾਂ ਨੂੰ ਲੈ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਗਏ ਸੀ। ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ। ਜਿਹੜੇ ਪੰਜ ਸਿੱਖ ਸੀ ਗੁਰੂ ਮਹਾਰਾਜ ਦੇ ਨਾਲ, ਜਿਨ੍ਹਾਂ ਵਿੱਚ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਇਹ ਪ੍ਰਮੁੱਖ ਸਿੱਖ ਸਨ। ਇਹਨਾਂ ਦੇ ਲਾਹੌਰ ਤੋਂ ਆ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ਹੀਦੀ ਦੇ ਬਾਰੇ ਗੁਰੂ ਹਰਗੋਬਿੰਦ ਸਾਹਿਬ ਨੂੰ ਦੱਸਿਆ ਕਿ ਮਹਾਰਾਜ ਇਸ ਪ੍ਰਕਾਰ ਪਾਪੀ ਚੰਦੂ ਨੇ ਬੜੇ ਬੜੇ ਭਾਰੀ ਤਸੀਹੇ ਦੇ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਗੁਰੂ ਮਹਾਰਾਜ ਨੂੰ ਸ਼ਹੀਦ ਕੀਤਾ।
ਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ, ਫੌਜਾਂ ਭਰਤੀ ਕੀਤੀਆਂ, ਜੰਗੀ ਕਵੈਦਾਂ ਚੱਲਣ ਲੱਗੀਆਂ, ਜੰਗੀ ਅਭਿਆਸ ਹੋਣ ਲੱਗੇ। ਸਮੇਂ ਦੀ ਸਰਕਾਰ ਨੂੰ ਚਿੰਤਾ ਲੱਗ ਗਈ। ਗੁਰੂ ਜੀ ਨੇ ਐਲਾਨ ਕਰ ਦਿੱਤਾ, ਜਿਨ੍ਹਾਂ ਜਿਨ੍ਹਾਂ ਨੇ ਵੀ ਸਾਡੇ ਗੁਰੂ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ, ਸਜਾਵਾਂ ਦੇਵਾਂਗੇ। ਸਮੇਂ ਦੀ ਸਰਕਾਰ ਦੇ ਕੰਨ ਖੜ੍ਹੇ ਹੋ ਗਏ, ਉਹਨਾਂ ਸਾਜ਼ਿਸ਼ਾਂ ਰਚਣੀਆਂ ਸ਼ੁਰੂ ਕੀਤੀਆਂ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਸੱਦਿਆ ਦਿੱਲੀ। ਪਰਿਵਾਰ ਵਿੱਚ ਲੰਮੀ ਚੌੜੀ ਵਿਚਾਰ ਚੱਲੀ। ਅੰਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਰੀ ਵਿਧੀ ਬਣਾਉਣ ਲਈ ਦਿੱਲੀ ਜਾ ਪਹੁੰਚੇ। ਦਿੱਲੀ ਤੋਂ ਆਗਰੇ ਚਲੇ ਗਏ। ਬੇਨਤੀ ਕਰਾਂ ਕਿ ਹਿੰਦੁਸਤਾਨ ਦੀਆਂ ਦੋ ਰਾਜਧਾਨੀਆਂ ਸਨ, ਗਰਮੀ ਦੇ ਵਿੱਚ ਆਗਰਾ ਅਤੇ ਸਿਆਲ ਦੇ ਵਿੱਚ ਦਿੱਲੀ। ਇਸ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਨਾਲ ਲੈ ਕੇ ਬਾਦਸ਼ਾਹ ਜਹਾਂਗੀਰ ਆਗਰੇ ਚਲਾ ਗਿਆ। ਆਗਰੇ ਵਿੱਚ ਇੱਕ ਬੜਾ ਖੂੰਖਾਰ ਸ਼ੇਰ ਸੀ, ਸੋ ਇਲਾਕੇ ਦੇ ਲੋਕਾਂ ਨੇ ਆ ਕੇ ਬਾਦਸ਼ਾਹ ਨੂੰ ਸ਼ਿਕਾਇਤ ਕੀਤੀ ਕਿ ਸ਼ੇਰ ਬੜਾ ਭਿਆਨਕ ਹੈ। ਬਾਦਸ਼ਾਹ ਨੇ ਕਈ ਵਾਰ ਫੌਜਾਂ ਭੇਜੀਆਂ, ਉਹਨੇ ਬਾਦਸ਼ਾਹ ਦੇ ਬੜੇ ਬੜੇ ਭਾਰੀ ਸੂਰਮੇ ਮਾਰ ਦਿੱਤੇ, ਜਰਨੈਲ ਮਾਰ ਦਿੱਤੇ, ਸਾਰੇ ਡਰਦੇ ਸੀ ਸ਼ੇਰ ਤੋਂ, ਇੰਨਾ ਭਿਆਨਕ ਹੈ। ਹੁਣ ਸਮੇਂ ਦੀਆਂ ਸਰਕਾਰਾਂ ਰਾਜਨੀਤੀ ਖੇਡਦੀਆਂ, ਪਿਆਰਿਓ ਰਾਜਨੀਤੀ ਪੋਲੀਟਿਕਸ ਬੜੀ ਅੱਜ ਕੱਲ੍ਹ ਮਿਆਰ ਤੋਂ ਡਿੱਗ ਪਈ, ਧਰਮ ਨੂੰ ਵਿੱਚ ਲਿਆ ਕੇ ਵਰਤਿਆ ਜਾ ਰਿਹਾ, ਧਰਮ ਨੂੰ ਲਿਆ ਕੇ, ਅਤੇ ਸਾਡੀ ਹੁਣ ਜੜ੍ਹਾਂ 'ਤੇ ਲੱਗਣੀਆਂ ਨਹੀਂ, ਕੁਰਸੀ ਨੂੰ ਹੱਥ ਪੈ ਨਹੀਂ ਰਿਹਾ, ਧਰਮ ਨੂੰ ਵਰਤੋ ਧਰਮ ਨੂੰ। ਸੋ ਧਰਮ ਦੇ ਰਾਹੀਂ ਸਤਸੰਗੀਓ, ਇਹ ਸਾਰਾ ਕੁਛ ਅੱਜ ਕੱਲ੍ਹ ਪੋਲੀਟਿਕਸ ਚੱਲ ਰਹੀ ਆਪਾਂ ਦੇਖ ਰਹੇ ਹਾਂ। ਸੋ ਇਸੇ ਪ੍ਰਕਾਰ ਸਮੇਂ ਦੀ ਸਰਕਾਰ ਨੇ ਇੱਕ ਚਾਲ ਖੇਡੀ, ਮਨ 'ਚ ਵਿਚਾਰਿਆ ਜੇ ਤਾਂ ਸ਼ੇਰ ਗਿਆ ਮਰ ਤਾਂ ਵੀ ਸਾਡਾ ਫਾਇਦਾ, ਅਤੇ ਜੇ ਸ਼ੇਰ ਨੂੰ ਮਾਰਦਿਆਂ ਮਰਦਿਆਂ ਗੁਰੂ ਮਰ ਗਿਆ ਤਾਂ ਵੀ ਸਾਡਾ ਫਾਇਦਾ, ਸਾਡੇ ਦੋਨਾਂ ਹੱਥਾਂ 'ਚ ਲੱਡੂ। ਇਹ ਸੋਚ ਕੇ ਅਤੇ ਔਰੰਗਜ਼ੇਬ ਜਹਾਂਗੀਰ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨੂੰ, ਮਹਾਰਾਜ ਸ਼ੇਰ ਬੜਾ ਭਿਆਨਕ, ਸਾਡੇ ਕਈ ਸੂਰਮੇ ਮਾਰ ਦਿੱਤੇ, ਉਹਦਾ ਸ਼ਿਕਾਰ ਕਰੀਏ। ਛੇਵੇਂ ਪਾਤਸ਼ਾਹ ਜੀ ਮਹਾਰਾਜ ਤਿਆਰ ਹੋ ਗਏ। ਆਗਰੇ ਤੋਂ 21 ਕਿਲੋਮੀਟਰ ਦੂਰ ਛੇਵੇਂ ਪਾਤਸ਼ਾਹ ਜੀ ਨੇ ਜਾ ਕੇ ਸ਼ੇਰ ਮਾਰਿਆ, ਲੰਮੀ ਸਾਖੀ ਹੈ। ਇਕੱਲਿਆਂ ਨੇ ਹੀ ਮਾਰੇ, ਕਹਿਣ ਲੱਗੇ ਤੁਸੀਂ ਪਿਛਾਂ ਆ ਜਾਓ। ਇਕੱਲਿਆਂ ਨੇ ਸ਼ੇਰ ਮਾਰ ਦਿੱਤਾ ਸਤਸੰਗੀਓ, ਜਹਾਂਗੀਰ ਬਾਦਸ਼ਾਹ ਡਰ ਗਿਆ ਕਿ ਇੰਨੇ ਤਗੜੇ ਨੇ ਗੁਰੂ ਜੀ, ਯੰਗ ਉਮਰ ਸੀ ਛੇਵੇਂ ਪਾਤਸ਼ਾਹ ਜੀ ਦੀ, ਉਹਨਾਂ ਸ਼ੇਰ ਮਾਰਿਆ ਸੀ, ਮਾਰ ਰਹੇ ਨੇ, ਉਹਦੇ ਵਿੱਚੋਂ ਇੱਕ ਰੂਹ ਨਿਕਲੀ। ਉਹਨੇ ਬੇਨਤੀ ਕੀਤੀ ਕਿ ਮੈਂ ਅਕਬਰ ਬਾਦਸ਼ਾਹ ਦੇ ਤਾਏ ਦਾ ਪੁੱਤ ਹਾਂ, ਕਿੰਚ ਬੇਗ। ਜਦੋਂ ਅਕਬਰ 24 ਸਾਲ ਦੀ ਉਮਰ ਸੀ ਅਕਬਰ ਦੀ, ਸ੍ਰੀ ਗੋਂਦਵਾਲ ਸਾਹਿਬ ਗੁਰੂ ਜੀ ਦੇ ਲੰਗਰਾਂ 'ਚ ਆ ਕੇ ਉਹਨੇ ਪ੍ਰਸ਼ਾਦਾ ਛਕਿਆ ਸੀ। ਕਹਿੰਦਾ ਮੈਂ ਉਸ ਵੇਲੇ ਅਕਬਰ ਬਾਦਸ਼ਾਹ ਦੇ ਨਾਲ ਗਿਆ ਸੀ। ਕਹਿੰਦਾ ਜਦੋਂ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕਿਆ, ਮੈਂ ਮਨ 'ਚ ਨਫ਼ਰਤ ਕੀਤੀ, ਇੱਕ ਬਾਦਸ਼ਾਹ ਹੋ ਕੇ ਫਕੀਰਾਂ ਨੂੰ ਮੱਥੇ ਟੇਕ ਰਿਹਾ, ਸ਼ੰਕਾ ਕੀਤੀ ਸ਼ੰਕਾ। ਕਹਿੰਦਾ ਰਾਤ ਆਇਆ ਮੈਂ ਆਪਣੇ ਡੇਰੇ, ਅਤੇ ਇਹ ਗੋਸ਼ਤ ਖਾਂਦੇ ਨੇ, ਮੋਟਾ ਗੋਸ਼ਤ,

ਮਾਸ ਖਾਧਾ ਤੇ ਸੱਸ ਵੀ ਮਾਸ ਪੂਰੀ ਤਰ੍ਹਾਂ ਰਿੱਝਿਆ ਨਾ, ਤੇ ਰਾਤ ਦੇ ਸਮੇਂ ਹਈਆ ਹੋ ਕੇ ਤੇ ਮਰ ਗਿਆ। ਹੁਣ ਸਤਸੰਗੀਓ, ਇੱਕ ਤਾਂ ਗੁਰੂ ਕੇ ਦਰਸ਼ਨ ਕੀਤੇ ਸੀ, ਉਹ ਲਾਭ ਮਿਲਣਾ ਸੀ, ਗੁਰੂ ਦੇ ਦਰਸ਼ਨ ਜੋ ਕੀਤੇ ਸੀ। ਦੂਜਾ ਮਨ 'ਚ ਸ਼ੰਕਾ ਕੀਤੀ ਸੀ, ਇਸ ਵੇਲੇ ਮਰ ਕੇ ਤੇ ਸ਼ੇਰ ਦੀ ਜੂਨ 'ਚ ਪੈ ਗਿਆ। ਜਿਹੜੇ ਗੁਰੂ ਜੀ ਦੇ ਦਰਸ਼ਨ ਕੀਤੇ ਸੀ ਮਹਾਰਾਜ ਦੇ, ਉਹਦਾ ਫਲ ਇਹ ਮਿਲਿਆ ਕਿ ਛੇਵੇਂ ਪਾਤਸ਼ਾਹ ਦੇ ਹੱਥੋਂ ਮਰ ਕੇ ਉਹਦਾ ਭਲਾ ਹੋ ਗਿਆ। ਸੋ ਜਹਾਂਗੀਰ ਨੇ ਫਿਰ ਚਾਲਾਂ ਚੱਲੀਆਂ ਔਰ ਛੇਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ 'ਚ ਕੈਦ ਕਰ ਦਿੱਤਾ। ਸਤਸੰਗੀਓ, ਇੱਕ ਬਹੁਤ ਵੱਡੀ ਚੋਟੀ ਹੈ ਪਹਾੜੀ, 300 ਫੁੱਟ ਉੱਚੀ, ਉਹਦੇ ਉੱਤੇ ਇਹ ਕਿਲ੍ਹਾ ਬਣਿਆ ਹੋਇਆ ਔਰ ਇੱਥੇ ਛੇਵੇਂ ਪਾਤਸ਼ਾਹ ਨੂੰ ਕੈਦ ਕੀਤਾ। ਲੰਮੀ ਸਾਖੀ ਹੈ। ਇੱਥੇ ਜਿਹੜੇ ਗੁਰੂ ਦੇ ਸਿੱਖ ਸੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ, ਬਾਬਾ ਬਿਧੀ ਚੰਦ ਜੀ, ਧਿਆਨ ਦਿਓ, ਜਦੋਂ ਛੇਵੇਂ ਪਾਤਸ਼ਾਹ ਉੱਥੇ ਗਏ, ਇਹਨਾਂ ਫਿਰ ਚਾਲਾਂ ਚੱਲੀਆਂ। ਇਹਨਾਂ ਨੇ ਹਰਦਾਸ ਦਰੋਗਾ ਜਿਹੜਾ ਸੀ ਜੇਲਰ, ਉਹਦੇ ਰਾਹੀਂ ਇੱਕ ਜ਼ਹਿਰੀਲੀ ਪੁਸ਼ਾਕ ਪਹੁੰਚਾਈ ਅੰਦਰ, ਜ਼ਹਿਰੀਲਾ ਕੁੜਤਾ, ਜ਼ਹਿਰੀਲਾ ਚੋਲਾ ਪਹੁੰਚਾਇਆ ਅੰਦਰ ਕਿ ਗੁਰੂ ਜੀ ਇਹ ਪਹਿਨਣਗੇ ਅਤੇ ਅਸਰ ਹੋਏਗਾ ਅਤੇ ਇਹਨਾਂ ਦੀ ਡੈਥ ਹੋ ਜਾਏਗੀ ਜੇਲ੍ਹ 'ਚ ਹੀ। ਦੂਜਾ, ਜੇਲ੍ਹ ਦੇ ਵਿੱਚ ਥੋੜ੍ਹਾ ਥੋੜ੍ਹਾ ਸਤਸੰਗੀ ਜਿਹੜਾ ਜ਼ਹਿਰ ਸੀ ਇਹ ਭੋਜਨ 'ਚ ਦੇਣ ਦੀ ਸਕੀਮ ਬਣਾਈ। ਹਰਦਾਸ ਯਾਦਵ ਗੁਰੂ ਜੀ ਦਾ ਸੇਵਕ ਸੀ, ਉਹਨੇ ਬੇਨਤੀ ਕੀਤੀ, ਮਹਾਰਾਜ ਇੱਕ ਤਾਂ ਪਛਾਤ ਨਾ ਪਾਇਓ, ਦੂਜੇ ਨੰਬਰ 'ਤੇ ਅੰਦਰੋਂ ਖਾਣਾ ਨਾ ਖਾਇਓ। ਗੁਰੂ ਜੀ ਕਹਿੰਦੇ ਸੀ ਵੈਸੇ ਵੀ ਨਹੀਂ ਖਾਣਾ, ਅਸੀਂ ਆਪਣੀ ਧਰਮ ਦੀ ਕਿਰਤ ਕਰਾਂਗੇ ਅਤੇ ਲੰਗਰ ਬਣਾਵਾਂਗੇ ਅਤੇ ਛਕਾਂਗੇ, ਕਿਉਂਕਿ ਗੁਰੂ ਕੇ ਲੰਗਰ ਚੱਲਦੇ ਨੇ ਸੰਗਤਾਂ ਦੇ ਤਿਲ ਫੁੱਲ ਨਾਲ। ਰਸਤਾਂ ਬਸਤਾਂ ਸੰਗਤਾਂ ਲਿਆਉਂਦੀਆਂ, ਤਿਲ ਫੁੱਲ ਲਿਆ ਕੇ ਸੰਗਤਾਂ ਚੜ੍ਹਾਉਂਦੀਆਂ, ਉਹਨਾਂ ਦੇ ਲੰਗਰ ਪ੍ਰਸ਼ਾਦ ਬਣਦੇ, ਮੇਰੇ ਵਰਗੇ ਖਾਣ ਵਾਲੇ ਬੜੇ ਅਤੇ ਲਿਆਉਣ ਵਾਲੇ ਵੀ ਬੇਅੰਤ, ਦਾਨੀਆਂ ਦਾ ਅੰਤ ਨਹੀਂ ਪਿਆਰਿਓ। ਸੋ ਛੇਵੇਂ ਪਾਤਸ਼ਾਹ ਕਹਿੰਦੇ ਅਸੀਂ ਇੱਥੋਂ ਕੁਛ ਨਹੀਂ ਖਾਣਾ। ਹੁਣ ਕੀ ਕਰਦੇ ਨੇ, ਸਿੱਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਭੇਜਿਆ ਕਿਲ੍ਹੇ ਤੋਂ ਬਾਹਰ, ਜਿਵੇਂ ਆਪਾਂ ਕੰਮ ਲੱਭਦੇ ਨਾ ਬਾਹਰ ਆ ਕੇ ਕੰਮ, ਇੱਦਾਂ ਗੁਰੂ ਦੇ ਸਿੱਖ ਬਾਜ਼ਾਰਾਂ 'ਚ ਘੁੰਮਦੇ ਨੇ। ਬ੍ਰਹਮ ਗਿਆਨੀ ਗੁਰਸਿੱਖ ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਪੁਰਾਣਾ ਜੀ ਦੁਕਾਨਾਂ 'ਤੇ ਫਿਰਦੇ ਨੇ, ਭਾਈ ਸਾਨੂੰ ਕੰਮ ਚਾਹੀਦਾ, ਕੋਈ ਕੰਮ ਸਾਨੂੰ ਦੱਸੋ। ਲੱਭਦਿਆਂ ਲੱਭਦਿਆਂ ਕੰਮ ਅਤੇ ਅੰਤ ਨੂੰ ਠਠਿਆਰਾਂ ਦੀ ਦੁਕਾਨ 'ਤੇ ਕੰਮ ਮਿਲ ਗਿਆ। ਠਠਿਆਰ ਕਹਿੰਦੇ ਬੜੇ ਬੜੇ ਭਾਂਡੇ ਬਣਾਉਂਦੇ ਨੇ ਜਿਹੜੇ ਪਿੱਤਲ ਦੇ, ਤਾਂਬੇ ਦੇ, ਉੱਥੇ ਕੰਮ ਕੀ ਹੈ, ਬੜੇ ਬੜੇ ਹਥੌੜੇ ਉਹ ਚਲਾਉਣੇ ਨੇ, ਸਵੇਰ ਤੋਂ ਸ਼ਾਮ ਤੱਕ ਹੱਡ ਭੰਨਵੀਂ ਮਿਹਨਤ ਕਰਦੇ ਨੇ ਗੁਰੂ ਦੇ ਸਿੱਖ। ਸ਼ਾਮ ਨੂੰ ਜਿੰਨੇ ਪੈਸੇ ਮਿਲਦੇ ਨੇ ਉਹਦੀ ਰਸਤ ਲੈ ਕੇ ਆਉਂਦੇ ਆ, ਲੰਗਰ ਬਣਦਾ, ਉਹ ਲੰਗਰ ਗੁਰੂ ਜੀ ਸਾਰਿਆਂ ਨੂੰ ਵਰਤਾਉਂਦੇ ਨੇ। ਐਸੀ ਗੁਰੂ ਨੇ ਮਿਹਰ ਕੀਤੀ ਪਿਆਰਿਓ, ਉੱਥੇ ਸੰਗਤ ਹੋਣ ਲੱਗੀ। ਅੰਤ ਨੂੰ ਸਮੇਂ ਦੀ ਸਰਕਾਰ ਜਿਹੜੀ ਸੀ ਇਹ 'ਤੇ ਪ੍ਰੈਸ਼ਰ ਪਿਆ, ਲੰਮੀ ਸਾਖੀ ਹੈ। ਛੇਵੇਂ ਪਾਤਸ਼ਾਹ ਜੀ ਨੂੰ ਛੱਡਣ ਦਾ ਮਨ ਬਣਾਇਆ ਅਤੇ ਛੇਵੇਂ ਪਾਤਸ਼ਾਹ ਨੇ ਜੇਲ੍ਹ ਦੇ ਵਿੱਚੋਂ ਸਾਰੇ ਕੈਦੀ ਕਢਵਾ ਲਏ, ਆਗਰੇ ਪਹੁੰਚੇ ਅਤੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਕੋਲ ਸੱਦਿਆ ਛੇਵੇਂ ਪਾਤਸ਼ਾਹ ਨੂੰ। ਹੁਣ ਛੇਵੇਂ ਪਾਤਸ਼ਾਹ ਜੀ ਮਹਾਰਾਜ ਕੌਤਕ ਰਚਣ ਲੱਗੇ ਨੇ, ਇੱਕ ਮਾਲਾ ਕੱਢੀ ਮਾਰ ਰਹੇ ਨੇ ਆਪਣੇ ਜੇਬ 'ਚੋਂ। ਛੇਵੇਂ ਪਾਤਸ਼ਾਹ ਜੀ ਮਾਲਾ ਫੇਰ ਰਹੇ ਨੇ, ਬੜੀ ਕੀਮਤੀ ਮਾਲਾ ਸਤਸੰਗੀਓ। ਬਾਦਸ਼ਾਹ ਕਹਿੰਦਾ, ਮਹਾਰਾਜ ਇੱਕ ਮਾਲਾ ਦਾ ਮਣਕਾ ਕਹਿੰਦੇ ਮੈਨੂੰ ਦੇ ਦਿਓ, ਮੈਂ ਆਪਣੇ ਤਸਬੀਹ ਦੇ ਵਿੱਚ ਪਾਵਾਂਗਾ। ਤਸਬੀਹ ਕਹਿੰਦੇ ਮਾਲਾ ਨੂੰ, ਮੁਸਲਮਾਨ ਤਸਬੀਹ ਕਹਿੰਦੇ ਨੇ, ਉਹਦੇ 'ਚ ਪਾਵਾਂਗਾ, ਤੁਹਾਡੀ ਨਿਸ਼ਾਨੀ ਮੇਰੇ ਕੋਲ ਰਹੇਗੀ। ਮਹਾਰਾਜ ਨੂੰ ਉਹਦਾ ਮਨ ਜਿਹੜਾ ਸੀ ਇਹ ਘੁਮਾਉਣਾ ਸੀ, ਮਾਲਾ ਘੁਮਾਈ ਅਤੇ ਨਾਲ ਮਨ ਘੁਮਾ ਤਾ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਸਾਡੇ ਪਿਤਾ ਜੀ ਦੀ ਮਾਲਾ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਵਿੱਤਰ ਮਾਲਾ, ਜਦੋਂ ਸ਼ਹੀਦ ਕੀਤਾ ਸੀ ਸਾਡੇ ਪਿਤਾ ਜੀ ਨੂੰ, ਇਸ ਦੁਸ਼ਟ ਚੰਦੂ ਨੇ ਉਹ ਮਾਲਾ ਰੱਖ ਲਈ ਸੀ, ਬੜੀ ਇਹ ਤੋਂ ਵੀ ਕੀਮਤੀ ਸੀ ਉਹ, ਸਾਡੀ ਮਾਲਾ ਨਾਲੋਂ ਵੀ ਸਾਡੇ ਪਿਤਾ ਜੀ ਦੀ ਕੀਮਤੀ ਮਾਲਾ ਸੀ, ਇਹਨੇ ਰੱਖ ਲਈ, ਤੁਹਾਨੂੰ ਦੱਸਿਆ ਵੀ ਨਹੀਂ। ਬਾਦਸ਼ਾਹ ਨੇ ਆਪਣੇ ਨੌਕਰ ਭੇਜੇ ਚੰਦੂ ਦੇ ਘਰ, ਤਲਾਸ਼ੀ ਲਈ ਅਤੇ ਪਿਆਰੇ ਉਹ ਮਾਲਾ ਮਿਲ ਗਈ। ਉਹਨੇ ਕੀ ਕੀਤਾ, ਉਹ ਕਹਿੰਦਾ ਵੀ ਹੁਣ ਪਰੂਫ ਹੋ ਗਿਆ, ਸਬੂਤ ਮਿਲ ਗਿਆ ਕਿ ਇਹਨੇ ਦੁਸ਼ਟ ਨੇ ਗੁਰੂ ਜੀ ਨੂੰ ਸ਼ਹੀਦ ਕੀਤਾ ਅਤੇ ਇਹ 'ਚ ਮੈਂ ਵੀ ਫਸਾਂਗਾ। ਉਹਨੇ ਕਿਹਾ, ਮਹਾਰਾਜ ਫੜੋ ਇਹਨੂੰ, ਲੈ ਜਾਓ। ਇੱਕ ਐਡਾ ਵੱਡਾ ਵਜ਼ੀਰ ਫੜ ਕੇ ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰ ਦਿੱਤਾ। ਹੁਣ ਛੇਵੇਂ ਪਾਤਸ਼ਾਹ ਜੀ ਉਸ ਦੁਸ਼ਟ ਨੂੰ ਨਾਲ ਲੈ ਕੇ, ਬਾਦਸ਼ਾਹ ਵੀ ਨਾਲ ਚੱਲ ਪਿਆ, ਆਗਰੇ ਤੋਂ ਦਿੱਲੀ ਆਏ। ਦਿੱਲੀ ਤੋਂ ਪੜਾ ਦਰ ਪੜਾ ਗੁਰੂ ਹਰਗੋਬਿੰਦ

ਤੁਰ ਪਏ ਅੰਮ੍ਰਿਤਸਰ ਨੂੰ। ਹੁਣ ਕੀ ਕੀਤਾ, ਚੰਦੂ ਨੂੰ ਹਵਾਲੇ ਕਰ ਦਿੱਤਾ ਗੁਰੂ ਦੇ ਸਿੱਖ ਭਾਈ ਜੇਠਾ ਜੀ ਦੇ। ਹੁਣ ਜਿਹੜੇ ਭਾਈ ਜੇਠਾ ਜੀ ਸੀ, ਇਹਨਾਂ ਨੇ ਕੁੱਟ ਵੀ ਖਾਧੀ ਸੀ ਚੰਦੂ ਦੀ ਹਵੇਲੀ 'ਚ, ਅਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਆਪਣੇ ਅੱਖਾਂ ਦੇ ਸਾਹਮਣੇ ਤਸੀਹੇ ਦਿੰਦਿਆਂ, ਤਸੀਹੇ ਝੱਲਦਿਆਂ ਵੇਖਿਆ ਸੀ। ਬੜਾ ਗੁੱਸਾ ਮਨ ਦੇ ਵਿੱਚ ਚੰਦੂ ਉੱਤੇ। ਇਸ ਲਈ ਗੁਰੂ ਦੇ ਸਿੱਖਾਂ ਨੇ ਉਸ ਚੰਦੂ ਪਾਪੀ ਨੂੰ ਫੜ ਲਿਆ ਔਰ ਮੋਟੀ ਇੱਕ ਰੱਸੀ ਲੈ ਕੇ, ਮੋਟੀ ਰੱਸੀ ਇੱਕ ਸੂਆ ਮੋਟਾ ਲੈ ਕੇ, ਜਿਵੇਂ ਪਸ਼ੂ ਨੂੰ ਨੱਥ ਪਾਉਂਦੇ ਨਾ ਪਸ਼ੂ ਨੂੰ, ਇਹਦਾ ਸਾਸੀ ਨੱਕ ਉਹਦਾ ਪਾੜਿਆ ਅਤੇ ਮੋਟੀ ਰੱਸੀ ਪਾ ਕੇ ਉਹਨੂੰ ਨੱਥ ਪਾ ਦਿੱਤੀ ਗਈ। ਨੱਥ ਪਾ ਕੇ ਫਿਰ ਭਾਈ ਜੇਠਾ ਜੀ ਨੇ ਵਿਚਾਰ ਕੀਤੀ ਬਾਬਾ ਬਿਧੀ ਚੰਦ ਨਾਲ, ਕਹਿਣ ਲੱਗੇ ਕਿ ਸਤਿਗੁਰੂ ਬੜੇ ਦਿਆਲੂ ਨੇ। ਬਾਣੀ 'ਚ ਲਿਖਿਆ ਸੱਚੇ ਪਾਤਸ਼ਾਹ ਨੇ, ਸਤਿਗੁਰੂ ਸਦਾ ਦਿਆਲ ਹੈ ਭਾਈ, ਬਿਣ ਭਾਗਾਂ ਕਿ ਆਪਾਈ ਹੈ, ਏਕ ਨਦਰ ਕਰ ਵੇਖੇ ਸਭ ਉੱਪਰ, ਜਿਹਾ ਭਾਓ ਤੇਹਾ ਫਲ ਪਾਈਏ। ਗੁਰੂ ਬੜਾ ਦਿਆਲੂ, ਕਿਤੇ ਐਸਾ ਨਾ ਹੋਵੇ ਕਿ ਇਹਦੀ ਆਹ ਹਾਲਤ ਵੇਖ ਕੇ ਪਾਪੀ ਚੰਦੂ ਦੀ ਤਰਸ ਆ ਜੇ, ਗੁਰੂ ਨੂੰ ਛਡਾ ਨਾ ਦੇਣ ਕਿਤੇ। ਉਹਨਾਂ ਕੀ ਕੀਤਾ ਕਿ ਭਾਈ ਜੇਠਾ ਜੀ ਨੇ ਇਹਨੇ ਚੰਦੂ ਪਾਪੀ ਨੂੰ ਗੁਰੂ ਜੀ ਤੋਂ ਦੂਰ ਲੈ ਗਏ, ਹੁਣ ਕਰਦੇ ਕੀ ਨੇ, ਇਹਦੇ ਨੱਕ 'ਚ ਨਕੇਲ ਪਾਤੀ, ਸਤਸੰਗੀ ਜ਼ਖਮ ਹੋ ਗਿਆ ਵੱਡਾ ਭਾਰੀ, ਮੋਟਾ ਸੂਆ ਮਾਰਿਆ, ਕੀੜੇ ਪੈ ਗਏ, ਹੁਣ ਰੱਸੀ ਵਿੱਚ ਹਿਲਦੀ ਰਹਿੰਦੀ ਹੈ, ਜ਼ਖਮ ਛਿਲਿਆ ਜਾਂਦਾ ਰਹਿੰਦਾ, ਮਸੀਦਾ ਆਉਂਦਾ, ਗਰਮੀ 'ਚ ਰੱਖਿਆ। ਦੂਜੇ ਨੰਬਰ 'ਤੇ ਜਿਹੜੇ ਕੁੱਤੇ ਹੁੰਦੇ ਨਾ, ਕੁੱਤੇ ਸ਼ਿਕਾਰੀ, ਜਿਨ੍ਹਾਂ ਨਾਲ ਗੁਰੂ ਜੀ ਸ਼ਿਕਾਰ ਖੇਡਦੇ ਨੇ, ਉਹਨਾਂ ਕੁੱਤਿਆਂ ਦੇ ਨਾਲ ਉਹਨੂੰ ਭਾਂਡੇ 'ਚ ਪਾਉਂਦੇ ਨੇ ਰੋਟੀ, ਜਿਹੜੇ ਭਾਂਡੇ 'ਚ ਕੁੱਤਿਆਂ ਨੂੰ ਪਾਉਂਦੇ ਨੇ ਉਹਦੇ ਵਿੱਚ ਚੰਦੂ ਰਖਵਾਉਂਦੇ, ਖਾ ਇੱਥੋਂ, ਤੂੰ ਸੱਚੇ ਪਾਤਸ਼ਾਹ 'ਤੇ ਇੰਨੇ ਜ਼ੁਲਮ ਕੀਤੇ ਪਾਪੀ ਆ। ਕੁੱਟ ਖਾਂਦਿਆਂ ਖਾਂਦਿਆਂ ਰਸਤੇ ਦੇ ਵਿੱਚ ਥਾਂ ਥਾਂ 'ਤੇ ਲੈ ਕੇ ਫਿਰਦੇ ਨੇ, ਜਿਨ੍ਹਾਂ ਦੇ ਮਨ 'ਚ ਗੁੱਸਾ ਸੀ ਉਹਨਾਂ ਸਤਸੰਗੀ ਉਹਨੂੰ ਛਿੱਤਰ ਮਾਰੇ, ਉਹਨੂੰ ਢੀਮਾ ਮਾਰਦੇ ਆ, ਕੀੜੇ ਥਾਂ ਥਾਂ 'ਤੇ ਪਏ ਆ, ਮੰਦਾ ਹਾਲ ਹੈ। ਚੱਲਦਿਆਂ ਚੱਲਦਿਆਂ ਅੰਮ੍ਰਿਤਸਰ ਪਹੁੰਚੇ, ਅੰਮ੍ਰਿਤਸਰ ਤੋਂ ਲਾਹੌਰ ਪਹੁੰਚੇ, ਲਾਹੌਰ ਦੇ ਵਿੱਚ ਲੋਕਾਂ ਨੂੰ ਵਿਖਾਇਆ, ਗਲੀ ਗਲੀ ਵਿੱਚ ਫੇਰਿਆ, ਟਕਾ ਟਕਾ ਮੰਗਾਇਆ। ਲਾਹੌਰ ਸ਼ਹਿਰ ਦੀਆਂ ਗਲੀਆਂ ਦੇ ਜਿਨ੍ਹਾਂ ਲੋਕਾਂ 'ਤੇ ਅੱਤਿਆਚਾਰ ਕਰਦਾ ਰਿਹਾ, ਧੱਕਾ ਕਰਦਾ ਰਿਹਾ, ਜ਼ੁਲਮ ਕਰਦਾ ਰਿਹਾ, ਉਹਨਾਂ ਨੂੰ ਵਿਖਾਉਣ ਵਾਸਤੇ ਲਾਹੌਰ ਦੀਆਂ ਗਲੀਆਂ 'ਚ ਫੇਰਦੇ ਨੇ ਗੁਰੂ ਦੇ ਸਿੱਖ, ਟਕਾ ਟਕਾ ਮੰਗਾਉਂਦੇ, ਹਰੇਕ ਦੁਕਾਨ 'ਤੇ ਚੱਲ ਅਤੇ ਟਕਾ ਮੰਗ। ਇਹ ਉਹ ਹੈ ਜਿਹਨੇ ਤੁਹਾਡੇ ਕੋਲੋਂ ਧੱਕੇ ਨਾਲ ਟੈਕਸ ਲਏ ਸੀ, ਧੱਕੇ ਨਾਲ ਪੈਸਾ ਲੈ ਲੈ ਕੇ ਇਹਨੇ ਆਪਣਾ ਘਰ ਕਾਰਡ ਬਣਾਇਆ ਸੀ। ਸਤਸੰਗੀਓ, ਘੁੰਮਦਿਆਂ ਘੁੰਮਦਿਆਂ ਜਿਹੜਾ ਗੁਰਦਿੱਤਾ ਨਾਮ ਦਾ ਭੜਭੂੰਜਾ ਸੀ, ਜਿਹਦੇ ਤੋਂ ਇਸ ਪਾਪੀ ਨੇ ਗੁਰੂ ਦੇ ਸੀਸ 'ਚ ਰੇਤ ਪਵਾਈ ਸੀ, ਉਹਨੇ ਉਹ ਕੜਛਾ ਸਾਂਭ ਕੇ ਰੱਖਿਆ ਸੀ। ਉਹਨੂੰ ਜਦੋਂ ਪਤਾ ਲੱਗਿਆ ਨਿਆਣੇ ਚਿੜਗਿੱਲੀ ਮਾਰਦੇ ਆ ਰਹੇ ਨੇ, ਜਲੂਸ ਤਕੜਾ ਕੱਢਿਆ ਹੋਇਆ ਚੰਦੂ ਪਾਪੀ ਦਾ, ਉਹਨੂੰ ਗੁੱਸਾ ਆ ਗਿਆ। ਸਤਸੰਗੀਓ, ਨੇ ਜ਼ੋਰ ਦੀ ਕੜਛਾ ਜਿਹੜਾ ਸੀ ਇਹਦੇ, ਕੁਝ ਸਾਡੇ ਸਰੋਤ ਕਹਿੰਦੇ ਨੇ ਪੇਟ ਦੇ ਵਿੱਚ ਮਾਰਿਆ, ਕੁਝ ਕਹਿੰਦੇ ਸਿਰ 'ਚ ਮਾਰਿਆ। ਇਸ ਪਾਪੀ ਚੰਦੂ ਦੀ ਉੱਥੇ ਮੌਤ ਹੋ ਗਈ ਲਾਹੌਰ ਸ਼ਹਿਰ ਦੇ ਵਿੱਚ, ਐਸੀ ਦੁਰਦਸ਼ਾ ਦੇ ਨਾਲ ਮਰਿਆ ਸਤਸੰਗੀਓ। ਸੋ ਇਸ ਤਰੀਕੇ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਨਾਲ ਜਿਹੜੇ ਸਿੱਖ ਗਏ ਸੀ, ਇੱਥੇ ਵੀ ਜੇਲ੍ਹ 'ਚ ਰਹੇ ਮਹਾਰਾਜ ਦੇ ਨਾਲ, ਗਵਾਲੀਅਰ ਦੇ ਵਿੱਚ ਵੀ ਛੇਵੇਂ ਪਾਤਸ਼ਾਹ ਦੇ ਨਾਲ ਜੇਲ੍ਹ 'ਚ ਰਹੇ। ਉਹਨਾਂ ਹੀ ਫਿਰ ਗੁਰਸਿੱਖਾਂ ਨੇ ਤਸੀਹੇ ਦੇ ਕੇ ਬੁਰੀ ਕੁੱਤੇ ਦੀ ਮੌਤ ਮਾਰਿਆ ਚੰਦੂ ਨੂੰ, ਨੰਗੇ ਪੈਰੀ ਰਹਿੰਦਾ ਦਿੱਲੀ ਤੋਂ ਲੈ ਕੇ ਅਤੇ ਲਾਹੌਰ ਤੱਕ ਤੋਰ ਕੇ ਲਿਆਂਦਾ, 500 ਕਿਲੋਮੀਟਰ ਦੇ ਕਰੀਬ ਪੈਂਡਾ ਹੈ, ਤੋਰ ਕੇ ਲਿਆਂਦਾ, ਪੈਰਾਂ 'ਚ ਸਤਸੰਗੀ ਕੀੜੇ ਪੈ ਗਏ, ਸਰੀਰ 'ਚ ਕੀੜੇ ਪੈ ਗਏ, ਨੱਕ 'ਚ ਕੀੜੇ ਪਏ ਨੇ, ਮੰਦੇ ਹਾਲ ਹੈ, ਐਸੀ ਦੁਰਦਸ਼ਾ ਹੋਈ ਇਸ ਪਾਪੀ ਦੀ ਸਤਸੰਗੀਓ। ਕਹਿੰਦੇ ਪਾਪੀ ਕੇ ਮਾਰਵੇ ਕੋ ਪਾਪ ਮਹਾਂਬਲੀ ਹੈ, ਪਾਪੀਆਂ ਨੂੰ ਮਾਰਨ ਵਾਸਤੇ ਜਿਹੜਾ ਉਹਨੇ ਕੀਤਾ ਹੈ ਪਾਪ ਹੁੰਦਾ ਨਾ ਸਤਸੰਗੀਓ, ਉਹ ਮਹਾਂਬਲੀ ਹੋ ਜਾਂਦਾ। ਤਪੂ ਰਾਜ ਰਾਜੋ ਨਰਕ, ਤਪ ਕੀਤੇ ਹੁੰਦੇ ਲੋਕਾਂ, ਇਹਨਾਂ ਨੇ ਰਾਜ ਮਿਲ ਜਾਂਦੇ, ਰਾਜ 'ਤੇ ਬਹਿ ਕੇ ਫਿਰ ਦਿਮਾਗ ਖਰਾਬ ਹੋ ਜਾਂਦੇ, ਫਿਰ ਪਿਆਰੇ ਨਰਕਾਂ 'ਚ ਦੁੱਖ ਭੋਗਦੇ ਨੇ, ਅਤੇ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਭਾਈ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੈ ਨਾ, ਉਹ ਗੁਰੂ ਕੀ ਸੇਵਾ ਕਰਦੇ ਨੇ, ਪਰਮਾਤਮਾ ਨੂੰ ਪਾ ਲੈਂਦੇ ਨੇ। ਗੁਰ ਕੀ ਕਾਰ ਕਮਾਏ ਮਹਿਲ ਪਛਾਣੀਐ, ਭਾਈ ਜੇਠਾ ਜੀ ਵਰਗੇ, ਬਾਬਾ ਬਿਧੀ ਚੰਦ ਜੀ ਵਰਗੇ, ਭਾਈ ਪ੍ਰਾਣਾ ਜੀ ਵਰਗੇ ਮਹਾਂਪੁਰਸ਼ ਬ੍ਰਹਮ ਗਿਆਨੀ ਹੋਏ ਨੇ, ਇਹਨਾਂ ਗੁਰੂ ਦੇ ਸ਼ਬਦ ਨੂੰ ਪਛਾੜ ਲਿਆ, ਗੁਰੂ ਮਹਾਰਾਜ ਦੇ ਚਰਨਾਂ 'ਚ ਰਹੇ, ਗੁਰੂ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਸੇਵਾਵਾਂ ਕੀਤੀਆਂ, ਮੁਕਤੀ ਨੂੰ ਪ੍ਰਾਪਤ ਹੋ ਗਏ, ਕਲਿਆਣ ਪ੍ਰਾਪਤ ਹੋਈ ਪਿਆਰਿਓ ਇਹਨਾਂ ਨੂੰ, ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਇਹਨਾਂ ਨੇ।
ਰਹਾਓ ਵਿਸ਼ਰਾਮ ਦੇ ਕੇ ਗੁਰੂ ਜੀ ਮੇਰ ਕਰ ਰਹੇ ਨੇ। ਆਪ ਮਿਲਾਵੈ ਸੱਚ ਤਾਂ ਮਨ ਭਾਵਈ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਜਦੋਂ ਆਪ ਪਰਮਾਤਮਾ ਕਿਰਪਾ ਕਰੇ ਸੱਚੇ ਪਰਮੇਸ਼ਰ ਦੇ ਨਾਮ ਨਾਲ ਮਿਲਾ ਦੇਵੇ ਤਾਂ ਮਨ ਭਾਵਈ, ਤਾਂ ਪਿਆਰੇ ਜਿਹੜਾ ਵਾਹਿਗੁਰੂ ਹੈ ਨਾ ਇਹ ਗੁਰਸਿੱਖ ਦੇ ਮਨ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਜੀ ਕਰਦਾ ਮੈਂ ਨਾਮ ਜਪਾਂ, ਜੀ ਕਰਦਾ ਮੈਂ ਸੰਗਤ ਕਰਾਂ, ਮਨ ਕਰਦਾ ਹੈ ਕਿ ਮੈਂ ਸੇਵਾ ਕਰਾਂ, ਇਹ ਗੁਰੂ ਦੀ ਕਿਰਪਾ ਹੁੰਦੀ ਹੈ। ਚੱਲੈ ਸਦਾ ਰਜਾਏ ਅੰਕ ਸਮਾਵਈ। ਉਹ ਵਾਹਿਗੁਰੂ ਦੇ ਪਿਆਰੇ ਸਦਾ ਹੀ ਫਿਰ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਨੇ। ਰਜਾ ਦਾ ਅਰਥ ਹੈ ਰਜਾ, ਰਜਾਈ, ਰਜਾਈ ਦਾ ਅਰਥ ਹੈ ਰਜਾ ਭਾਵ ਕੇ ਹੁਕਮ। ਚੱਲੈ ਸਦਾ ਰਜਾਏ, ਰੋਜ਼ ਪੜ੍ਹਦੇ ਜਲਜੀ ਸਾਹਿਬ 'ਚ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਰਜਾ ਦੇ 'ਚ ਚੱਲਣਾ, ਹੁਕਮ ਵਿੱਚ ਚੱਲਣਾ। ਸੋ ਵਾਹਿਗੁਰੂ ਦੇ ਪਿਆਰੇ ਪਰਮਾਤਮਾ ਦੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ। ਅੰਕ ਸਮਾਵਈ, ਅੰਤ ਨੂੰ ਉਹ ਵਾਹਿਗੁਰੂ ਦੇ ਵਿੱਚ ਪਰਮਾਤਮਾ ਵਿੱਚ ਸਮਾ ਜਾਂਦੇ ਨੇ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹ ਵਾਹਿਗੁਰੂ ਦੇ ਪਿਆਰੇ ਪਰਮਾਤਮਾ ਵਿੱਚ ਇੱਕ ਮਿਕ ਹੋ ਜਾਂਦੇ ਹਨ। ਸੱਚਾ ਸਾਹਿਬ ਮਨ ਵਸੈ, ਵਸਿਆ ਮਨ ਸੋਈ। ਸੱਚਾ ਪਰਮਾਤਮਾ ਫਿਰ ਉਹਨਾਂ ਦੇ ਮਨ 'ਚ ਵੱਸ ਜਾਂਦਾ ਹੈ, ਵਸਿਆ ਮਨ ਸੋਈ। ਅਤੇ ਸਤਸੰਗੀ ਉਹਨਾਂ ਦਾ ਮਨ ਜਿਹੜਾ ਵਾਹਿਗੁਰੂ ਦੇ ਵਿੱਚ ਵੱਸ ਜਾਂਦਾ ਹੈ, ਇੱਕ ਮਿਕ ਹੋ ਜਾਂਦੇ ਹਨ। ਆਪੇ ਦੇ ਵਡਿਆਈ ਆ ਦੇ ਤੋਟ ਨਾ ਹੋਈ। ਆਪੇ ਹੀ ਫਿਰ ਵਾਹਿਗੁਰੂ ਉਹਨਾਂ ਪਿਆਰਿਆਂ ਨੂੰ ਵਡਿਆਈ ਬਖਸ਼ਦਾ ਹੈ, ਮਾਣ ਬਖਸ਼ਦਾ ਹੈ, ਇੱਜ਼ਤ ਬਖਸ਼ਦਾ ਵਾਹਿਗੁਰੂ। ਅਬੇ ਤਬੇ ਕੀ ਚਾਕਰੀ, ਕਿਉਂ ਦਰਗਹਿ ਪਾਵੈ। ਅਬੇ ਤਬੇ ਦਾ ਅਰਥ ਹੈ ਰੱਬ ਗੈਰਾ ਦੀ ਸੇਵਾ ਕਰਨੀ, ਜਣੇ ਖਣੇ ਦੀ ਸੇਵਾ ਕਰੀ ਜਾਣੀ। ਸਤਸੰਗੀਓ, ਗੁਰੂ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਭਾਈ ਗੁਰਦਾਸ ਜੀ ਕਹਿੰਦੇ ਨੇ, ਸੱਚਾ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਸੱਚੇ ਗੁਰੂ ਨੂੰ ਛੱਡ ਕੇ ਅਤੇ ਗਾਂ ਬੰਦਿਆਂ ਦੇ ਚੇਲੇ ਬਣ ਜਾਣਾ। ਸਤਸੰਗੀਓ, ਉਹਨਾਂ ਦੀ ਸੇਵਾ ਕਰੀ ਜਾਣੀ। ਗੁਰੂ ਤੇਗ ਬਹਾਦਰ ਸਾਹਿਬ ਦਾ ਬੜਾ ਪਿਆਰਾ ਬਚਨ ਹੈ, ਕਹਿੰਦੇ ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਨ ਜਿਉਂ ਡੋਲਤ, ਨਹਿ ਸੁਧ ਰਾਮ ਭਜਨ ਕੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਦਾ ਨਾਮ ਛੱਡ ਦਿੱਤਾ, ਗੁਰੂ ਦਾ ਦਰ ਛੱਡ ਦਿੱਤਾ, ਅਤੇ ਦੁਨਿਆਵੀ ਸੁੱਖ ਲੈਣ ਲਈ ਜਣੇ ਖਣੇ ਦੀ ਸੇਵਾ ਕਰਦਾ, ਜਣੇ ਖਣੇ ਦੀ। ਗੁਰੂ ਜੀ ਕਹਿੰਦੇ ਇੱਦਾਂ ਇਵੇਂ ਕਰਦਾ ਹੈ ਜਿਵੇਂ ਕੁੱਤਾ ਜਿਹੜਾ ਨਾ, ਕੁੱਤਾ ਦਰ ਦਰ 'ਤੇ ਭਟਕਦਾ, ਦਰ ਦਰ 'ਤੇ, ਕਦੇ ਕਿਸੇ ਦੇ ਦਰਵਾਜ਼ੇ 'ਤੇ ਜਾਂਦਾ, ਕਦੇ ਕਿਸੇ ਦੇ ਦਰਵਾਜ਼ੇ ਜਾਂਦਾ, ਨੂੰ ਲਾਹਨਤਾਂ ਪੈਂਦੀਆਂ, ਦੁਰ ਦੁਰ ਹੁੰਦੀ ਹੈ। ਇੱਦਾਂ ਜਿਹੜਾ ਵਿਅਕਤੀ ਵਾਹਿਗੁਰੂ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਦਰ ਦਰ 'ਤੇ ਭਟਕਦਾ ਨਾ ਸਤਸੰਗੀਓ, ਉਹਨੂੰ ਹਮੇਸ਼ਾ ਲਾਹਨਤਾਂ ਪੈਂਦੀਆਂ ਨੇ। ਅਤੇ ਸੱਚੇ ਪਾਤਸ਼ਾਹ ਕਹਿੰਦੇ ਅਬੇ ਤਬੇ ਕੀ ਚਾਕਰੀ, ਕਿਉਂ ਦਰਗਹਿ ਪਾਵੈ। ਜਿਹੜਾ ਵਿਅਕਤੀ ਜਣੇ ਖਣੇ ਦੀ ਸੇਵਾ ਕਰੀ ਜਾਂਦਾ ਨਾ, ਬੜੀਆਂ ਨੂੰ ਹੀ ਮੱਥਾ ਮਾਰ ਲਿਆ, ਵੀਰਵਾਰ ਨੂੰ ਤੇਲ ਵੀ ਜਾ ਕੇ ਚਿਰਾਗਾਂ 'ਚ ਪਾ ਲਿਆ, ਸ਼ਨੀਵਾਰ ਜਾ ਕੇ ਸਤਸੰਗ ਕਿਤੇ ਨਾ ਕਿਤੇ ਮਾਂ ਆਦਿਕ ਅਤੇ ਤੇਲ ਆਦਿਕ ਵੀ ਚੜ੍ਹਾਏ, ਇੱਦਾਂ ਗੱਲ ਨਹੀਂ ਬਣਦੀ ਸਤਸੰਗੀਓ। ਗੁਰੂ ਕੇ ਦਰ ਲੜ ਲੱਗੇ ਹਾਂ ਅਤੇ ਗੁਰੂ ਕੇ ਹੀ ਬਣ ਕੇ ਰਹਿਣਾ ਚਾਹੀਦਾ। ਜਣੇ ਖਣੇ ਦੀ ਸੇਵਾ ਕਰੀ ਜਾਣੀ, ਜਣੇ ਖਣੇ ਦੇ ਜਾ ਕੇ ਮੱਥਾ ਮਾਰੀ ਜਾਣਾ। ਅਤੇ ਗੁਰੂ ਜੀ ਕਹਿੰਦੇ ਪੱਥਰ ਕੀ ਬੇੜੀ ਜੇ ਚੜ੍ਹੈ, ਭਾਰ ਨਾਲ ਬੁੜਾਵੈ। ਭਾਈ, ਜੇ ਕੋਈ ਵਿਅਕਤੀ ਪੱਥਰ ਦੀ ਬੇੜੀ ਉੱਤੇ ਚੜ੍ਹ ਜਾਏ, ਪੱਥਰ ਲੈ ਲੈ, ਉਹਦੀ ਬੇੜੀ ਬਣਾ ਕੇ ਚੜ੍ਹ ਕੇ ਪਾਰ ਹੋਣਾ ਚਾਹੇ ਤਾਂ ਡੁੱਬੇਗਾ, ਆਪ ਵੀ ਡੁੱਬੇਗਾ ਅਤੇ ਨਾਲ ਬੇੜੀ ਵੀ ਡੁੱਬੇਗੀ। ਇਸੇ ਤਰ੍ਹਾਂ ਜਿਹੜਾ ਵਿਅਕਤੀ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ, ਪਰਮੇਸ਼ਰ ਦੇ ਨਾਮ ਦਾ ਜਹਾਜ਼ ਛੱਡ ਕੇ, ਸਤਸੰਗੀਓ, ਇੱਧਰ ਉੱਧਰ ਦੀ ਚਾਕਰੀ ਕਰਦਾ ਨਾ, ਆਪ ਵੀ ਡੁੱਬੇਗਾ ਅਤੇ ਹੋਰਨਾਂ ਨੂੰ ਡੁੱਬੇਗਾ। ਆ ਪੰਨੜਾ ਵਾ ਮਨ ਵੇਚੀਐ, ਸਿਰ ਦੀ ਜੈ ਨਾਲੇ। ਧੰਨ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਭਾਈ ਆਪਣੜਾ ਮਨ ਵੇਚੀਐ, ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਆਪਣਾ ਮਨ ਵੇਚਣਾ ਹੈ ਭਾਈ ਗੁਰੂ ਦੇ ਕੋਲ, ਸੱਚੇ ਪਾਤਸ਼ਾਹ ਦੇ ਦਰ 'ਤੇ ਆ ਕੇ ਮਨ ਜਿਹੜਾ ਹੈ ਇੱਥੇ ਭੇਟ ਕਰ ਦੇਣਾ ਹੈ।
ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵ ਹੈ। ਅਤੇ ਗੁਰੂ ਜੀ ਮਿਹਰ ਕਰਦੇ ਆਪਣੜਾ ਮਨ ਵੇਚੀਐ ਸਿਰ ਦੀ ਜੈ ਨਾਲੇ। ਭਾਈ ਆਪਣਾ ਮਨ ਜਿਹੜਾ ਗੁਰੂ ਨੂੰ ਵੇਚ ਦੇਵੇ, ਗੁਰੂ ਦੇ ਦਰ 'ਤੇ ਹਾਜ਼ਰ ਕਰ ਦੇਵੇ, ਅਤੇ ਸਿਰ ਵੀ ਜਿਹੜਾ ਇਹ ਗੁਰੂ ਨੂੰ ਭੇਟ ਕਰ ਦੇਵੇ। ਸਿਰ ਦੀਜੈ ਨਾਲੇ, ਨਾਲ ਹੀ ਆਪਣਾ ਸਿਰ ਗੁਰੂ ਦੇ ਦਰ 'ਤੇ ਭੇਟ ਕਰ ਦੇਵੇ। ਇਹ ਪੈਰੂ ਤੇਰਾ ਹੈ। ਜਿਸ ਦਿਨ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਛਕਾਉਂਦੇ ਨੇ, ਕੇਸਾਂ 'ਚ ਅੰਮ੍ਰਿਤ ਪਾਉਂਦੇ ਨੇ, ਅਤੇ ਨਾਲ ਇਹ ਜ਼ਿਕਰ ਕਰਦੇ ਨੇ, ਭਾਈ ਅੱਜ ਤੋਂ ਤੁਹਾਡੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਤੋਂ ਇਲਾਵਾ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ। ਇਹ ਸਿਰ ਅੱਜ ਤੋਂ ਗੁਰੂ ਦਾ ਬਣ ਗਿਆ, ਤਾਂ ਕੇਸਾਂ 'ਚ ਅੰਮ੍ਰਿਤ ਪਾਇਆ ਜਾਂਦਾ ਸਤਸੰਗੀਓ। ਇਹ ਹੋਰ ਕਿਸੇ ਦੇ ਦਰ 'ਤੇ ਜਾਵੇ ਹੀ ਨਾ। ਗੁਰਮੁਖ ਵਸਤ ਪਛਾਣੀਐ ਆਪਣਾ ਘਰ ਭਾਲੇ। ਗੁਰੂ ਵਾਲਾ ਬਣ ਕੇ ਜਿਹੜੀ ਅੰਦਰ ਸਾਡੇ ਨਾਮ ਦੀ ਆਤਮਕ ਵਸਤੂ ਹੈ ਉਹਨੂੰ ਪਛਾਣਨਾ ਕਰੇ, ਆਪਣਾ ਘਰ ਭਾਲੇ। ਅਤੇ ਜਿਹੜਾ ਆਪਣਾ ਅਸਲੀ ਘਰ ਹੈ ਨਾ, ਜੇ ਘਰ ਮੈਂ ਤੋਂ ਰਹਿਣਾ ਵਸਣਾ ਸੋ ਕਰ ਚੀਤ ਨਾ ਆਇਓ। ਅਸਲੀ ਜਿਹੜਾ ਸਾਡਾ ਘਰ ਹੈ ਜਿੱਥੇ ਆਪਾਂ ਜਾਣਾ ਸਾਰਿਆਂ ਨੇ, ਉਸ ਘਰ ਨੂੰ ਚੇਤੇ ਕਰਨਾ ਕਰੇ, ਉਸ ਘਰ ਨੂੰ ਲੱਭਣਾ ਕਰੇ ਕਿ ਮੈਂ ਅੰਤ ਨੂੰ ਆਪਣੇ ਘਰ ਪਰਮਾਤਮਾ ਦੇ ਘਰ ਜਾਣਾ ਹੈ। ਜੰਮਣ ਮਰਨਾ ਆਖੀਐ ਤਿੰਨ ਕਰਤੈ ਕੀਆ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਜੰਮਣ ਅਤੇ ਮਰਨਾ ਆਖਿਆ ਜਾਂਦਾ ਹੈ, ਪਰ ਇਹ ਪਰਮਾਤਮਾ ਨੇ ਇਹ ਖੇਡ ਰਚੀ ਹੈ, ਆਮਣ ਜਾਣ ਇਹ ਖੇਡ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਗੁਰੂ ਅਰਜਨ ਦੇਵ ਸਾਹਿਬ ਦਾ ਫਰਮਾਨ ਸੁਖਮਨੀ ਸਾਹਿਬ ਵਿੱਚ ਕਿ ਆਉਣਾ ਜਾਣਾ ਜੰਮਣ ਮਰਨਾ ਇੱਕ ਖੇਡ ਹੈ। ਕਲਗੀਧਰ ਜੀ ਨੇ ਲਿਖਿਆ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਜਗਤ ਇੱਕ ਤਮਾਸ਼ਾ ਹੈ ਅਤੇ ਮੈਂ ਜਗਤ ਦਾ ਤਮਾਸ਼ਾ ਵੇਖਣ ਆਇਆ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਖੇਡ ਹੈ, ਇਹ ਜਗਤ ਇੱਕ ਖੇਡ ਹੈ, ਜਨਮ ਮਰਨ ਇਹ ਪਰਮਾਤਮਾ ਨੇ ਬਣਾਏ ਹੋਏ ਸਤਸੰਗੀਓ। ਸੋ ਇਸ ਲਈ ਆਪਣਾ ਮਨ ਵੇਚੀ, ਆਪਣਾ ਮਨ ਵੇਚ ਕੇ ਗੁਰੂ ਅੱਗੇ ਸੀਸ ਭੇਟ ਕਰਕੇ ਪਰਮਾਤਮਾ ਨੂੰ ਭਾਲ ਕੇ, ਜੰਮਣ ਅਤੇ ਮਰਨਾ ਜਿਹੜਾ ਆਖਿਆ ਜਾਂਦਾ ਨੇ ਇਹ ਕਰਤੇ ਦੀ ਖੇਡ ਹੈ। ਜਨਮ ਅਤੇ ਮਰਨ ਪਰਮਾਤਮਾ ਨੇ ਸਤਸੰਗੀ ਖੇਡ ਬਣਾਈ ਹੈ ਸੰਸਾਰ ਨੂੰ ਚਲਾਉਣ ਲਈ। ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ। ਜਿਨ੍ਹਾਂ ਨੇ ਆਪਾ ਭਾਵ ਗਵਾ ਦਿੱਤਾ, ਮਤਲਬ ਕਿ ਮੈਂ ਮਹਾਰਾਜ ਕੁਛ ਵੀ ਨਹੀਂ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੋਂ ਇਸ ਕੋ ਸੌਂਪ ਤੇ ਕਿਆ ਲਾਗੇ ਮੇਰਾ। ਆਪਾਂ ਅਹੰਕਾਰ ਛੱਡ ਦਈਏ, ਵਾਹਿਗੁਰੂ ਕਰਨ ਕਰਾਵਣ ਹਾਰ ਤੂੰ ਹੀ ਹੈ, ਤੂੰ ਹੀ ਬਖਸ਼ਿਸ਼ ਕਰ ਰਿਹਾ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਸਭ ਤੋਂ ਦੁਨੀਆਂ ਦੇ ਮਹਾਨ ਅਤੇ ਵੱਡੇ ਗ੍ਰੰਥ ਨੇ ਸਤਸੰਗੀਓ। ਮਹਾਨ ਕੁਛ ਪੜ੍ਹੋ, ਉਹਦੇ ਵਿੱਚ ਜਿੱਥੇ ਲਿਖਿਆ ਨਾ ਗੁਰੂ ਗ੍ਰੰਥ ਗੁਰੂ, ਉਹ ਚੈਪਟਰ ਪੜ੍ਹੋ ਅਤੇ ਉੱਥੇ ਉਹਨਾਂ ਲਿਖਿਆ ਹੈ ਕਿ ਸਾਰੇ ਗ੍ਰੰਥਾਂ ਦੇ ਸੁਆਮੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਨੇ ਕੀਤੀ ਹੈ, ਸੰਪਾਦਨਾ ਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਕੀਤੀ ਹੈ, ਲਿਖੇ ਹਨ ਭਾਈ ਗੁਰਦਾਸ ਜੀ ਨੇ। ਇੰਨਾ ਵੱਡਾ ਮਹਾਨ ਗ੍ਰੰਥ ਰਚ ਕੇ ਅਤੇ ਸੱਚੇ ਪਾਤਸ਼ਾਹ ਜੀ ਨੇ ਪਿੱਛੋਂ ਜਾ ਕੇ ਇਹ ਬਚਨ ਕੀਤੇ, ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਏ ਓਈ। ਇਹ ਸੱਚੇ ਪਾਤਸ਼ਾਹ, ਮੈਂ ਤੇਰਾ ਕੀਤਾ ਹੋਇਆ ਜਾਣਦਾ ਹੀ ਨਹੀਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ, ਮੈਨੂੰ ਇਸ ਮਹਾਨ ਕਾਰਜ ਵਾਸਤੇ ਯੋਗ ਕਰ ਦਿੱਤਾ। ਮੈਂ ਨਿਰਗੁਣ ਯਾਰਾ ਸੀ, ਮੇਰੇ 'ਚ ਗੁਣ ਨਹੀਂ ਸੀ, ਤੁਹਾਨੂੰ ਆਪ ਤਰਸ ਪੈ ਗਿਆ, ਮਿਹਰ ਕਰਤੀ ਬਖਸ਼ਿਸ਼ ਕੀਤੀ ਹੈ, ਇੰਨਾ ਮਹਾਨ ਵੱਡਾ ਕਾਰਜ ਸੱਚੇ ਪਾਤਸ਼ਾਹ ਤੋਂ ਸਾ ਕਰਵਾ ਲਿਆ। ਕਿਤੇ ਵੀ ਗੁਰੂ ਅਰਜਨ ਦੇਵ ਜੀ ਨੇ ਇਹ ਨਹੀਂ ਲਿਖਿਆ ਕਿ ਇਹ ਗ੍ਰੰਥ ਮੈਂ ਲਿਖਿਆ ਜਾਂ ਮੇਰੇ ਸਮੇਂ ਲਿਖਿਆ ਗਿਆ, ਨਹੀਂ ਪਿਆਰਿਓ, ਨਹੀਂ। ਗੁਰੂ ਜੀ ਦੀ ਸ਼ਹੀਦੀ ਦਾ ਇੱਕ ਕਾਰਨ ਇਹ ਵੀ ਸੀ ਕਿ ਜਹਾਂਗੀਰ ਪਹਿਲਾਂ ਤਾਂ ਕਹਿੰਦਾ ਸੀ ਕਿ ਮੁਹੰਮਦ ਸਾਹਿਬ ਦੇ ਕੁਛ ਬਚਨ ਲਿਖ ਦਿਓ, ਜਾਂ ਇਹਦੇ ਵਿੱਚ ਲਿਖ ਦਿਓ ਕਿ ਇਹ ਜਹਾਂਗੀਰ ਬਾਦਸ਼ਾਹ ਦੇ ਵੇਲੇ ਗ੍ਰੰਥ ਬਣਿਆ। ਗੁਰੂ ਜੀ ਕਹਿੰਦੇ ਇੱਕ ਅੱਖਰ ਵੀ ਨਹੀਂ, ਇੱਕ ਲਗਾ ਮਾਤਰਾ ਵੀ ਨਹੀਂ ਚ ਬਦਲਾਂਗੇ, ਨਾ ਘੱਟ ਅਤੇ ਨਾ ਵੱਧ, ਕੁਛ ਨਹੀਂ। ਇਸ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਵਾਹਿਗੁਰੂ ਤੁਹਾਨੂੰ ਤਰਸਾਇਆ, ਤੁਸਾਂ ਮਿਹਰ ਕੀਤੀ, ਇਹ ਮੇਰੇ ਤੋਂ ਮਹਾਨ ਇਹ ਕਾਰਜ ਤੁਸਾਂ ਕਰਵਾ ਲਿਆ।
ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਆਪ ਗਵਾਇਆ ਮਰ ਰਹੇ ਫਿਰ ਮਰਨ ਨਾ ਥੀਆ ਆਪਾ ਅਹੰਕਾਰ ਗਵਾ ਕੇ ਮਰ ਰਹੇ ਦਾ ਅਰਥ ਹੈ ਸਤਸੰਗੀ ਮਰਨ ਤੋਂ ਰਹਿ ਗਏ ਜਨਮ ਅਤੇ ਮਰਨ ਤੋਂ ਬਚ ਗਏ ਫਿਰ ਮਰਨ ਨਾ ਥੀਆ ਅਤੇ ਦੁਬਾਰਾ ਪਿਆਰੇ ਕਦੇ ਵੀ ਫਿਰ ਮਰਨਾ ਨਹੀਂ ਹੁੰਦਾ ਇੱਕ ਹੈ ਆਵਨ ਫਿਰ ਜੂਨ ਨਾ ਆਇਆ ਨਾਨਕ ਹਰ ਕੇ ਦਰਸ ਸਮਾਇਆ ਬਾਵਨ ਅੱਖਰੀ ਵਿੱਚ ਗੁਰੂ ਅਰਜਨ ਦੇਵ ਜੀ ਲਿਖਦੇ ਨੇ ਕਿ ਇੱਕ ਵਾਰ ਉਹ ਵਾਹਿਗੁਰੂ ਦੇ ਪਿਆਰੇ ਜਗਤ ਵਿੱਚ ਆਏ ਸਿਮਰਨ ਕੀਤਾ ਬੰਦਗੀ ਕੀਤੀ ਭਗਤੀ ਕੀਤੀ ਪਰਮਾਤਮਾ ਨਾਲ ਇੱਕ ਮਿਕ ਹੋ ਗਏ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ ਪਰਮਾਤਮਾ ਵਿੱਚ ਅਭੇਦ ਹੋ ਗਏ ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ਜੋ ਪਰਮਾਤਮਾ ਨੇ ਧੁਰੋਂ ਹੀ ਹੁਕਮ ਕਰ ਦਿੱਤਾ ਸਾਈ ਕਾਰ ਕਮਾਵਣੀ ਉਹੋ ਹੀ ਕੰਮ ਜੀਵ ਕਰਦਾ ਹੈ ਜੋ ਪਰਮਾਤਮਾ ਨੇ ਇਹਦੇ ਮਸਤਕ ਉੱਤੇ ਲਿਖ ਦਿੱਤਾ ਜੋ ਹੁਕਮ ਕਰਕੇ ਭੇਜ ਦਿੱਤਾ ਜੇ ਮਨ ਸਤਿਗੁਰ ਦੇ ਮਿਲੈ ਕਿਨ ਕੀਮਤ ਪਾਈ ਭਾਈ ਜੇਕਰ ਆਪਣਾ ਮਨ ਸਤਿਗੁਰਾਂ ਨੂੰ ਦੇ ਕੇ ਅਤੇ ਸਤਿਗੁਰੂ ਨੂੰ ਮਿਲ ਨਾ ਕਰੇ ਗੁਰੂ ਵਾਲਾ ਬਣ ਜਾਏ ਕਿਨ ਕੀਮਤ ਪਾਈ ਫਿਰ ਇਸ ਵਿਅਕਤੀ ਦੀ ਕੋਈ ਕੀਮਤ ਪਾ ਹੀ ਨਹੀਂ ਸਕਦਾ ਰਤਨ ਪਾਰਖ ਸੋ ਧਣੀ ਤਿੰਨ ਕੀਮਤ ਪਾਈ ਰਤਨ ਪਾਰਖ ਦਾ ਫਿਰ ਰਤਨਾਂ ਨੂੰ ਪਰਖਣ ਵਾਲਾ ਸੋ ਦਾ ਭਾਵ ਉਹ ਧਣੀ ਦਾ ਭਾਵ ਮਾਲਕ ਵਾਹਿਗੁਰੂ ਪਰਮਾਤਮਾ ਹੀ ਜੀਵਾਂ ਰੂਪੀ ਰਤਨਾਂ ਨੂੰ ਪਰਖਣ ਵਾਲਾ ਹੈ ਕਿੰਨੇ ਕਿੰਨੀ ਸੇਵਾ ਕੀਤੀ ਹੈ ਕਿੰਨਾ ਸਿਮਰਨ ਕੀਤਾ ਕਿੰਨੀ ਬੰਦਗੀ ਕੀਤੀ ਹੈ ਕਿੰਨਾ ਨੇ ਆਪਣੇ ਮਨ ਨੂੰ ਕੀਮਤੀ ਬਣਾਇਆ ਰਤਨਾਂ ਵਰਗਾ ਪਰਖਣ ਵਾਲਾ ਵਾਹਿਗੁਰੂ ਹੀ ਹੈ ਤਿੰਨ ਕੀਮਤ ਪਾਈ ਫਿਰ ਉਹ ਵਾਹਿਗੁਰੂ ਹੀ ਇਸ ਜੀਵ ਦੀ ਕੀਮਤ ਨੂੰ ਪਾਉਂਦਾ ਹੈ ਕਿ ਕਿੰਨੀ ਘਾਲ ਕਮਾਈ ਕੀਤੀ ਹੈ ਕਿੰਨਾ ਸਿਮਰਨ ਬੰਦਗੀ ਕੀਤੀ ਇਹਨੇ ਨਾਨਕ ਸਾਹਿਬ ਮਨ ਵਸੈ ਸੱਚੀ ਵਡਿਆਈ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਾਪਤੀ 'ਤੇ ਮਿਹਰ ਕਰਦੇ ਨੇ ਨਾਨਕ ਸਾਹਿਬ ਮਨ ਵਸੈ ਕਿ ਜਦੋਂ ਜਿਹੜਾ ਮਾਲਕ ਹੈ ਵਾਹਿਗੁਰੂ ਹੈ ਪਰਮਾਤਮਾ ਮਨ 'ਚ ਵੱਸ ਜਾਂਦਾ ਹੈ ਸੱਚੀ ਵਡਿਆਈ ਫਿਰ ਉਸ ਜੀਵ ਦੀ ਸੱਚੀ ਵਡਿਆਈ ਹੁੰਦੀ ਸਤਸੰਗੀਓ ਇੱਥੇ ਮਾਣ ਮਿਲਦਾ ਹੈ ਦਰਗਾਹ ਵਿੱਚ ਸਤਿਕਾਰ ਮਿਲਦਾ ਸਤਸੰਗੀਓ ਵਡਿਆਈਆਂ ਮਿਲਦੀਆਂ ਹਨ ਸਤਿਕਾਰ ਮਿਲਦਾ ਹੈ ਸਾਰਾ ਸੰਸਾਰ ਉਹਨਾਂ ਮਹਾਂਪੁਰਸ਼ਾਂ ਨੂੰ ਯਾਦ ਕਰਦਾ ਜਿਨ੍ਹਾਂ ਦੇ ਅੰਦਰ ਪਰਮਾਤਮਾ ਵੱਸ ਗਿਆ ਸਤਸੰਗੀਓ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦੇ ਸੰਬੰਧ ਵਿੱਚ ਵਿਸ਼ੇਸ਼ ਦੀਵਾਨ ਸਾਜ ਰਹੇ ਨੇ ਲੰਮੇ ਸਮੇਂ ਤੋਂ ਆਪਾਂ ਗੁਰੂ ਮਹਾਰਾਜ ਦੀਆਂ ਕਥਾ ਕਹਾਣੀਆਂ ਕਹਿ ਕੇ ਸੁਣ ਕੇ ਆਨੰਦ ਪ੍ਰਾਪਤ ਕਰ ਰਹੇ ਹਾਂ ਗੁਰੂ ਮਹਾਰਾਜ ਮਿਹਰ ਕਰਨ ਨਾਮਦਾਨ ਬਖਸ਼ਣ ਸਰਬਸੰਮਤ ਨੂੰ ਇਸੇ ਤਰ੍ਹਾਂ ਪਿਆਰ ਦੀ ਦਾਤ ਬਖਸ਼ਣ ਸੇਵਾ ਸਿਮਰਤ ਦੀਆਂ ਦਾਤਾਂ ਬਖਸ਼ਣ ਸ੍ਰੀ ਅਖੰਡ ਪਾਠ ਸਾਹਿਬ 6 ਆਰੰਭ ਹੋਏ ਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਹਾਜ਼ਰੀਆਂ ਭਰਿਆ ਕਰੋ ਗੁਰੂ ਦੀ ਸੇਵਾ ਕਰੋ ਲਾਹ ਪ੍ਰਾਪਤ ਕਰੋ ਸ਼ੁਕਰ ਗੁਰੂ ਕਾ ਧੰਨਵਾਦ ਆਪ ਸੰਗਤਾਂ ਦਾ ਪ੍ਰਬੰਧਕ ਵੀਰਾਂ ਦਾ ਗੁਰੂ ਕੇ ਵਜ਼ੀਰਾਂ ਦਾ ਅਗਲਾ ਪ੍ਰੋਗਰਾਮ ਬਹੁਤ ਪਿਆਰ ਵਾਲਾ ਹੈ ਇਸੇ ਤਰ੍ਹਾਂ ਆਨੰਦ ਵਿੱਚ ਆ ਕੇ ਆਪਾਂ ਬਹਿ ਕੇ ਸੁਣਨਾ ਹੈ ਸੱਚੇ ਪਾਤਸ਼ਾਹ ਮਿਹਰ ਕਰਨ ਸਮਾਪਤੀ ਦੀਆਂ ਪੰਕਤੀਆਂ ਗਾਈਏ ਫਤਿਹ ਬੁਲਾਈਏ ਜੀ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਸ਼ਬਦ ਵਿਚਾਰ ਕਥਾ ਸਰਨ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਸਤਿਕਾਰਯੋਗ ਭਾਈ ਸਾਹਿਬ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨੀ ਜਥਾ ਕੀਰਤਨ ਜੋੜਨਗੇ। ਉਹਨਾਂ ਪਾਸੋਂ ਪਿਆਰ ਸਤਿਕਾਰ ਸਰਨ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਰਮ ਸਮਾਧ ਵਿੱਚ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਐਤਵਾਰ ਦੀਵਾਨ ਇਸੇ ਸੰਬੰਧ ਦਾ ਸਾਜਰੇ ਹਨ। ਆਪ ਜੀ ਨੇ ਹਾਜ਼ਰੀ ਭਰਨੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਬੀਰ ਸਾਹਿਬ ਕਹਿੰਦੇ ਕਿ ਮੈਂ ਉਸ ਪਰਮਾਤਮਾ ਦਾ ਕੂਕਰ ਹਾਂ, ਮੈਂ ਉਹਦੇ ਦਰਬਾਰ ਦਾ ਕੁੱਤਾ ਹਾਂ ਉਸ ਪਰਮਾਤਮਾ ਦੇ, ਤੇ ਮੇਰੇ ਗਲ ਵਿੱਚ ਉਹਦੇ ਨਾਮ ਦਾ ਪਟਾ ਪਿਆ ਹੋਇਆ, ਗਲੇ ਹਮਾਰੇ ਜੇਵਰੀ ਜੰਜੀਰੀ, ਕਿਉਂਕਿ ਜਿਸ ਡੌਗ ਦੇ ਗਲ 'ਚ ਪਟਾ ਪਿਆ ਹੋਵੇ ਨਾ, ਉਹਦੀ ਨਿਸ਼ਾਨੀ ਹੁੰਦੀ ਵੀ ਇਹ ਡੌਗ ਜਿਹੜਾ ਕੁੱਤਾ ਹੈ ਇਹ ਮਾਲਕ ਦਾ ਹੈ, ਇਹਦਾ ਕੋਈ ਮਾਲਕ ਹੈ। ਅਤੇ ਜਿਹੜਾ ਉੱਦਾਂ ਹੀ ਹੋਵੇ, ਸਟ੍ਰੇ ਡੌਗ ਹੋਵੇ, ਉਹਨੇ ਖਸਮਾ ਹੁੰਦਾ ਤਾਂ ਕੋਈ ਮਾਲਕ ਨਹੀਂ ਹੁੰਦਾ। ਅਤੇ ਕਬੀਰ ਸਾਹਿਬ ਕਹਿੰਦੇ ਮੈਂ ਨਾਮ ਵਾਲਾ, ਮੈਂ ਮਾਲਕ ਵਾਲਾ, ਔਰ ਜਿਸ ਤਰ੍ਹਾਂ ਮਾਲਕ ਮੈਨੂੰ ਖਿੱਚਦਾ ਹੈ ਨਾ, ਜਿੱਧਰ ਨੂੰ ਲੈ ਕੇ ਜਾਂਦਾ ਮੈਂ ਉਸ ਪਾਸੇ ਚਲਾ ਜਾਂਦਾ, ਉਹਦੇ ਹੁਕਮ ਦੇ ਵਿੱਚ ਰਹਿੰਦਾ, ਭਾਣੇ 'ਚ ਰਹਿੰਦਾ। ਜਿਸ ਤਰ੍ਹਾਂ ਲੋਕਾਂ ਨੇ ਕੁੱਤਿਆਂ ਦੇ ਨਾਮ ਰੱਖੇ ਹੁੰਦੇ ਨਾ, ਛੋਟੇ ਨਾਂ ਰੱਖੇ ਹੁੰਦੇ, ਕਿਸੇ ਦਾ ਨਾਂ ਜੈਕੀ ਰੱਖਿਆ, ਟੌਮੀ ਰੱਖਿਆ, ਟਾਈਸਨ ਰੱਖਿਆ, ਇਸ ਪ੍ਰਕਾਰ ਦੇ ਨਾਮ ਰੱਖਦੇ ਨੇ। ਅਤੇ ਕਬੀਰ ਸਾਹਿਬ ਕਹਿੰਦੇ ਨੇ ਮੇਰਾ ਵੀ ਨਾਂ ਹੈ ਜੀ, ਮੇਰਾ ਵੀ ਨਾਂ ਰੱਖਿਆ, ਆਪਣਾ ਨਾਂ ਦੱਸਦੇ ਨੇ।

ਤਾਂ ਕੁੱਕਰ ਦੇ ਵਿੱਚ ਇੱਕ ਬੜੀ ਖਾਸੀਅਤ ਹੁੰਦੀ ਹੈ। ਲੋਕੀ ਕਹਿੰਦੇ ਨੇ ਸ਼ਾਇਦ ਚੌਕੀਦਾਰ ਜਾਂ ਪਹਿਰੇਦਾਰੀ ਅੱਛੀ ਕਰਦਾ ਹੈ, ਪਰ ਨਹੀਂ, ਇਹ 'ਚ ਵਫਾਦਾਰੀ ਬੜੀ। ਹੋਰ ਕਿਸੇ ਜਾਨਵਰ ਦੇ ਵਿੱਚ ਇਮਾਨਦਾਰੀ, ਵਫਾਦਾਰੀ, ਫੇਥਫੁਲਨੈਸ ਪਾਣੀ ਹੋਵੇ, ਮੁਸ਼ਕਲ ਹੈ। ਇਨਸਾਨ 'ਤੇ ਲੋਕ ਇਤਬਾਰ ਨਹੀਂ ਕਰਦੇ ਇਹਨਾਂ ਕੰਟਰੀਜ਼ ਦੇ ਵਿੱਚ, ਲੋਕ ਕੁੱਤਿਆਂ 'ਤੇ ਬਿੱਲੀਆਂ 'ਤੇ ਜ਼ਿਆਦਾ ਇਤਬਾਰ ਕਰਦੇ। ਤੁਸੀਂ ਦੇਖਿਆ ਹੁਣ ਆਪਣੀ ਸੰਪਤੀ, ਆਪਣੀ ਜਾਇਦਾਦ ਵੀ ਕਈ ਲੋਕ ਕੁੱਤਿਆਂ ਦੇ ਨਾਲ ਆ ਜਾਂਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਹੋਰ ਗੱਲ ਵੱਡੀ ਕਹਿੰਦੇ ਨੇ, ਉਹ ਕਹਿੰਦੇ ਨੇ

ਸਵਾਮੀ ਭਾਵ ਕਿ ਮਾਲਕ ਦਾ ਘਰ ਡੋਗ ਨਹੀਂ ਛੱਡਦਾ, ਭਾਵੇਂ ਮਾਲਕ ਉਸਨੂੰ ਮਾਰ ਕੇ ਬਾਹਰ ਵੀ ਕੱਢੇ, ਮਾਰ ਮਾਰ ਕੇ ਬਾਹਰ ਕੱਢੇ ਗੇਤੋਂ ਬਾਹਰ, ਉਹ ਫਿਰ ਅੰਦਰ ਆਉਣ ਨੂੰ ਉਤਾਵਲਾ ਹੁੰਦਾ ਹੈ ਕਿ ਮੈਨੂੰ ਅੰਦਰ ਆਉਣ ਦੇ, ਮੇਰਾ ਤੇਰੇ ਨਾਲ ਪਿਆਰ ਹੈ। ਮਾਲਕ ਭਾਵੇਂ ਮਾਰੇ, ਸਵਾਨ ਤਜਤ ਨਹੀਂ ਨਿਤ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਵਾਮੀ ਭਾਵ ਕਿ ਮਾਲਕ ਦਾ ਦਰ ਉੱਤੇ ਨਹੀਂ ਛੱਡਦੇ। ਇਸ ਗੱਲ ਨੂੰ ਬੁੱਲਾ ਸ਼ਾਹ ਵੀ ਬੜੀ ਅੱਛੇ ਤਰੀਕੇ ਨਾਲ ਬਿਆਨ ਕਰਦਾ ਹੈ। ਕਹਿੰਦਾ ਹੈ, ਕੁੱਤੇ ਤੇਰੇ ਤੋਂ ਉੱਤੇ, ਕੁੱਤੇ ਤੇਰੇ ਤੋਂ ਉੱਤੇ ਮਾਲਕ ਦਾ ਦਰ ਕਦੇ ਨਾ ਛੱਡਦੇ, ਭਾਵੇਂ ਸੌ ਸੌ ਖਾਮ ਜੁੱਤੇ ਤੇਰੇ ਤੋਂ ਉੱਤੇ। ਭੌਂਕ ਭੌਂਕ ਕੇ ਰਾਤ ਗੁਜ਼ਾਰਨ, ਦਿਨੇ ਰੂੜੀਆਂ ਸੁੱਤੇ ਤੇਰੇ ਤੋਂ ਉੱਤੇ। ਹੇ ਬੰਦੇ ਤੇਰੇ ਤੋਂ ਉੱਪਰ ਨੇ, ਕੁਝ ਉਹਨਾਂ ਚ ਕੁਆਲਿਟੀ ਹੈ। ਉੱਠ ਬੁੱਲਿਆ ਯਾਰ ਮਨਾ ਲੈ, ਨਹੀਂ ਤੇ ਬਾਜੀ ਲੈ ਗਏ ਕੁੱਤੇ ਤੇਰੇ ਤੋਂ ਉੱਤੇ। ਸਵਾਨ ਤਜਤ ਨਹੀਂ ਨਿਤ, ਅਸੀਂ ਡਰ ਛੱਡਣ ਲੱਗੇ ਮਿੰਟ ਨਹੀਂ ਲਾਉਂਦੇ। ਕਦੀ ਮਨਸਾ ਨਾ ਪੂਰੀ ਹੋਵੇ, ਆਸਾ ਨਾ ਪੂਰੀ ਹੋਵੇ, ਤਾਂ ਗੁਰੂ ਤੋਂ ਵਿਸ਼ਵਾਸ ਹੀ ਚੁੱਕ ਲੈਂਦੇ ਹਾਂ, ਕਿਸੇ ਹੋਰ ਜਗ੍ਹਾ ਜਾ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੰਦੇ ਹਾਂ। ਵੇਖਣ ਦੀ ਗੱਲ ਹੈ, ਇੱਥੇ ਆਸ ਮਨੋਰਥ ਨਹੀਂ ਪੂਰਨ ਹੋਇਆ, ਪਰ ਡੋਗ ਜਿਹੜਾ ਕੁੱਕਰ ਜਿਹੜਾ ਉਹ ਕਹਿੰਦਾ, ਨਹੀਂ ਇਹ ਮੇਰਾ ਮਾਲਕ, ਮੈਂ ਇਹਦਾ ਦਰ ਨਹੀਂ ਛੱਡਣਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜੇ ਤੂੰ ਰੱਬ ਦਾ ਭਜਨ ਕਰਨਾ ਤੇ ਇਸ ਤਰ੍ਹਾਂ ਭਜਨ ਕਰ ਫੇ ਬੰਦੇ, ਜਿਸ ਤਰ੍ਹਾਂ ਕੂਕਰ ਜਿਹੜਾ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਇਸ ਤਰੀਕੇ ਦੇ ਨਾਲ, ਇਸ ਯੁਗ ਦੇ ਨਾਲ

ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਕੋਲ ਸਹਿਜ ਸੀ। ਸਹਿਜ ਇਹ ਕਿੱਥੇ ਹੁੰਦਾ ਹੈ? ਕੋਠੜੇ ਮੈਂ ਕੋਠੜੀ, ਇਹ ਸਰੀਰ ਹੈ, ਸਰੀਰ ਦੇ ਅੰਦਰ ਮਨ ਹੈ ਔਰ ਸਰੀਰ ਨੂੰ ਜਲਾਇਆ ਜਾ ਸਕਦਾ ਹੈ ਔਰ ਮਨ ਜਿਹੜਾ ਹੈ ਇਹ ਵੀ ਮਾਇਆ ਰੂਪੀ ਅੱਗ ਦੇ ਵਿੱਚ ਸੜਦਾ ਹੈ। ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਕੁਝ ਦਿਨ ਪਹਿਲੇ ਕਿ ਇੱਕ ਅਗਨ ਐਸੀ ਹੈ ਜਿਹਦੇ ਚ ਮਨ ਤੇ ਹਿਰਦਾ ਇਹ ਸੜਦਾ ਹੈ। ਗੁਰੂ ਅਸੀਂ ਕਹਿੰਦੇ ਗੁਰੂ ਨਾਲ ਸਰੀਰ ਹੈ, ਗੁਰੂ ਨਾਲ ਮਨ ਹੈ। ਗੁਰੂ ਕੀ ਹੈ? ਗੁਰੂ ਹੈ ਸਹਿਜ ਅਵਸਥਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸੁਨੇ ਅਰ ਭੈ ਨਹੀਂ ਜਾਂ ਕਹਿ, ਕੰਚਨ ਮਾਟੀ ਮਾਨੇ। ਗੁਰੂ ਸਹਿਜ ਅਵਸਥਾ ਚ ਰਹਿੰਦੇ ਨੇ, ਇਸ ਕਰਕੇ ਗੁਰੂ ਨੂੰ ਜਲਾਇਆ ਨਹੀਂ ਜਾ ਸਕਦਾ, ਗੁਰੂ ਦੇ ਮਨ ਨੂੰ ਵੀ ਨਹੀਂ ਜਲਾਇਆ ਜਾ ਸਕਦਾ। ਗੁਰੂ ਨਾਲ ਮਨ ਹੈ, ਗੁਰੂ ਨਾਲ ਸਰੀਰ ਹੈ। ਦੇ ਨੇ ਅੱਜ ਜਹਾਂਗੀਰ ਸਮਝਦਾ ਹੋਵੇਗਾ ਕਿ ਮੈਂ ਗੁਰੂ ਅਰਜਨ ਦੇਵ ਜੀ ਨੂੰ ਜਲਾ ਦਿੱਤਾ ਹੈ, ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਹੈ। ਬੜਾ ਖੁਸ਼ ਹੋਏਗਾ ਚੰਦੂ, ਬੜਾ ਪ੍ਰਸੰਨ ਪ੍ਰਿਥੀ ਚੰਦ ਬੜਾ ਖੁਸ਼ ਹੋਏਗਾ। ਉਹਨੂੰ ਹੋਏਗਾ ਕਿ ਮੇਰੀ ਸਾਜਿਸ਼ ਜਿਹੜੀ ਹੈ ਉਹ ਕਾਮਯਾਬ ਰਹੀ, ਮੈਂ ਕਾਮਯਾਬ ਹੋਇਆ, ਮੈਂ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਕੇ ਜਲਾ ਕੇ ਆਪਣੇ ਮਕਸਦ ਵਿੱਚ ਪੂਰਾ ਮੈਂ ਹੋ ਗਿਆ। ਹੁਣ ਗੁਰਗੱਦੀ ਦੇ ਰਸਤੇ 'ਚ ਮੇਰੇ ਲਈ ਕੋਈ ਰੁਕਾਵਟ ਨਹੀਂ ਰਹਿ ਗਈ। ਚੰਦੂ ਬੜਾ ਖੁਸ਼ ਹੋਏਗਾ, ਕਹੇਗਾ ਕਿ ਮੈਂ ਆਪਣਾ ਬਦਲਾ ਜਿਹੜਾ ਹੈ ਬੇਟੀ ਦਾ ਉਹ ਅੱਜ ਪੂਰਾ ਕਰ ਲਿਆ। ਪਰ ਉਹਨਾਂ ਨੂੰ ਨਹੀਂ ਪਤਾ ਗੁਰੂ ਜਿਹੜਾ ਹੈ ਇਹ ਨਾ ਮਨ ਹੈ ਨਾ ਤਨ ਹੈ। ਗੁਰੂ ਦਾ ਤਨ ਵੀ ਨਹੀਂ ਜਲਾਇਆ ਜਾ ਸਕਦਾ, ਗੁਰੂ ਦਾ ਮਨ, ਮਨ ਜਿਹੜਾ ਹੈ ਇਹ ਮਾਇਆ ਰੂਪੀ ਮਾਇਆ ਦੇ ਵਿੱਚ ਮਾਇਆ ਰੂਪੀ ਅਗਨੀ 'ਚ ਜਲਦਾ ਹੈ। ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਕਿ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ। ਇਹ ਮਾਇਆ ਰੂਪੀ ਅਗਨ ਜਿਹੜੀ ਮਨ ਨੂੰ ਰੋਜ਼ ਰੋਜ਼ ਸੜਦੀ ਹੈ, ਪਰ ਗੁਰੂ ਦਾ ਮਨ ਅਤੇ ਗੁਰੂ ਦਾ ਤਨ ਇਹਨਾਂ ਅਗਨੀਆਂ ਵਿੱਚ ਨਹੀਂ ਸੜਦਾ, ਨਹੀਂ ਸੜਦਾ। ਇਸ ਕਰਕੇ ਅੱਜ ਪੰਜ ਸਦੀਆਂ ਬਾਅਦ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਰੂਪ ਗੁਰੂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਨੇ ਔਰ ਸੰਗਤਾਂ ਉਹਨਾਂ ਨੂੰ ਪਿਆਰ ਕਰਦੀਆਂ ਨੇ, ਅੱਜ ਵੀ ਜੀਵਤ ਨੇ, ਉਹਨਾਂ ਨੂੰ ਖਤਮ ਕਰਕੇ ਵੀ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਦੇ ਕੋਲ ਸਹਿਜ ਹੈ। ਸਹਿਜ ਕੀ? ਅਕਥ ਪਤਾ ਹੈ ਨਿਰਾਰੀ। ਸਹਿਜ ਦੀ ਅਗਰ ਅਸੀਂ ਡੈਫੀਨੇਸ਼ਨ ਕਰਨ ਦੀ ਕੋਸ਼ਿਸ਼ ਕਰੀਏ, ਜਿਸ ਆਦਮੀ ਦੇ ਉੱਤੇ ਬਾਹਰ ਦੇ ਹਾਲਾਤ ਦਾ ਕੋਈ ਵੀ ਅਸਰ ਨਾ ਹੋਵੇ, ਉਹਨੂੰ ਕੋਈ ਤੰਗ ਨਾ ਕਰ ਸਕੇ, ਉਹਦੀ ਬਿਰਤੀ ਨੂੰ ਕੋਈ ਹਿਲਾ ਨਾ ਸਕੇ, ਤੱਤੀ ਤਵੀ ਦੇ ਉੱਤੇ ਭਾਵੇਂ ਤਪਾ ਦੇਵੇ, ਲੇਕਿਨ ਗੁਰੂ ਉੱਥੇ ਬੈਠ ਕੇ ਵੀ ਕਹੇ ਕਿ ਤੇਰਾ ਕੀਆ ਮਿੱਠਾ ਲੱਗੇ। ਹਰ ਨਾਮ ਪਦਾਰਥ ਨਾਨਕ ਮੰਗੇ, ਅੰਦਰ ਇੱਕ ਕੋਠਾ ਹੈ, ਕੋਠੇ ਦੇ ਅੰਦਰ ਫਿਰ ਛੋਟੀ ਕੋਠੜੀ ਹੈ, ਉੱਥੇ ਉਹ ਸਹਿਜ ਦੀ ਅਵਸਥਾ ਜਿੱਥੇ ਪਰਮ ਕੋਠੀ ਵਿਚਾਰ ਤੇ ਗੁਰੂ ਦੇ, ਕਬੀਰ ਸਾਹਿਬ ਕਹਿੰਦੇ ਨੇ ਇਹ ਕੋਠੜੀ ਇਹ ਸਹਿਜ ਦੀ ਅਵਸਥਾ ਮੈਨੂੰ ਪ੍ਰਦਾਨ ਕੀਤੀ ਹੈ, ਮੇਰੇ ਹਿਰਦੇ 'ਚ 24 ਘੰਟੇ ਐਨ ਸੀ ਆਨੰਦ ਬਣਿਆ ਹੋਇਆ।

ਸਤਸੰਗ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਇਹ ਸਮਾਗਮ ਆਪ ਜੀ ਬੜੇ ਸ਼ਰਧਾ ਪਿਆਰ ਅਕੀਦਤ ਦੇ ਨਾਲ ਮਨਾ ਰਹੇ ਹੋ ਤੋ ਸਾਰੀ ਸੰਗਤ ਨੂੰ ਜੀ ਆਇਆ ਜਿੰਨੇ ਵੀ ਮਾਈ ਭਾਈ ਗੁਰੂ ਘਰ ਵਿੱਚ ਆਏ ਹੋ ਤੋ ਕੁਝ ਦਿਨ ਆਪਾਂ ਹੋਰ ਇੱਥੇ ਆਪ ਜੀ ਦੀ ਸੇਵਾ ਦੇ ਵਿੱਚ ਹਾਂ ਤੋ ਵੱਧ ਚੜ੍ਹ ਕੇ ਆਪ ਜੀ ਸੰਗਤ ਦੀਆਂ ਹਾਜ਼ਰੀਆਂ ਭਰੋ ਕੀਰਤਨ ਦੀ ਹਾਜ਼ਰੀ ਭਰ ਕੇ ਸਾਡੀ ਹੌਸਲਾ ਅਫਜ਼ਾਈ ਕਰੋ ਅਤੇ ਅਸੀਂ ਸਾਰੇ ਆਪਣੇ ਆਪਣੇ ਜੀਵਨ ਨੂੰ ਸਫਲ ਕਰੀਏ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕੀਰਤਨ ਦੀ ਸਮਾਪਤੀ ਭੁੱਲਾ ਚੁੱਕਾਂ ਦੀ ਖਿਮਾ ਜੀ

ਮੰਨਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਤਲਾਈ ਤੇਗ ਵਾਹੀ ਦੇਖ ਕੇ ਅਮ੍ਰਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਰ ਸੀਸ ਦਿੱਤੇ

ਮਾਰਿਆ ਸਿੱਖੇ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਪ੍ਰਿਥਮਿਆਏ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ

ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦਿਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓੜ, ਨਿਆਸਰਿਆਂ ਦੇ ਆਸ।

ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ, ਕੀਰਤਨ, ਛੇ ਪੌੜੀਆਂ, ਅਨੰਦ ਸਾਹਿਬ ਦਾ ਜਾਪ ਹੋਇਆ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਧਰੋਂ ਘਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਕਲਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਜੈ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ।

ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ। ਚਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖ ਦੀਆ, ਏਕਾ ਲਿਵ ਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂਣ ਹੈ ਛੁੱਟ ਹੈ, ਨਿਕਟ ਨ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਮਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਓ ਸੋਹਿਲਾ, ਸਿਵਰਿਹੋ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ।

ਆਓ ਵਿਸਵੇ ਚਸੀਆਂ ਕੜੀਆਂ ਪਹਿਰਾ ਥਿੱਤੀ ਵਾਰੀ ਮਹੋ ਹੋਆ ਸੂਰਜ ਕੁਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ।

ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਬਹੁ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ, ਆਗੈ ਬਸਨ ਸੋਹਿਲਾ, ਔਦ ਘਟੈ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਜੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਜ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਨਾਰ ਦਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ ਮਨੁ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜੀ ਗਈ ਹੈ ਬਾਣੀ ਪੜਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਵਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

ਨਿਰਮਲ ਥਾਨ ਸਾਧ ਸੰਗ ਜਾ ਕੇ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਪਤਤ ਪਨੀਤ ਤਾਕੀ ਪਗ ਰੇਨ ਜਾ ਕੋ ਭੇਟਿਓ ਹਰ ਹਰ ਰਾਏ ਤਾਕੀ ਗਤ ਮਿਤ ਕਥਨ ਨਾ ਜਾਏ ਆਠ ਪਹਿਰ ਕਰ ਜੋੜ ਧਿਆਵੋ ਹੁਣ ਸਾਧਾਂ ਕਾ ਦਰਸ਼ਨ ਪਾਵੋ ਮੋਹੇ ਗਰੀਬ ਕੋ ਲਿਹੋ ਰਲਾਏ ਨਾਨਕ ਆਏ ਪੈ ਸਰਣ ਆਏ ਆਸਾ ਮਹੱਲਾ ਪੰਜਵਾਂ

ਸੰਗਤ ਹੋਇਆ ਸਾ ਘਰ ਸਤਵਾਂ ਮੁਹੱਲਾ ਪੰਜਵਾਂ ਹਰ ਕਾ ਨਾਮ ਹਿਰਦੇ ਨਿਤ ਤਿਹਾਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਰਹਾਉ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਆਸਾ ਮੁਹੱਲਾ ਪੰਜਵਾਂ ਸਾਧੂ ਸੰਗ ਤਰਿਆ ਸੰਸਾਰ ਹਰ ਕਾ ਨਾਮ ਮਨੇ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੇ ਸੰਤ ਹਰ ਪ੍ਰੀਤ ਪਿਆਰੇ ਰਹਾਉ ਜਾ ਕੇ ਮਾਤਕ ਲਿਖਿਆ ਭਾਗ ਕੋ ਨਾਨਕ ਤਾ ਕਾ ਥਿਰ ਸੁਹਾਗ ਆਸਾ ਮੁਹੱਲਾ ਪੰਜਵਾਂ

ਭਾਨੇ ਕੰਤ ਮੋਏ ਅਨਾਥ ਗਰੀਬ ਨਿਮਾਨੇ ਕੰਤ ਪਕੜ ਹਮ ਕੀ ਨੇਰਾਨੇ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੂਖ ਸਹਿਜ ਮੇਰਾ ਧਨ ਸੁਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਤਿਗੁਰ ਮੇਲੀ ਪ੍ਰਭ ਗੁਣ ਤਾਸਾ ਆਸਾ ਮੁਹੱਲਾ ਪੰਜਵਾ ਮਾਥੇ ਤ੍ਰਿਕਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜੇ ਬਾਕੀ ਫੂੜ ਸਦਾ ਭੁੱਖੀ ਪਿਰ ਜਾਨੇ ਦੂਰ ਐਸੀ ਇਸਤਰੀ ਇੱਕ ਰਾਮ ਪਾਈ ਹੁਣ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਓ ਪਾਏ ਠਗੋਰੀ ਸਭ ਜਗ ਜੋਹਿਆ ਬ੍ਰਹਮਾ ਬਿਸ਼ਨ ਮਹਾਦੇਵ ਮੋਹਿਆ ਗੁਰਮੁਖ ਨਾਮ ਲੱਗੇ ਸੇ ਸੋਹਿਆ ਵਰਤ ਨਿਮ ਕਰ ਥਾਕੇ ਪੁਨੇ ਚਰਣਾ ਤਟ ਤੀਰਥ ਭਵੇ ਸਭ ਧਰਨਾ ਸੇ ਉਭਰੇ ਜੇ ਸਤਿਗੁਰ ਕੀ ਸਰਣਾ ਮਾਇਆ ਮੋਹੇ ਸਭੋ ਜਗ ਬਾਧਾ ਹਉਮੈ ਪਚੇ ਮਨ ਮੁਖ ਮੂਹ ਰਾਖਾ ਕੋ ਗੁਰ ਨਾਨਕ ਬਾਂ ਪਕਰ ਹਮ ਰਾਖਾ ਸਾ ਮੁਹੱਲਾ ਪੰਜਵਾ ਸਰਬ ਦੁੱਖ ਜਬ ਬਿਸਰੇ ਸਵਾਮੀ ਊਂ ਇਹਾਂ ਉਹਾਂ ਕਾਮਨਾ ਪ੍ਰਾਨੀ ਰਹਿ ਸੰਤ ਤ੍ਰਿਪਤਾ ਸੇ ਹਰ ਹਰ ਤਿਹਾਏ ਕਰ ਕਿਰਪਾ ਆਪਣੇ ਨਾਇ ਲਾਏ ਸਰਬ ਸੁਖ ਪ੍ਰਭ ਤੁਮਰੀ ਰਜਾਏ ਰਹਾਓ ਸੰਗ ਹੋਵਤ ਕੋ ਜਾਣਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰ ਜਿਨ ਸਭ ਕਛ ਦੀਆ ਤੇ

ਮਨ ਤਨ ਸਭ ਹਰਿਆ, ਕਲਮਲ ਦੋਖ ਸਗਲ ਪਰ ਹਰਿਆ। ਆਸਾ ਮਹੱਲਾ ਪੰਜਵਾ, ਨਾਮ ਜਪਤ ਮਨ ਤਨ ਸਭ ਹਰਿਆ, ਕਲਮਲ ਦੋਖ ਸਗਲ ਪਰ ਹਰਿਆ।

ਸਮਾਹੀ ਜਾਕੀ ਬਖਸ ਨ ਮੇਟੇ ਕੋਈ ਮਨ ਵਸਾਈਏ ਸਾਚਾ ਸੋਈ ਸਗਲ ਸਮਗਰੀ ਗ੍ਰਹਿ ਜਾ ਕੇ ਪੂਰਨ ਪ੍ਰਭ ਕੇ ਸੇਵਕ ਦੁੱਖ ਨ ਝੂਰਨ।

ਦਾ ਪੰਜਵਾ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਾ ਸੰਜੋਗ ਉਦਰੇ ਮਾਹੇ ਆਏ ਕੀਆ ਨਿਵਾਸ ਮਾਤਾ ਕਹਿ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕਹਿ ਮਨ ਪਾਵੈ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦਿਵਾਇਆ ਭੈ ਅਚਿੰਤ ਏਕ ਲੈਵ ਲਾਇਆ ਜੋ ਬਾਲਕ ਪਿਤਾ ਉਪਰ ਕਰੇ ਬਹੁ ਮਾਣ ਬੁਲਾਇਆ ਬੋਲੇ ਗੁਰ ਕਹਿ ਭਾਣ ਗੁਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਤੁੱਠਾ ਕੀਨੀ ਦਾਤ ਆਸਾ ਮੁਹੱਲਾ ਪੰਜਵਾ ਗੁਰ ਪੂਰੇ ਰਾਖਿਆ ਦੇ ਹਾਥ ਪ੍ਰਗਟ ਪਿਆ ਜਨ ਕਾ ਪ੍ਰਤਾਪ ਗੁਰ ਗੁਰ ਜਪੀ ਗੁਰੂ ਗੁਰ ਤਿਹਾਈ ਜੀ ਕੀ ਅਰਦਾਸ ਗੁਰੂ ਪੈ ਪਾਈ ਰਹਾਓ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ

ਅਰਵਾਸਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕਾਚਿਆ ਰਹਾਓ ਤੇਰਾ ਹੁਕਮ ਅਪਾਰ ਹੈ ਕੋਈ ਅੰਤ ਨਾ ਪਾਏ ਜਿਸ ਗੁਰ ਪੂਰਾ ਭੇਟ ਸੀ ਸੋ ਚਲੈ ਰਜਾਏ ਚਤੁਰਾਈ ਸਿਆਣਬ ਕਿਤੇ ਕਾਮ ਨਾ ਆਈਐ ਤੁੱਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲੱਖ ਕਰਮ ਕਮਾਈਐ ਕਿਛ ਪਵੇ ਨਾ ਬੰਦਾ ਜਨ ਨਾਨਕ ਕੀਤਾ ਨਾਮ ਧਾਰ ਹੋਰ ਛੋਡਿਆ ਧੰਦਾ ਆਸਾ ਮਹੱਲਾ ਪੰਜਵਾਂ ਸਰਬ ਸੁਖਾ ਮੈਂ ਭਾਲਿਆ ਹਰ ਜੇ ਵੜਨਾ ਕੋਈ ਗੁਰ ਤੁੱਠੇ ਤੇ ਪਾਈਐ ਸੱਚ ਸਾਹਿਬ ਸੋਈ ਬਲਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ਨਾਮ ਨਾ ਵਿਸਰੂ ਇੱਕ ਖੈਨਾ ਚਸਾ ਇਓ ਕੀ ਜੇ ਦਾਨਾ ਰਹਾਉ ਭਾਗੜ ਸੱਚਾ ਸੋਏ ਹੈ ਜਿਸ ਹਰ ਧਨ ਅੰਤਰ ਸੋ ਛੂਟੇ ਮਹਾਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਬਵੇਕ ਸਤ ਸਰ ਉਹ ਆਦ ਜਗਾ ਦੀ ਜੁਗੇ ਜੁਗ ਪੂਰਾ ਪਰਮੇਸ਼ਰ ਨਾਮ ਧਿਆਵੋ ਸਦ ਸਦਾ ਹਰ ਹਰ ਮਨ ਰੰਗੇ ਜੀਉ ਪ੍ਰਾਣ ਧਨ ਗੁਰੂ ਹੈ ਨਾਨਕ ਕਹਿ ਸੰਗੇ ਆਸਾ ਮਹੱਲਾ ਪੰਜਵਾਂ

ਹਕੀਮ ਗਣੀ ਨੈਣ ਪਸੰਦ ਸੋਏ ਪੀਖ ਮੁਸਤਾਕ ਭਈ ਮੈਂ ਨਿਰਗੁਣ ਮੇਰੀ ਮਾਏ ਆਪ ਲੜ ਲਾਇ ਲਈ ਵੇਦ ਕਤੇਵ ਸੰਸਾਰ ਹੱਬਾ ਤੂੰ ਬਾਹਰ ਨਾਨਕ ਕਾ ਪਾਤਸ਼ਾਹ ਦਿਸੇ ਜਾਹਰਾ ਆਸਾ ਮੁਹੱਲਾ ਪੰਜਵਾਂ

ਨਾਨਕ ਬੰਧਨ ਕਾਟ ਮਿਲਾਵੋ ਆਪ ਪ੍ਰਭ ਆਸਾ ਮੁਹੱਲਾ ਪੰਜਵਾ ਹੱਬੇ ਥੋਕ ਵਿਸਾਰ ਹਿੱਕੋ ਖਿਆਲ ਕਰ ਝੂਠਾ ਲਾਹੇ ਗੁਮਾਨ ਮਨ ਤਨ ਅਰਪ ਧਾਰ

ਸਾਈਂ ਜਿਹਾ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮੇਟਿਆ ਰਹਾਉ ਜੇਤੇ ਖੰਡ ਬ੍ਰਹਿਮੰਡ ਉਧਾਰੇ ਤਿੰਨ ਖੇ ਜਿਨ ਮਨ ਉੱਠਾ ਆਪ ਪੂਰੇ ਭਗਤ ਸੇ ਜਿਸ ਨੂੰ ਮੰਨੇ ਆਪ ਸੋਈ ਮਾਨੀਐ ਪ੍ਰਗਟ ਪੁਰਖ ਪ੍ਰਵਾਨ।

ਨਦਰ ਨਿਹਾਰਿਆ ਰਹਾਓ। ਪ੍ਰਿਤਪਾਲੇ ਪ੍ਰਭ ਆਪ ਘਟ ਘਟ ਸਾਰੀਐ, ਜਿਸ ਮਨ ਉਠਾ ਆਪ ਤਿਸ ਨਾ ਵਿਸਾਰੀਐ। ਜੋ ਕਿਛ ਕਰੇ ਸੋ ਆਪ ਆਪਣ ਭਾਣਿਆ, ਭਗਤਾਂ ਕਾ ਸਹਾਈ ਜੁਗ ਜੁਗ ਜਾਣਿਆ। ਜਪ ਜਪ ਹਰ ਕਾ ਨਾਮ ਕਦੇ ਨਾ ਝੂਰੀਐ, ਨਾਨਕ ਦਰਸ ਪਿਆਸ ਲੋਚਾਂ ਪੂਰੀਏ। ਆਸਾ ਮੁਹੱਲਾ ਪੰਜਵਾਂ। ਕਿਆ ਸੋਵੇ ਨਾਮ ਵਿਸਾਰ ਗਾਫਲ ਗਹਿ ਲਿਆ, ਕੀਤੀ ਐਤ ਦਰਿਆਏ ਵੰਜਨ ਵਹਿ ਦਿਆ। ਬੋਛੜਾ ਹਰ ਚਰਨ ਮਨ ਚੜ ਲੰਘੀਐ, ਆਠ ਪੈਰ ਗੁਣ ਗਾਏ

ਪੜ ਭੋਗ ਸੁਗੰਧ ਤਨ ਮਰਦਨ ਮਾਲਣਾ ਬਿਨ ਸਿਮਰਨ ਤਨ ਛਾਰ ਸਰ ਪਰ ਚਾਲਣਾ ਮਹਾ ਵਿਖਮ ਸੰਸਾਰ ਵਿਰਲੇ ਪੇਖਿਆ ਛੂਟਨ ਹਰ ਕੀ ਸਰਨ ਲੇਖ ਨਾਨਕ ਲੇਖਿਆ ਆਸਾ ਮੁਹੱਲਾ ਪੰਜਵਾ ਕੋਈ ਨਾ ਕਿਸਹੀ ਸੰਗ ਕਾਹੇ ਗਰਬੀਐ ਏਕ ਨਾਮ ਆਧਾਰ ਭੌਜਲ ਤਰਬੀਐ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸਨ ਮੇਰਾ ਮਨ ਧੀਰੇ ਰਹਾਓ ਰਾਜ ਮਾਲ ਜੰਜਾਲ ਕਾਜ ਨ ਕਿਤੇ ਗਨੋ ਹਰ ਕੀਰਤਨ ਆਧਾਰ ਨਿਹਚਲ ਇਹੋ ਤਨੋ ਜੇਤੇ ਮਾਇਆ ਰੰਗ ਤੇਤ ਪਛਾਵਿਆ ਸੁਖ ਕਾ ਨਾਮ ਨਿਧਾਨ ਗੁਰਮੁਖ ਗਾਵਿਆ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕ ਕੇ ਜੀਰੇ ਆਸਾ ਮੁਹੱਲਾ ਪੰਜਵਾ ਜਿਸ ਸਿਮਰਤ ਦੁੱਖ ਜਾਏ ਸਹਿਜ ਸੁਖ ਪਾਈਐ ਰਹਿਣ ਦਿਨ ਸਕਰ ਜੋੜ ਹਰ ਹਰ ਧਿਆਈਐ ਨਾਨਕਾ ਪ੍ਰਭ ਸੋਏ ਜਿਸ ਕਾ ਸਭ ਕੋਏ ਸਰਬ ਰਹਿਆ ਭਰਪੂਰ ਸੱਚਾ ਸੱਚ ਸੋਏ ਰਹਾਓ ਅੰਤਰ ਬਾਹਰ ਸੰਗ ਸਹਾਈ ਗਿਆਨ ਯੋਗ ਤਿਸੇ ਅਰਾਧ ਮਨਾ ਬਿਨਾਸੇ ਸਗਲ ਰੋਗ ਰਾਖਨ ਹਰ ਅਪਾਰ ਰਾਖੇ ਅਗਨ ਮਾਹੇ ਸੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਸੂਖ ਸਹਿਜ ਆਨੰਦ ਕਣਾ ਨਾਨਕ ਜਨ ਤੂਰਾ ਕਾਰਜ ਸਗਲੇ ਸਿੱਧ ਪੈ ਭੇਟਿਆ ਗੁਰ ਪੂਰਾ ਆਸਾ ਮੁਹੱਲਾ ਪੰਜਵਾ ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਐ।

ਮੁਖ ਜਿਨ ਹਰ ਧਿਆਇਆ ਜਨ ਮਰਨ ਦੁੱਖ ਕਾਲ ਸਿਮਰਤ ਮਿਟ ਜਾਵਈ ਨਾਨਕੈ ਸੁਖ ਸੋਏ ਜੋ ਪ੍ਰਭ ਭਾਵ ਆਸਾ ਮੁਹੱਲਾ ਪੰਜਵਾ ਆਵੋ ਮੀਤ ਇਕੱਤਰ ਹੋਏ ਰਸ ਕਸ ਸਭ ਪੁੰਚੈ ਅੰਮ੍ਰਿਤ ਨਾਮ ਹਰ

ਜੀਵਤੇ ਬਿਖਲੀ ਪਤ ਕਮਲੀ ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ। ਆਸਾ ਮੁਹੱਲਾ ਪੰਜਵਾਂ। ਉਦਮ ਕੀਆ ਕਰਾਇਆ ਰਾਮ ਬਰਚਾਇਆ।

ਪ੍ਰਭ ਆਪਣੇ ਸੱਚ ਸਾਜ ਸਵਾਰਿਆ ਰਹਾਉ ਘਰ ਗਏ ਲੈਨੇ ਆਪਣੇ ਸੱਚ ਹੁਕਮ ਰਜਾਈ ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ ਸਦਾ ਸਦਾ ਗੁਣ ਗਾਈਐ ਜਪ ਨਾਮ ਮੁਰਾਰੀ ਨੇਮ ਨਿਭਾਇਓ ਸਤਿਗੁਰੂ ਪ੍ਰਭ ਕਿਰਪਾ ਸਹਾਰੀ ਨਾਮ ਧੰਨ ਗੁਰੂ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦਿ ਸੱਚ ਯੁਧਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਵਾਹ ਗੁਰੂ ਵਾਹ ਗੁਰੂ।

dira va dira va dira va dira

Why,

Why did it?

Why did it?

Why did it?

Vahidra, Vahidra, Vahidra, Vahidra, Vahidra, Vahidra.

वाहेगुरु वाहेगुरु।

ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ।

ਕਾਂਖੀਏ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਏ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਾ ਰਹੇ ਪ੍ਰਭ ਕੈ ਸਿਮਰਨ ਦੁਸ਼ਮਨ ਟਰੇ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾਮ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕ ਸੰਗ ਸਰਵਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਮਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗੇ ਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਭਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਦ੍ਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਮੁਜੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੇ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਮਾਏ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨ ਜਨ ਕੀ ਮੰਗੇਰ ਵਾਲਾ ਪ੍ਰਭ ਕੋ ਸਿਮਰੇ ਸੇ ਪਰਿਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ ਪ੍ਰਭ ਕੋ ਸਿਮਰੇ ਤਿਨੇ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨੇ ਆਨੰਦ ਕਨੇਰੇ ਪ੍ਰਭ ਕੋ ਸਿਮਰੇ ਵਸੇ ਅਰਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨ ਸਿਮਰਨ ਪੂਰੇ ਪਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਸ਼ਚਲ ਆਸਨ ਪ੍ਰਭ ਕੈ ਸਿਮਰਨ ਕਮਲ ਮਿਗਾਸਨ ਪ੍ਰਭ ਕੈ ਸਿਮਰਨ ਅਰਹਤ ਜਿਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਮੇ ਆ ਨਾਨਕ ਤਿੰਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਟਾਏ ਹਰ ਸਿਮਰਨ ਲਗ ਭੇਦ ਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰਨ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਕਾਰਾ ਹਰ ਸਿਮਰਨ ਮੈਂ ਆਪ ਨੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਭੰਜਨਾ ਘਟ ਘਟ ਨਾਥ ਅਨਾਥ ਸੰਤ ਮਾਰੀ ਆਇਓ ਨਾਨਕ ਕੇ ਪ੍ਰਸਾਦ ਅਸ਼ਵਦੀ

ਕਾ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਬਾਹੀ, ਨਾਮ ਜਪਤੇ ਪਾਰ ਪਰਾਹੀ, ਅਨਕ ਵਿਘਨ ਜੇ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ

ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾਂ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ। ਜੈ ਮਹਾਂਪਿਆਨ ਤਬਦ ਬਹੁ ਕਾਮ ਤੈ ਹਰ ਕੇ ਨਾਮ ਕੀ ਤਮੇ ਉੱਪਰ ਸ਼ਾਮ ਜਾਂ ਤਿਰਖਾ ਮਨ ਤੁਜ ਕਰਖੇ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੇ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਿਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧ ਕੁਮਾਰ।

ਜਪਤ ਕਬ ਪਰੇ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕੀ ਨਾਇਮ ਯੋਗ। ਜਨ ਰਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਉਰਸਤ ਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ, ਆਡ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪਰ ਨਹੀਂ ਛਪੈ, ਹਰ ਕੀ ਭਗਤ ਮੁਕਤ ਭਉ ਕਰੇ, ਨਾਨਕ ਜਨ ਸੰਕੇਤੇ ਤਰੈ, ਪਾਰ ਜਾਤ ਹਰ ਕੋ ਨਾਮ ਕਾਮ ਧੇਨ, ਹਰ ਹਰ ਗੁਣ ਗਾਮ ਸਭਤੇ ਉੱਤਮ, ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਤਾ, ਨਾਮ ਕੀ ਮਹਿਮਾ ਸੰਤਰ ਦਿਵਸੇ, ਸੰਤ ਪ੍ਰਤਾਪ ਦੁਰਤ ਸਭ ਨਸੈ, ਸੰਤ ਕਸਮ ਵਡਭਾਗੀ ਪਾਈਏ।

ਸ਼ਲੋਕ ਬਹੁ ਸ਼ਾਸਤਰ ਮੋ ਸਿਮਰਤੀ ਪੇਖੇ ਸਰਬ ਪੰਡੋਲ ਪੂਜਸ ਨਾਈ ਹਰ ਹਰੇ ਨਾਨਕ ਨਾਮ ਅਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਪ੍ਰਿਆ ਪ੍ਰਕਾਰ ਕੀਏ ਵੋ ਜਤਨਾ ਪੁੰਨ ਦਾਨ ਹੋਮੇ ਵੋ ਰਤਨਾ।

ਪ੍ਰੀਤ ਸ਼ੁੱਧ ਕਾਮ ਏਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁ ਸਿਆਣ ਜਮਕਾ ਪੋ ਵਿਆਪੇ ਅਨਕ ਜਤਨ ਕਰ ਤਿਸ਼ਨ ਨਾ ਤ੍ਰਾਪੇ।

ਜਾਣੇ ਹਰ ਕਾ ਨਾਮ ਜਪਤ ਤੁਕ ਜਾਏ। ਨਾਨਕ ਬੋਲੇ ਸਹਿਜ ਸੁਭਾਏ, ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਤਗਾਵੇ। ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗੇ ਓਮੇ ਸ਼ੋਰੇ। ਜੇ ਕੋ ਜਨਮ ਮਰਨ ਤੇ ਡਰੇ ਸਾਜਨਾ ਕੀ ਸਰਨੀ ਪਰੇ। ਜਿਸ ਜਨ ਕੋ ਪ੍ਰਦਰਸ ਪਿਆਸਾ ਨਾਨਕ ਤਾ ਕੇ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ। ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿਨ ਘੜ ਘੜ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਸ਼ਟ ਸਾਜਨਾ।

ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਕਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਾਰਵ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਹ ਸੰਗ ਤੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸ਼ਲੋਕ ਨਿਰਗੁਣਿਆਰੇ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਵੀ ਨਾਲ ਉਸਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਰਤੇ ਕਮ ਦਿਸ਼ਟਾਨੀ ਜੰਤੂ ਸਾਜ ਸਵਾਰ ਸਿਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋ

ਦਸਿਓ ਪ੍ਰੀਤਨ ਕਰੇ ਗਵਾਰ ਜਾ ਕੀ ਸੇਵਾ ਨੌਨਿੰਦ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਤ ਸਦਾ ਹਜ਼ੂਰੇ ਤਾਂ ਕੋ ਅੰਧਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੇ ਮੁਗਦ ਜਾਨ ਸਦਾ ਸਦਾਇਓ ਭੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੇ ਸਾਸ ਛੋਟ ਝੂਠ ਸੰਗ ਮਚੈ।

ਪ੍ਰਸ਼ਾਦ ਬਾਹਰ ਭੇਖ ਅੰਤਰ ਮਲ ਮਾਇਆ ਸਭ ਸੁਨਾਈ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਤਰ ਕੈਸੇ ਤਰੇ ਥਾ

ਉਤਰੋ। ਆਹੋ ਜੁਗਤ ਵਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਨ ਕਰ ਕਰਮ। ਤੂੰ ਠਾਕਰ ਤੁਮ ਪੈਰ ਦਾ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ।

ਆਪਣੀ ਪ੍ਰਤੀਤ ਆਪ ਹੀ ਖੋਵੇ ਬੋਰਸ ਕਾ ਵਿਸ਼ਵਾਸ ਨਾ ਹੋਵੇ। ਜਿਸ ਕੀ ਮਸਤੇ ਸਿਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਤੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਪਰੋਤ ਜਾਨਣ ਨੇਤ।

ਤਾਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਤਾ ਵਿਆਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਮਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕਹੇ ਨਿਰਾਰਥ ਧਾਮ ਧਨ ਧਨ ਤੇ ਜਨ ਜੇ ਕੱਟ ਵਸਿਓ ਹਰ ਨਾਓ ਨਾਨਕ ਤਾਕੇ ਬਲ ਬਲ ਜਾਓ।

ਮਨਾ ਜਿਨ ਤੇਰੀ ਮਨਵੰਤ ਬਣਾਈ। ਮੂਰਤ ਬੈਠ ਸਤ ਸੇ ਧਿਆਈ, ਤਿਸੇ ਧਿਆਏ ਜੋ ਇੱਕ ਲਖੇ ਈਹਾਂ ਊਹਾਂ, ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁੰਨ ਬੋਧਾਨ। ਮਨ ਆਠ ਪੈਰ ਕਰ ਤਿਸਕਾ ਧਿਆਨ, ਜੇ ਪ੍ਰਸਾਦ ਤੂੰ ਚਾਰ ਵਿਹਾਰੀ, ਤਿਸਪਾ ਕੋ ਸਾਹ ਸਾਜ ਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।

ਪ੍ਰਸਾਦ ਭੇਖੇ ਵਿਸਮਾਦ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਸਹਿਜੇ ਵਸਨਾ, ਜੇ ਪ੍ਰਸਾਦ ਹਸਤ ਕਰ ਚੱਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ, ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਸਹਿਜ ਸਮਾਵੇ,

ਅਗਮ ਗਾਦ ਪਾਰਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਚਰਜ ਕਥਾਸਪਦੀ ਸਾਧ ਕਹਿ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪਰਟੇ ਸੁ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੇ ਮਹਿਮਾ ਬਣਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਭਾ ਇਸਮਾਨੀ।

ਪੈਣ, ਸਾਧ ਕੈ ਸੰਗ ਨਕ ਤੂੰ ਧਾਵੈ, ਸਾਧ ਸੰਗ ਅਸਤਿਤ ਮਨ ਪਾਵੈ, ਸਾਧ ਕੈ ਸੰਗ ਮਾਇਆ ਤੇ ਭੈਣ। ਸਾਧ ਸੰਗ ਨਾਨਕ ਪ੍ਰਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਾਂ ਪੁਨੀਤ, ਸਾਧ ਸੰਗ ਕੈਸਿਓ ਨਹੀਂ ਬੈਰ, ਸਾਧ ਕੈ ਸੰਗ ਨ ਬਿਗਾ ਪੈਰ।

ਪ੍ਰਭੂ ਬਣਿਆਈ। ਸਾਧ ਕੇ ਸੰਗ ਨ ਕਬੂ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੇ, ਸਾਧ ਸੰਗ ਬਸਤੇ ਗੋਚਰ ਲਹੇ, ਸਾਧੂ ਕੈ ਸੰਗ ਆਚਾਰ ਸਹੇ, ਸਾਧ ਕੇ ਸੰਗ ਵਸੇ ਥਾਨ ਉੱਚੇ, ਸਾਧੂ ਕੈ ਸੰਗ ਮਹਿਲ ਪੂਚੇ।

ਸਾਜਨ ਮੀਤ ਕੁਟੰਬ ਨਿਸਤਾਰੇ ਸਾਧੂ ਕੇ ਸੰਗ ਸੋਤਨ ਪਾਵੇ ਜਿਸ ਤਨ ਤੇ ਸਾਕੋ ਬਰਸਾਵੇ ਸਾਧ ਸੰਗ ਧਰਮ ਨਾਇਕ ਰੇ ਸੇਵਾ ਸਾਧ ਕੇ ਸੰਗ ਸੁਭਾ ਸੁਰਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਬਲ

ਸਾਧਕੀ ਉਪਮਾ ਤੈ ਗੁਣ ਤੇ ਦੂਰ। ਸਾਧਕੀ ਉਪਮਾ ਰਹੀ ਭਰਪੂਰ, ਸਾਧਕੀ ਸੋਭਾ ਕਾ ਨਹੀਂ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੂਚੀ, ਸਾਧਕੀ ਸੋਭਾ ਸਾਧ ਬਣ ਆਏ ਨਾਨਕ ਸਾਧ, ਪ੍ਰਭ ਭੇਦ ਨਾ ਭਾਈ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਹੇ ਅਵਨ ਪੇਖੇ।

ਗਿਆਨੀ ਤੇ ਕੁਛ ਬੁਰਾ ਨਾ ਪਾਇਆ। ਬ੍ਰਹਮ ਗਿਆਨੀ ਸਦਾ ਸੁੰਦਰ ਸੀ, ਬ੍ਰਹਮ ਗਿਆਨੀ ਕੀ ਦੇ ਸ਼ਰਮਣ ਤਵਰ ਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉੱਪਰ

ਬੰਦਾ ਬ੍ਰਹਮ ਗਿਆਨੀ ਕਹਿ ਸੋ ਭਲਾ ਬ੍ਰਹਮ ਗਿਆਨੀ ਸੁਬਲ ਭਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ।

ਸਰਮ ਮੈਂ ਪੇਖੇ ਭਗਵਾਨ। ਨਿਮਖ ਨਿਮਖ ਠਾਕਰ ਨਮਸਕਾਰੇ, ਨਾਨਕ ਉਹ ਅਪਰਸ ਸਗਲ ਨਿਸਤਾਰੇ। ਅਸ਼ਪਦੀ ਮਿਥਿਆ ਨਾਹਿ ਰਸਨਾ ਪਰਸ, ਮਨ ਮੈਂ ਪ੍ਰੀਤ ਨੰਜਨ ਦਰਸ ਪਰਤਿਰਿਆ। ਰੂਪ ਨਾ ਪੇਖੇ ਨੇਤਰ, ਸਾਦਗੀ ਟਹਿਲ ਸੰਤ ਸੰਗ ਹੇਤ। ਕਰਨ ਨਾ ਸੁਣੇ ਕਾਉ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ।

ਕੇਵਲ ਭਗਤ ਕੀਰਤਨ ਸੰਗਰਾਚੈ ਮੰਤਨੇ ਅੰਤਰ ਸੁਨ ਗੋਪਾਲ ਸਵੇ ਉਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰਹ ਨਾਮ ਜਪਾਵੇ ਨਾਨਕ ਹੋ ਵੈਸਨੋ ਪਰਮ ਗਤ ਪਾਵੇ।

ਨਾਨਕ ਉਸਤਤ ਕਰੇ ਅਨੇਕ ਜਾਣੇ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਜੀ ਬਹੁ ਦੇ ਅਨੇਕ ਪ੍ਰਕਾਰ ਅਸਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਚਾਰ ਵਿਵਹਾਰੀ ਕਈ ਕੋਟ ਭੈ ਤੀਰਥਵਾਸੀ ਕਈ ਕੋਟ ਬਨ ਭਰਮ ਮੈਂ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸ ਰਹੋਤੇ

ਅਭਿਮਾਨੀ ਕਈ ਕੋੜ ਅੰਧ ਗਿਆਨੀ ਕਈ ਕੋੜ ਕਿਰਮ ਕਠੋਰ ਕਈ ਕੋੜ ਬੇਗਾ ਤੁਮ ਨਿਘੋਰ ਕਈ ਕੋੜ ਪ੍ਰਦਵ ਕੋਰੇ ਕਈ ਕੋੜ ਪ੍ਰਦੂਕ ਨ ਕਰੇ ਕਈ ਕੋੜ ਮਾਇਆ ਸੁਰਮਾਏ ਕਈ ਕੋੜ ਪ੍ਰਦੇਸ ਪਰਮਾਏ ਜਿਸ ਲਾਵੋ ਤਿੱਤੇ ਲਗਨਾ ਨਾਨ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋੜ ਸਿੱਧ ਜਤੀ ਜੋਗੀ ਕਈ ਕੋੜ ਰਾਜ ਰਸ ਭੋਗੀ ਕਈ ਕੋੜ ਪੰਖੀ ਸਰਪੋ ਭਾਏ ਕਈ ਕੋੜ ਪਾਥਰ ਬਿਰਖ ਨਿਭ ਜਾਏ ਕਈ ਕੋੜ ਪੌਣ ਪਾਣੀ ਵੇ ਸੰਤਰ ਕਈ ਕੋੜ ਦੇਸ ਭੂ ਮੰਡਲ ਕਈ ਕੋੜ ਸਸਿਰ ਸੂਰ ਨਖੱਤਰ ਕਈ ਕੋੜ ਦੇਵ ਦਾਨ ਮਿੰਦਰ ਸਿਰ ਛਤਰ ਸਰਲ ਸਮਗਰੀ ਆਪਣੇ ਸੂ ਧਾਰੇ ਨਾਨ ਜਿਸ ਭਾਵੇ ਤਿਸ ਤਿਸ ਨਿਸਤਾਰੇ

ਕਈ ਕੋੜ ਕੀਚਰ ਜੀਵੇ, ਕਈ ਕੋੜ ਗਿਰੀ ਮੇਹਰ ਸਵਰਨ ਥੀਵੇ, ਕਈ ਕੋੜ ਜਕ ਨਿਵਸਾਜ, ਕਈ ਕੋੜ ਭੂਤ ਪ੍ਰੇ ਸੁਕਰ ਮਿਰਗਾਚ, ਸਭ ਤੇ ਨੇਰੈ ਸਭ ਹੁੰਦੇ ਦੂਰ, ਨਾਨਕ ਆਪ ਲਿਪਤਰਿਆ ਭਰਪੂਰ, ਕਈ ਕੋੜ ਪਤਾਲ ਕੇ ਵਾਸੀ, ਕਈ ਕੋੜ ਨਰਕ ਸੁਰਗ ਨਿਵਾਸੀ, ਕਈ ਕੋੜ ਜਨਮੇ ਜੀਵੇ ਮਰੇ, ਕਈ ਕੋੜ ਬੋਜੋ ਨੀ ਫਿਰੇ,

ਧਨ ਸਭ ਕੀ ਪ੍ਰਗਿਆ ਤੇ ਕਈ ਕੋੜ ਭੈ ਭੈਰਾ ਕੀ ਰਾਮ ਨਾਮ ਸੰਗਤਿਨ ਨੂੰ ਲਾਗੀ ਕਈ ਕੋੜ ਪ੍ਰਭ ਕੋ ਖੋਜਨ ਤੇ ਆਦਮ ਮੇ ਪਾਰ ਬ੍ਰਹਮਣ ਤੇ ਕਈ ਕੋੜ ਦਰਸ਼ਨ ਪ੍ਰਭਿਆਸ ਤਿਨ

ਕਈ ਕੋੜ ਖਾਣੀ ਰਖਣ ਕਈ ਕੋੜ ਕਾਸ ਬ੍ਰਹਿਮੰਡ ਕਈ ਕੋੜ ਹੋਏ ਅਵਤਾਰ ਕਈ ਜੁਤ ਕੀਨੋ ਵਿਸਤਾਰ ਕਈ ਬਾਰ ਬਸਰੇ ਪਸਾਰ ਸਹਸਦਾਇ ਕੇ ਕੁੰਕਾਰ ਕਈ ਕੋੜ ਕੀਨੇ ਮਾ ਭਾਂਤ ਪ੍ਰਭਤੇ ਹੋਏ ਪ੍ਰਮਾ ਸਮਾਤ ਤਾਕਾ ਅੰਤ ਨ ਜਾਣੇ ਕੋਏ ਆਪੇ ਆਪ ਨਾਨ ਪ੍ਰਸ ਹੋਏ ਕਈ ਕੋੜ ਪਾਰ ਨਮਕੇ ਦਾਸ ਤਿਨ ਹੋਵਤ ਆਤਮ ਪ੍ਰਕਾਸ਼ ਕਈ ਕੋੜ ਤਦਕੇ ਵੇਤੇ ਸਤ ਨਿਹਾਰੇ ਏਕੋ ਨੇਤਰੇ ਕਈ ਕੋੜ ਨਾਮ ਰਸ ਪੀਵੇ ਮਨ ਭੇ ਸਤ ਸਤੀ ਜੀਵੇ ਕਈ ਕੋੜ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ

ਕਰਨ ਕਾਰਨ ਪ੍ਰਵੇ ਕਹਿ ਦੂਸਰ ਨਾਈ ਕੋਏ ਨਾਨਕ ਦਿਸ ਬਲਿਹਾਲ ਨੇ ਜਲ ਥਲ ਮਹੀ ਅਲ ਸੋਏ ਅਸਵਰੀ ਕਰਨ ਕਰਾਵਣ ਕਰਨੇ ਜੋ ਜੋ ਤਿਸ ਭਾਵੇ ਸੋਈ ਹੋ ਕਿਰਮੇ ਦਾਉ ਦਾਪਣ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਧਰ ਰਾਵੇ ਹੁਕਮੇ ਉਪਜੇ ਹੁਕਮ ਸਮਾਵੇ

ਰਾਖੈ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਤਿਤ ਧਾਰੇ ਆਪ ਕਰੇ ਆਪਨ ਵਿਚਾਰੇ ਦੁਆ ਸ੍ਰਿਯੰਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨਾਵੇ ਕਾਹੋ ਮਨੁੱਖ ਦੇ ਕਿਆਵੇ ਆਵੇ ਜੋਤਿਸ ਭਾਵੇ ਸੋਈ ਕਰਾਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ ਜੋਤਿਸ ਭਾਵੇ ਸੋਈ ਕਰੇ ਅਣਜਾਨ ਵਿਖਿਆਵੇ ਰਚੇ ਜੇ ਜਾਣਦੇ ਆਪ ਨੇ ਆਪ ਬਚੇ ਭਰਮੇ ਭੁੱਲਾ ਦੈ ਦਿਸਧਾਵੇ ਨਿਗਮਾਏ ਚਾਰ ਕੁੰਡ ਫਿਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨਾ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾਕਾ ਦ੍ਰਿਸ਼ ਕਛ ਨਾ ਆਵੇ ਤਿਸ ਤਤਕਾਲ ਦੈ ਦਿਸ ਪ੍ਰਟਾਵੇ ਜਾਕੋ ਆਪਣੀ ਕਰਵੇ ਸੀਸ ਤਾਕਾ ਲੇਖਾ ਨਾ ਗਣੇ ਜਗਦੀਸ਼ ਜੀਓ ਪਿੰਡ ਸਾਹਿਬ

ਨਾਸ ਮਰਦਨ ਨਾਮ ਰਤੇਕ ਰੰਗ ਸਦਾ ਵਸੇ ਪਾਰ ਰਮ ਕੇ ਸੰਗ ਜਿਉਂ ਜਲ ਮੈਂ ਜਲਾਏ ਕਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤਿਗੁਰਬਾਨ ਸ਼ਲੋਕ ਸੁਖੀ ਵਸੇ ਮਸਕੀਨੀਆਂ ਆਪ ਨਿਵਾਰਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਅਸਪਦੀ

ਤੋਂ ਜੁਟੇ ਸਹਿਜ ਖੱਟੇ ਲੱਕ ਓਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਚੇ ਪਾਵੇ ਅਨਕ ਬੋ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖਪਕਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਮਨ ਮਨੋਹਰਤ ਬਿਰਤੇ ਸਭ ਕਾਜੇ ਨਾਮ ਰੰਗ ਸੰਤ ਸੁਖੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਨਾਨਕ ਜਾਪ

ਨਿਮਿਤ ਕਹਿ ਨ ਜਾਏ। ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਕਿਆ ਨੀ, ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿਨ ਬਿਰਲੇ ਚੀਨਾ, ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ।

ਤੇਰੇ ਸੰਦਕੇ ਦੁਖੀ ਕੋ ਨਾਹੀ ਡਾਓ ਸੰਦਕਾ ਨਾਨ ਸੰਤ ਭਾਵੇ ਤਾਂ ਲੇ ਮਿਲਾਏ ਸੰਦਕਾ ਦੁਖੀ ਅਜ ਬੀ ਤੇ ਟੁੱਟੇ ਸੰਦਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਦਕੇ ਦੁਖੀ ਕੋ ਧਿਆਨ ਭਰਮਾਈਏ ਸੰਦਕਾ ਦੁਖੀ ਉਜਲ ਪਾਈਏ ਸੰਤ ਕਾ ਦੁਖੀ ਅੰਤਰ ਦੇ ਥੋਤਾ ਜਮ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਸ਼ਨਾਏ ਆਪਨ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਅਵ ਨ ਰੱਖਣ ਹਾਰ ਨਾਨ ਸੰਤ ਪਾਵੇ ਤਾਂ ਲੈ ਵਾਰ ਸੰਤ ਕਾ ਦੁਖੀ ਓ ਮਿਲਾਏ ਜੋ ਜਲ ਬਿਹੂਨ ਮੱਛਲੀ ਤ੍ਰਿਪੜਾਏ ਸੰਤ ਕਾ ਦੁਖੀ ਭੁੱਖਾ ਨੀ ਰਾਜੇ ਜੋ ਭਾਵ ਕੀ ਤਨ ਨਹੀਂ ਦਰਾਬੇ ਸੰਤ ਕਾ ਦੁਖੀ ਛੁਟੇ ਕੇਲਾ ਜੋ ਵਾੜ ਦਿਲ ਖੇਤ ਮਾਏ ਦੁਵੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਸੰਤ ਕਾ ਦੁਖੀ ਸਦਮਿਥਿਆ ਕਹਿ ਕਿਰਤ ਨਿੰਦਕਾ ਧੁਰੀ ਪਿਆ ਨਾਨਕ ਜੋ ਤਿਜ ਪਾਵੇ ਸੋਈ ਥੀਆ ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰ ਕੇ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕ ਆਈਐ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈ ਐ ਸੰਤ ਕੇ ਦੁਖੀ ਕੀ ਪੂਜਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ

ਮਾਇਆ ਸੋਧਤ ਸੋਧਤ ਸੋਧਤ ਸਿੱਝਿਆ ਅਗਰ ਪ੍ਰਸਾਦ ਤਾਂ ਸਭ ਉੱਜਿਆ ਜਾਪ ਦੇਖੋ ਤਾਂ ਸਭ ਕਿਸ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਾ ਕਿਸ ਜਨਮੇ ਨਾ ਕਿਸ ਮਰੇ ਆਪਣ ਚਲਤੇ ਆਪ ਵੀ ਕਰੇ ਆਪਣ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟੀ ਆਪੇ ਆਪ ਸਗਲ ਮੇ ਆਪ ਅਣਖ ਯੁਗਤ ਰਜ ਥਾਪੇ ਉਥਾਪ ਅਣਖ ਯੁਗਤ ਰਜ ਥਾਪ ਉਥਾਪ ਆਪਣਾ ਸੀ ਨਾਏ ਕਿਸ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲੱਖ ਭੇਗ ਪੁਰਖ ਪ੍ਰਤਾਪ ਆਪ ਜਪਾਇਤ ਨਾਨਕ ਜਾਪ ਜਿਨ ਪ੍ਰਜਾਤਾ ਸੋ ਸੋਭਾ ਵੰਦ ਸਗਲ ਸੰਸਾਰ ਰੇਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੋ ਵਿਸਾਰਣੀ ਆਪੇ ਮੇਲੇ ਕਿਰਪਾਲ ਗੁਰ ਕਾ ਸਭ ਜਪੇ ਨਿਹਾਲ ਕੀ ਸੇਵਾ ਸੋਈ ਲਾਗੇ ਇਸ ਨੂੰ ਕਿਰਪਾ ਕਰੇ ਵਡਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨਕ ਤਿੰਨ ਪੁਰਖ ਕੋ ਉਤਮ ਕਰਮਾਨ ਜੋ ਇਸ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸਵਾਇ ਹੋਵੇ ਸੋਏ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨਮੀ ਲਗਾਨਾ ਜੈਸਾ ਸਾਧ ਐਸਾ ਦਿਸ਼ਟਾਨਾ ਜਿਸ ਤੇ ਉਪਜੈ ਤੇ ਸਮਾਏ ਸਮਾਏ ਸੁਗਨ ਦਾਨ ਨੂੰ ਬਣਾਏ

ਕੀ ਜੋ ਅਸਲ ਕਰ ਸੋਏ ਤਨਵੰਤਾ ਹੋਏ ਕਿਆ ਕਹੂੰ ਗਰਬੇ ਜਾਂ ਸਭ ਕੁਝ ਦਿਸਕਾ ਦੀਆ ਦਰਬੇ ਅਤ ਸੂਰਜ ਕਹੂੰ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ।

ਆਲਮ ਤਨ ਤਨ ਕਹਿ ਸਭ ਕੋ ਏ ਮੁਖੂਜਲ ਹਰ ਦਰ ਕਹਿ ਸੋਏ ਵਪਾਰ ਬਿਲਾ ਵਪਾਰੇ ਨਾਨਕ ਤਾਂ ਕੇ ਸਤਬਲਿਆਰੇ ਚੰਨ ਸਾਧ ਕੇ ਧੁਤ ਪੀਓ ਅਰ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ।

ਮੈਂ ਜੋਗੀ ਤਪ ਮਿਹਨਤ ਵੀ ਸਰਗਸ ਮੈਂ ਭੋਗੀ ਤਿਆ ਤੈ ਭਗਤਾ ਸੁਖਬਾਇਆ ਨਾਨਕ ਦਿਸ ਪੁਰਖਾ ਕਿਨੇ ਅੰਤ ਨ ਪਾਇਆ ਜਾ ਕੀ ਲੀਲਾ ਕੀਮਤ ਨਾ ਏ ਸਗਲ ਦੇਵ ਹਾਰੇ ਅਵਗਾਏ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਹੀ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇ ਸੇ।

ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਭ ਮਾਇ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੇ ਜੇ ਜਾਏ ਤੇ ਸਭ ਭਲੇ ਸਤਨਾਮ ਪ੍ਰਕਾਸ਼ ਸੁਖਦਾਏ ਵਿਸਵਾਸ ਸਤ ਨਾਨਕ ਤੇ ਪਾਏ ਸਤ ਵਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪਰਵੇ ਸਤ ਨਿਰਦ ਪੂਜੇ ਜੇ ਕੋਏ ਨਾਮ ਜਪਦਾ ਕੀ ਗਤ ਹੋਏ ਆਪ ਸਤ ਕੀਆ ਸਤ ਸਤੀ ਆਪੇ ਜਾਣੇ ਆਪਣੀ ਮਿਹਤ ਗਤ ਜਿਸ ਕੀ ਸ੍ਰਿਸ਼ਟ ਕਰਨੇ ਹਾਰ ਉਹਨਾਂ ਬੂਝ ਕਰਤੇ ਵਿਚਾਰ ਕਰਤੇ ਕੀ ਮਿਤਰਾਂ ਜਾਣੇ ਕੀਆ ਨਾਨਕ ਜੋਤਿ ਪਾਵੇ ਸੋ ਵਰਤੀਆ।

ਜਾਣ ਵਸਗਲੀ ਛਾੜ ਤੇ ਜਨ ਕੀ ਤੂੰ ਸੇਵਾ ਲਾਗ ਆਪਨ ਜਾਣ ਨ ਹੋਵੀ ਤੇਰਾ ਨਾਨਕ ਜਨ ਕੇ ਪੂਜੋ ਸਤ ਪੈਰਾ ਸ਼ਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਦਿਸਕਾ ਨਾਉ ਦਿਸਕੇ ਸੰਗ ਸਕ ਉਦਰੇ ਨਾਨਕਾ ਹਰਕੂੰ ਗਾਓ ਵਸ਼ਪਦੀ ਸਤਿਗੁਰ ਸਿੱਖੀ ਕਰੇ ਬਿਰਧਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲ ਹਰੇ ਗੁਰੂ ਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ।

ਨਾਟੇ ਭਾਈ ਜਨ ਮਨ ਕੇ ਮਿਟੇਨ ਦੇਸੇ ਸਾਧੂ ਕੇ ਪੂਨ ਉਦੇਸੇ ਭਉ ਚੁਕਾ ਨਿਰਭਉ ਹੋਏ ਵਸੇ ਸਗਲ ਵਿਆਦ ਮੰਤੇ ਕਹਿ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਤਿਤ ਪਾ ਚੁਕੇ ਭਰਮ ਗਮਨ ਸੁਨਾਨ ਘਰ ਹਰ ਜਸ ਸਰਵਣ।

ਭਾਵ ਸਮੀਤ ਵਿਸਾਰੋ ਚਰਨ ਕਮਲ ਰਿਦਮੇ ਉਰਧਾਰੋ ਕੰਡ ਕਾਂਡ ਸੁ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਰਵਥ ਏਹੁ ਤਨ ਸੰਚੋ ਹੋਵੋ ਭਗਵੰਤ ਸੰਚਨਾ ਕਾ ਨਿਰਮਲ ਮੰਤਿ ਏਕ ਆਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਟ ਜਾਏ ਜਿਸ ਧਨ ਕੋ ਚਾਰ ਕੁੰਟਲ ਧਾਵੇ ਸੋ ਧਨ ਹਰ ਸੇਵਾ ਦੇ ਪਾਵੇ ਜਿਸ ਕੋ ਨਿਵਾਸੈ ਮੀਤ ਸੋ ਸੁਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜਰ ਕੀ ਸੰਨੀ ਅਨਕੋ ਭਾਵੀ ਰੋਗ ਨ ਜਾਏ।

ਉਤਰਸ ਮੈਲ ਬਿਨ ਸਜਾਏ ਹਮੇ ਵਿਪੈਲ ਹੋਏ ਚੰਦ ਵਸੇ ਸੁਖਨਾਲ ਸਤਿਗ੍ਰਾਸ ਨਾਮ ਸੰਭਾਲ ਚਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵੇ ਸਤਨਾਰ ਪੂੰਜੀ ਸੰਚ ਕਰੋ ਵਿਹਾਰੀਆਂ ਸੁਖ ਦਰਗਹਿ ਜੈਕਾਰ ਸਰਮ ਨਿਰੰਤਰ ਏਕੋ ਦੇ ਕੋ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਏਕ ਸਿਮਰ ਏਕੋ ਮਨ ਆਏ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਪਵੰਤ।

ਭਰਿਆ ਤੋਂ ਛਡਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਚ ਜਨ ਜਾਚੇ ਪ੍ਰਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮਿਰ ਸਦਾ ਪੂਰ ਸਾਸ ਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ।

ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਭਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੇ ਸੋ ਕਿਉਂ ਵਿਸਰੇ ਜਿਨ ਸਭ ਕੁਝ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੇ ਅਗਨ ਮੇਂ ਰਾਖੇ ਗੁਰਪੁਰਸਾਦ ਕੋ ਵਿਰਲਾ ਲਖੇ।

ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਵ ਨਿਵਾਸ ਸਭ ਸੁਖ ਨਾਨਕ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਅੰਕਾਰ ਸੁਨ ਸਮਾਧੀ ਆਵਿਆਪਨ ਕੀਆ ਨਾਨਕਾ ਆਪੇ ਪ੍ਰਜਾ ਬਸਪਦੀ ਜਾਵਿਆ ਗਾਰੇ ਕਿਸ਼ਨਾ ਦੇ ਚੇਤਾ ਪਾਪਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਵੈ ਵਿਰੋਧ ਕਿਸੰ ਕਮਾਤ ਜਬ ਸਿਕਾ ਭਰਨ ਚੇਨ ਨਾ ਜਾਪਤ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਮ ਮੋਹ ਕਹਾ ਕਿਸੋਧ ਭਰਮ ਆਪਨ ਖੇਲ ਆਮ੍ਰਤੀ।

ਕੇ ਕੋ ਪਸਰਿਆ ਦੂਜਾ ਕਹਿ ਨਿਸ਼ਟਾ ਰਸਪਦੀ ਆਪ ਕਦੇ ਆਪ ਸੁਣੇ ਆ ਰਿਹਾ ਭੇ ਕਾ ਬਿਸਤਾ ਜਾ ਤਿਸ ਭਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਨੇ ਸਮਾਏ ਤੁਮ ਤੇ ਭਿੰਨ ਨਹੀਂ ਕਿਸ਼ ਹੋਏ ਆਪ ਨਸੂਦ ਸਬਜੈਕਟ ਪਰ

ਨਾਥ ਕੋ ਨਾਥ ਜਿਸ ਰਾਖੇ ਤਿਸ ਕੋ ਹੈ ਨ ਮਾਰੇ ਸੋ ਮੂਹਾ ਜਿਸ ਮਨੋ ਵਿਸਾਰੇ ਤਿਸ ਦਾ ਜਬਰ ਕਾ ਕੋ ਜਾਹੇ ਸਭ ਤੇਰੇ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ।

ਬੰਧਨ ਤੋਰ ਪੈ ਨਿਰਵੈਰ ਅੰਧਨ ਪੂਜੈ ਗੁਰ ਕੇ ਪੈਰੇ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ।

ਪ੍ਰੀਖਿਆ ਇਸ ਮਨ ਵਸੇ ਤੇ ਸਾਜ ਪ੍ਰੀਖਿਆ ਮੰਦਨ ਨਾਮ ਚ ਬੋਲ ਬੁਲਾਏ ਤੂੰ ਦਰਦ ਮਨ ਤੇ ਬੋ ਜਾਏ ਸੱਚ ਵਾਰ ਕਰੋਵਾ ਪਾਰੀ ਦਰ ਗਹਿ ਨਿਵੇ ਖੇਪਤ ਮਾਰੀਏ ਘਾਟੇ ਕਰਖੋ ਮਨ ਮਾਏ ਨਾਨਕ ਬਹੁ ਨਾ ਆਵੇ ਜਾਏ ਤਿਸਤੇ ਦੂਰ ਕਾ ਕੋ ਜਾਏ ਉਬਰੇ ਰਾਖਣ ਹਾਰ ਤੇ ਆਏ ਨਿਰਭਉ ਜਪੇ ਸਗਲ ਭਉ ਮਿਟੇ ਪਰ ਕਿਰਪਾ ਤੇ ਪ੍ਰਾਣੀ ਛੁੱਟੇ ਜਿਸ ਪਰ ਰਾਖੇ ਤਿਸ ਨਾਈ ਦੂਖ ਨਾਮ ਜਪਤ ਮਨ ਹੋ ਵਸੂ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋਈ ਨਾ ਪਹੁੰਚਣ ਹਾਰ।

ਤਨ ਸੇਵਾ ਸੇਵ ਪ੍ਰਵਾਣੀ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਤ ਨਿਹਾਲ ਤਾਕੇ ਨਿਕਟ ਨਾਵਦ ਕਾਲ ਅਮਰ ਭੈ ਅਮਰਾਵਤ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ।

ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੇ ਸੰਤਰ ਮਾਏ ਚਾਰ ਕੁੰਡ ਹੈ ਦਿਸੇ ਸਮਾਏ ਦਿਸਤੇ ਭਿੰਨੇ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮ੍ਰਿਤ ਮੈਂ ਦੇਖ ਸਚ ਸੂਰ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨ ਕਬੂਨ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨ ਪਾਈਏ ਗੁਣੇ ਮੋਲ ਸਰਬ ਜੋਤ ਮੈਂ ਜਾਕੀ ਜੋਤ ਤਾਰਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਓ ਵਿਸਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਨੇ ਸ਼ੁਭ ਬਚਨ ਸਰਵਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਦਿਸਕੀਏ ਰਹਿਤ ਸਤ ਬਚਨ ਸਾਧ ਸਭ ਕਹਿਤ ਜੋ ਜੋ ਹੋਏ ਸੋ ਇਸ ਗੁਮਾਨੇ ਕਰਨ ਕਰਾਵਣ ਹਾਰ ਪ੍ਰਭ ਜਾਣੇ ਅੰਤਰ ਵਸੇ ਬਾਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤਗਿਆ ਸਤ ਸਤ ਤਿਸ ਪ੍ਰਭ ਦੇ ਸਗਲੀ ਉਤਪਾਦ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਅੰਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਵ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨ ਤਿਸ ਜਨ ਆਪ ਬੁਝਾਏ ਸਰਭੂਤ ਆਪ ਵਰਤਾਰਾ ਸਰਵ ਨੈਣ ਆਪ ਪੇਖਣਹਾਰਾ ਸਗਲ ਸਮਗਰੀ

ਧਨ ਜਨ ਆਇਆ ਜਿਸ ਪ੍ਰਸਾਦ ਸਾ ਜਗਤ ਰਾਇਆ ਜਨ ਆਵਨ ਕਾਏ ਸੁਆਓ ਜਨ ਕੈ ਸੰਗ ਚਤਿਆਵੇ ਨਾਓ ਆਪ ਮੁਕਤ ਮੁਕਤ

ਤੇ ਰਾਮ ਨਾਮ ਸੁਣ ਸੁਣਾ ਕਹਤੇ ਕਰ ਪ੍ਰਸਾਦ ਆ ਪ੍ਰਵਤਾਰੀ ਨਾਨਕ ਨੇ ਵੇਖੇ ਬਿਮਾਰੀ ਪੱਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਵਸੇ ਸੋ ਹੋ ਤੇ ਨਿਧਾਨ ਸਰਵ ਸ਼ਾਦਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁ ਨ ਹੋਵੇ ਆਉ ਨਿਜਾਨ ਹਰ ਦਿਨ ਖਾੜ ਚਲੇ ਜਾਂਦ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਦਾ ਸਿੰਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਦੇਵਦਾ ਸੁੰਦਰ ਚਤੁਰ ਤਤਕਾ ਵੇਤਾ ਸੁੰਦਰ ਸੀ ਇਹ ਦਿਸ਼ਟੇਤਾ ਇਹ ਫਲ ਦਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਕਮੀ ਹੋਵਣ ਜੀ ਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ

ਸਾਜ ਕਰੇ ਤਨ ਖੇਹ, ਗਾਵੇ ਕੋ ਜੀ ਲੈ ਫਿਰ ਦੇਹ। ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਆਦਰਾ ਦੂਰ।

ਪਰਨਾਸੀ ਸਦਾ ਸਚ ਸਦਾ ਸਰਬਦਾਰਿਦ ਸਿੱਧੰ ਨਿਵਾਸੀ ਚਰਪਟ ਸ਼ਾਂਤ ਦਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ।

ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ

ਸੁਨੇ ਮਾਤੇ ਗਜਾਨ ਕੇ ਮਾਲ ਮਲਈਆ ਗਾੜੇ ਗੜਾਨ ਕੇ ਤੋਲਨ ਹਾਰ ਸੁਭਾ ਤ੍ਰਹੀ ਚੱਕ ਚਾਰ ਲਵਈਆ ਸਹਿਬ ਸ੍ਰੀ ਸਭ ਕੋ ਸਿਰਨਾਇਕ ਜਾਚ ਕਨੇਕ ਸੋ ਏਕ ਦਿਵਈਆ ਦਾਨਵ ਦੇਵ ਫਰਿੰਦਨ ਸਾਚਰ ਭੂਤ।

ਪ੍ਰਭ ਆਪ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿਆ ਸਿੱਖ ਸੰਗਰੋ ਦੁਸਟ ਜਿਤੇ ਉਠਵਤੇ ਉਤਪਾਤਾ।

ਮਨ ਵਸਿਆ ਜਿਨ ਤੁਰ ਹੋ ਲਿਖਿਆ ਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇ ਮਾਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ, ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰੋ ਆ ਰਹੇ ਹਨ। ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਦੇ ਜਥੇ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਪਿੱਛੇ ਆਪਾਂ 16 ਤਰੀਕ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਦੇ ਸ਼ਹੀਦੀ ਪੁਰਬ ਗੁਰੂ ਘਰ ਵਿਖੇ ਸ਼ਾਮ ਦੇ ਦੀਵਾਨਾਂ 'ਚ ਮਨਾਏ ਹਨ, ਇਸੇ ਤਰ੍ਹਾਂ ਜੋ ਕੱਲ੍ਹ ਦੇ ਪ੍ਰੋਗਰਾਮ ਵੀ ਇਸੇ ਸੰਬੰਧ ਵਿੱਚ ਹੋਣਗੇ, 6 ਸ੍ਰੀ ਅਖੰਡ ਪਾਤਸ਼ਾਹ ਸਾਹਿਬ ਸੰਗਤਾਂ ਵੱਲੋਂ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਕੱਲ੍ਹ 10:30 ਵਜੇ ਤੱਕ ਹੋਣਗੀਆਂ। ਉਪਰੰਤ ਜੋ ਸਾਰਾ ਦਿਨ ਕਥਾ ਕੀਰਤਨ ਦੇ ਦੀਵਾਨ ਸਜਣਗੇ ਜੀ, ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਹਾਜ਼ਰੀ ਭਰਨੀ, ਸ਼ਾਮ ਦੇ ਦੀਵਾਨਾਂ ਵਿੱਚ ਵੀ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇ ਸੋ ਚੰਦਾ ਉਗੋਹੈ ਸੂਰਜ ਚੜੇ ਹਜ਼ਾਰ ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਜੇਤਨੀ ਮਨ ਆਪਣੇ ਸੁਚੇ ਛੋਟੇ ਤਿਰਬੋਆਰ ਜੋ ਸੁਣੀਏ।

ਸਦਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾ ਕਿਲਾ ਕਰੋੜ ਸੱਚਾ ਸਭ ਤਾਨ ਸੱਚਾ ਸਭ ਜੋਰ ਸੱਚੀ ਤੇਰੀ

ਕਰੇ ਜੇ ਆਪਣੀ ਤਨ ਦਰੀ ਸਤਿਗੁਰ ਪਾਇਆ ਇਹ ਜੀਉ ਪਦ ਜਨੂੰ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ ਸਤਿਗੁਰ ਜੈ ਗੁਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ ਸਤਿਗੁਰ ਮਿਲੇ ਸਚ ਪਾਇਆ ਜਿਹਦੇ ਵਿੱਚ ਉਹ ਆਪ ਗਵਾਇਆ ਜਿਨ ਸਚੋ ਸਤਿ ਬੁਝਾ।

0: ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪੈਨੀ ਰਹਿਣ ਜਨਾਮ ਚਾਓ
1: ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ।

ਖਾਣੀ ਸਿਹਤ ਜਾ ਸੋ ਮਿਤ ਜਾਣੇ ਨਾਨਕਾ ਸਰਾ ਮਿਲ ਜਨਤਾ ਨਾਨਕ ਜਨ ਤੂੰ ਪਾਏ ਕੇ ਸਮਾਨ ਸਮਨਾ ਨਾਨਕ ਜਨ ਤੂੰ ਪਾਏ ਸਮਾਨ ਸਮਨਾ ਜਿਨ ਕਰਤੇ ਕਰਨਾ ਕੀ ਆ ਚਿੰਤਾ ਵੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਾਗ ਤਿਸ ਜੁਹਾਰੀ ਸਵਸਥ ਸਥਿਤੀ।

ਜਿਤ ਮਿਲਿਆ ਕਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆ, ਇਨੀ ਨੇਤਰੀ ਜਗਤ ਨਿਹਾਲਿਆ, ਕਸਮ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ, ਸਤਿਗੁਰੂ ਹੈ ਬੋਇਥਾ ਵਰ ਲੈ ਕੇ ਨਵੀ ਚਾਰਿਆ ਕਰਕੇ।

0: ਸੱਚ ਹੋਵੇ ਤਾਂ ਸੱਚ ਪਾਈਏ।
1: ਬੋਲੀ ਚਿੱਤੈ ਤੂੰ ਸਭ ਕੋ ਦੇਖ ਨਦਰੀ ਹੇਠ ਚਲਾਏਂਦਾ, ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ। ਵਡੋ ਵਡਾ ਵਡਵੇਦਨੀ ਸਿਰੇ ਸਿਰ ਧੰਦੇ।

0: ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਾਉਣੇ
1: ਹਰ ਰੰਗੀ ਹਰ ਸਵਾਰਿਆ ਕੋਠੇ ਮਡਾ ਮਾੜੀਆ ਲੈ ਬੈਠੇ ਕਿਰਪਾ ਸਾਰਿਆ ਚੀਜ਼ ਕਣਮਰ ਪਾਉਂਦੇ ਹਰ ਬੁੱਝਣ ਨਾਹੀ ਹਾਰਿਆ ਕਰ ਫੁਰਮਾਇਸ਼ ਖਾਇਆ ਵੇਖ ਮਹਿਲ ਤੂੰ ਮਰਨ ਵੀ ਸਾਰਿਆ ਚਰਿਆਈ ਜੋਬਨ ਹਾਰਿਆ ਜਰਿਆਈ ਜੋਬਨ ਹਾਰਿਆ
0: ਕਿਤੇ ਜਾਏ ਬਹੇ ਮੇਰਾ ਸਤਿਗੁਰੂ।

ਜੇਕਰ ਸਤਮੁਨੀ ਸਭ ਤੇ ਸੂਤ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਨੇ ਅਨ ਕੇ ਜੀ ਬਨ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸੂਤ ਕਿਉਂ ਕਰ ਰੱਖੀ ਹੈ ਸੂਤ।

0: ਨਾਨਕ ਜਿਨੀ ਗੁਣ ਪੂਜਿਆ
1: ਕਰ ਹੁਕਮ ਖਾਤਰ ਵਿੱਚੋਂ ਮਾਰ ਕੱਢੀਆਂ ਬੁਰੀ ਆਈਆਂ ਸਹਿਤ ਉੱਠੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਸ੍ਰੀ ਮਾਉਂਟੋਂ ਸ਼ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਸ਼ਰਵਣ ਕਰੀਏ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਤਰ੍ਹਾਂ ਪਿਛਲੇ ਦਿਨਾਂ ਵਿੱਚ ਆਪਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਏ ਹਨ, ਸੋ ਜੋ ਕੱਲ੍ਹ ਦੇ ਪ੍ਰੋਗਰਾਮ ਵੀ ਹੋਣਗੇ ਐਤਵਾਰ ਦੇ, ਸੰਗਤਾਂ ਵੱਲੋਂ 6 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਕੱਲ੍ਹ 10:30 ਵਜੇ ਤੱਕ ਹੋਣਗੀਆਂ, ਉਪਰੰਤ ਜੋ ਸਾਰਾ ਦਿਨ ਕਥਾ ਕੀਰਤਨ ਦੇ ਦੀਵਾਨ ਸਜ ਰਹੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਜਿਨ੍ਹਾਂ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਉਹਨਾਂ ਨੂੰ ਬੇਨਤੀ ਹੈ ਕਿ ਹੁਣ ਜੋ ਮਾਧੀ ਅਰਦਾਸ ਠੀਕ 9 ਵਜੇ ਹੋਣੀ ਹੈ, ਆਪ ਜੀ ਨੇ 9 ਵਜੇ ਤੱਕ ਗੁਰੂ ਘਰ ਪਹੁੰਚ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਸਤਿਗੁਰੂ ਜਾਗਤ ਜੋਤ ਸਤਿਗੁਰੂ ਹਾਜਰਾ ਹਜੂਰ ਜਹਰਾ ਜਹੂਰ ਸਤਿਗੁਰੂ ਸਮਰੱਥ ਸਤਿਗੁਰੂ ਪ੍ਰਤੱਖ ਸਤਿਗੁਰੂ ਸੂਰਾ ਸਤਿਗੁਰੂ ਪੂਰਾ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਮਿਹਰ ਹੋਈ ਹੈ, ਅੰਮ੍ਰਿਤ ਵੇਲੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਵਡਿਆਈਆਂ ਦੇ ਨਾਲ ਨਿਵਾਜਿਆ ਸਤਿਗੁਰਾਂ ਨੇ। ਅੰਮ੍ਰਿਤ ਵੇਲੇ ਗੁਰਚਰਨ ਸਰਣ ਪਹੁੰਚ ਕੇ ਮਹਾਰਾਜ ਜੀਆਂ ਦੇ ਦਰਸ਼ਨ ਔਰ ਗੁਰੂ ਕੀ ਗੋਦ ਦਾ ਆਨੰਦ ਮਾਣ ਰਹੇ ਹਾਂ। ਕੁਝ ਸਮਾਂ ਹੋਰ ਆਨੰਦ ਪ੍ਰਾਪਤ ਕਰੀਏ। ਅਲਾਹੀ ਬਾਣੀ ਦਾ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦਾ ਸੰਪੂਰਨ ਕੀਰਤਨ ਆਪ ਸ਼੍ਰਵਣ ਕਰ ਰਹੇ ਸੀ। ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਤਿੰਨਾਂ ਦੇ ਜਥੇ ਤੋਂ ਧੰਨ ਗੁਰੂ ਰਾਮਦਾਸ ਸਾਹਿਬ ਤੋਂ ਸਹਾਏ ਹੋਏ ਗੁਰੂ ਦੇ ਪਿਆਰੇ। ਸਮਾਂ ਹੈ ਗੁਰ ਸ਼ਬਦ ਦੀ ਵਿਚਾਰ ਦਾ। ਅੰਮ੍ਰਿਤ ਵੇਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸੋਹਣੇ ਪਵਿੱਤਰ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਦਰ ਆਈ ਸੰਗਤ ਨੂੰ ਪਵਿੱਤਰ ਦਰਸ਼ਨ ਅਲਾਹੀ ਮੁੱਖ ਵਾਕ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੈ। ਸੋ ਸੱਚੇ ਪਾਤਸ਼ਾਹ ਮੇਰ ਕਰਨ ਆਪ ਨੇ ਸ਼੍ਰਵਣ ਕੀਤਾ ਹੈ। ਇਸ ਪਵਿੱਤਰ ਮੁੱਖ ਵਾਕ ਦੀ ਵਿਚਾਰ ਸੱਚੇ ਪਾਤਸ਼ਾਹ ਬਖਸ਼ ਰਹੇ ਨੇ। ਰਸਨਾ ਕਰਾਂਗੇ ਪਵਿੱਤਰ, ਪਿਆਰ ਨਾਲ ਬੋਲੀਏ ਸਤਨਾਮ

ਕੈਸਰੀ ਰਾਗਣੀ ਹੈ। ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਕਾਰ ਪਹਿਲਾ ਪਹਿਲੇ ਕਾਰ ਸੁਰ ਤਾਲ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਗਾਵਿਆ ਹੈ। ਸਾਡੇ ਜਿੰਨੇ ਵੀ ਇਤਿਹਾਸਕਾਰ ਹਨ ਔਰ ਵਿਦਵਾਨ ਹਨ ਸਾਰੇ ਇੱਕ ਮਤ ਅਤੇ ਇੱਕ ਰਾਏ ਹਨ ਕਿ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਕਿਸੇ ਵੀ ਥਾਂ ਤੋਂ ਕੀਰਤਨ ਦੀ ਸਿਖਲਾਈ ਨਹੀਂ ਲਈ। ਜਿਹੜੇ ਕੀਰਤਨ ਕਰਦੇ ਨੇ ਗੁਰੂ ਦੇ ਪਿਆਰੇ ਉਂਗਲਾਂ 'ਤੇ ਗਿਣਨ ਵਾਲੇ ਕੁਝ ਰਾਗੀ ਨੇ ਜਿਹੜੇ ਕਲਾਸੀਕਲ ਕੀਰਤਨ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ, ਬੜੀ ਮਿਹਨਤ ਅਤੇ ਬੜੀ ਮਹਾਰਤ ਹਾਸਲ ਕਰਨੀ ਪੈਂਦੀ ਹੈ ਅਤੇ ਬੜੀ ਮਿਹਨਤ ਲੱਗਦੀ ਅਤੇ ਬਹੁਤ ਸਮਾਂ ਲੱਗਦਾ ਸਤਸੰਗੀਓ। ਪਰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਪੜ੍ਹੀਏ, 7 ਸਾਲ ਦੀ ਉਮਰ ਦੇ ਵਿੱਚ ਆਪ ਜੀ ਦੇ ਸਿਰ ਦੇ ਤੋਂ ਮਾਤਾ ਜੀ ਪਿਤਾ ਜੀ ਦਾ ਛਾਇਆ ਉੱਠ ਗਿਆ ਔਰ ਆਪਣੇ ਪਰਿਵਾਰ ਦੀ ਮਤਲਬ ਭਰਾਵਾਂ ਦੀ ਭੈਣ ਦੀ ਪਰਵਰਿਸ਼ ਲਈ ਆਪ ਜੀ ਨੂੰ ਬਹੁਤ ਕੁਛ ਕਰਨਾ ਪਿਆ, ਬਹੁਤ ਕੁਛ ਜਰਨਾ ਪਿਆ ਔਰ ਫਿਰ ਗੁਰੂ ਅਮਰਦਾਸ ਸਾਹਿਬ ਦੀ ਸੰਗਤ ਵਿੱਚ ਰਹੇ, ਸੇਵਾ ਕਰਦਿਆਂ ਕਰਦਿਆਂ ਕਰਦਿਆਂ ਗੁਰੂ ਦੀਆਂ ਬਖਸ਼ਿਸ਼ਾਂ, ਇਕਾਂਤ ਹਿਰਦਾ ਸ਼ੁੱਧ ਹੋਇਆ। ਸ਼ੁੱਧ ਹਿਰਦੇ ਦੇ ਵਿੱਚੋਂ ਫਿਰ ਆਨੰਦਮਈ ਸੰਗੀਤ ਪੈਦਾ ਹੋਇਆ। ਆਨੰਦਮਈ ਸੰਗੀਤ ਐਸਾ ਪੈਦਾ ਹੋਇਆ ਕਿ 30 ਰਾਗਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਉਚਾਰੀ ਹੈ ਔਰ ਐਸੇ ਐਸੇ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰੇ ਨੇ। ਅੱਜ ਵੀ ਰਾਗੀ ਸਿੰਘਾਂ ਨੂੰ ਬਹੁਤ ਮਿਹਨਤ ਦੇ ਨਾਲ ਉਹਨਾਂ ਸ਼ਬਦਾਂ ਦੀ ਤਿਆਰੀ ਕਰਨੀ ਪੈਂਦੀ ਹੈ। ਭਾਵ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਿਤੇ ਜ਼ਿਕਰ ਨਹੀਂ ਮਿਲਦਾ ਕਿਸੇ ਇਤਿਹਾਸ ਵਿੱਚ ਵੀ ਉਹਨਾਂ ਕਿਤੇ ਸੰਗੀਤ ਸਿੱਖਿਆ ਹੋਵੇ। ਪਰ ਜਦੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਉਚਾਰਿਆ ਕਰਦੇ, ਵਾਹਿਗੁਰੂ ਦੇ ਦਰ ਤੋਂ ਆਈ ਹੋਈ, ਤਾਂ ਸਾਡਾ ਇਤਿਹਾਸ ਕਹਿੰਦਾ ਹੈ ਕਿ ਆਪ ਜੀ ਦੇ ਨੇਤਰਾਂ ਵਿੱਚ ਜਲ ਵਗਦਾ ਰਹਿੰਦਾ। ਮੈਂ ਨੀਰ ਵਹਿ ਵਹਿ ਚੱਲੇ ਜੀਓ, ਲਿਖਿਆ ਵਿਦਵਾਨਾਂ ਨੇ ਕਿ ਆਪ ਜੀ ਦਾ ਜਾਮਾ, ਆਪ ਜੀ ਜਿਹੜਾ ਚੋਗਾ ਸੀ, ਚੋਲਾ ਸੀ, ਇਹ ਭਿੱਜ ਜਾਂਦਾ ਜਦੋਂ ਬਾਣੀ ਸੱਚੇ ਪਾਤਸ਼ਾਹ ਜੀ ਉਚਾਰਦੇ। ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਚਰਣੇ, ਫੁਹਾਰੇ ਫੁੱਟਦੇ ਅੰਮ੍ਰਿਤ ਦੇ ਆਵੀ ਦੀ ਰਸਨ ਤੋਂ। ਵਿਦਵਾਨਾਂ ਨੇ ਰਾਏ ਦਿੱਤੀ ਹੈ ਜੇਕਰ ਅਸੀਂ 2 ਕਟੋਰੀਆਂ ਲੈ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਨੇਤਰਾਂ ਦੇ ਥੱਲੇ ਕਰ ਦਈਏ ਜਦੋਂ ਆਪ ਜੀ ਬਾਣੀ ਉਚਾਰਦੇ ਗਾਉਂਦੇ, ਅਤੇ ਕਟੋਰੀਆਂ ਜਲ ਦੇ ਨਾਲ ਭਰ ਜਾਂਦੀਆਂ। ਐਸਾ ਆਵੀ ਦੇ ਅੰਦਰ ਵਿਰਾਗ ਅਤੇ ਐਸਾ ਪਿਆਰ। ਸੋ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ, ਉਹਨਾਂ ਨੇ ਮੋਹਰ ਲਾਈ ਹੈ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ। ਇਹ ਸ਼ਬਦ ਆਪਨੇ ਬੇਅੰਤ ਵਾਰ ਪੜ੍ਹਿਆ ਹੋਵੇਗਾ ਅਤੇ ਗੁਰੂ ਕੇ ਵਜ਼ੀਰਾਂ ਪਾਸੋਂ, ਕਥਾ ਵਾਚਕਾਂ ਪਾਸੋਂ ਸੁਣਿਆ ਹੋਵੇਗਾ। ਪਰ ਇਹ 'ਚ ਇੱਕ ਨੁਕਤਾ ਚੇਤੇ ਰੱਖਣਾ, ਜਿਹੜਾ ਇਹ 'ਚ ਪਾਠ ਆਇਆ ਗੁਰ ਬਾਣੀ, ਇਹ ਵੱਖ ਵੱਖ ਹੈ, ਇਕੱਠਾ ਨਹੀਂ। ਗੁਰਬਾਣੀ ਕਹੇ ਨਹੀਂ ਗਾ, ਇਹ ਪਾਠ ਹੈ ਗੁਰ ਵੱਖਰਾ ਅਤੇ ਬਾਣੀ ਵੱਖਰਾ। ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ। ਆਮ ਤੌਰ 'ਤੇ ਆਪਾਂ ਪੜ੍ਹਦੇ ਹਾਂ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ, ਆਵੋ ਸਿੱਖ ਸਤਿਗੁਰੂ ਦੇ ਪਿਆਰਿਓ ਗਾਵੋ ਸੱਚੀ ਬਾਣੀ। ਭਾਵ ਕਿ ਆਮ ਤੌਰ 'ਤੇ ਗੁਰਬਾਣੀ ਹੀ ਪਾਠ ਆਉਂਦਾ ਹੈ, ਪਰ ਇਸ ਪੰਕਤੀ ਵਿੱਚ ਗੁਰ ਵੱਖਰਾ ਹੈ ਅਤੇ ਬਾਣੀ ਪਾਠ ਵੱਖਰਾ ਹੈ। ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ। ਸੋ ਗੁਰੂ ਰਾਮਦਾਸ ਜੀ ਨੇ ਮੋਹਰ ਲਾ ਦਿੱਤੀ 4 ਜਾਮੇ ਦੇ ਵਿੱਚ ਕਿ ਜਿਹੜੀ ਗੁਰਬਾਣੀ ਹੈ ਗੁਰੂ ਹੈ, ਗੁਰੂ ਵਿੱਚ ਅਤੇ ਗੁਰਬਾਣੀ ਵਿੱਚ, ਬਾਣੀ 'ਚ ਗੁਰੂ ਵਿੱਚ ਕੋਈ ਫਰਕ ਨਹੀਂ।
ऐसे दीन दयाल सतगुरु जी ये पवित्र शब्द गायन करते ने जैसरी रागणी घर पहले विच चार चार पदियां दे इस शब्द आउणगे। एक ओ अंकार सतगुर प्रसाद, परमात्मा एक है, अदुती है, अखंड है, सर्व का प्रकाशक है, सत चित आनंद है, और सतगुर प्रसाद पूरियां गुरां दी कृपा द्वारा प्राप्ति हुंदी पाई।

ਗੁਰੂ ਰਾਮਦਾਸ ਸਾਹਿਬ ਜੀ ਦੀ ਮਹਾਰਾਜ ਜੀ ਦੀ ਬਤੀਤ ਹੋਈ। ਮਾਤਾ ਪਿਤਾ ਦੇ ਜਾਣ ਤੋਂ ਪਿੱਛੋਂ ਬੜੀ ਕਠਿਨ ਸੀ, ਬਹੁਤ ਹੀ ਮੁਸ਼ਕਲ ਸੀ। 7 ਸਾਲ ਦਾ ਬੱਚਾ ਆਪਣੇ ਛੋਟੇ ਭਰਾਵਾਂ ਨੂੰ ਭੈਣਾਂ ਨੂੰ ਪਾਲਣਾ ਕੋਈ ਸਹਾਰਾ ਨਹੀਂ। ਸਰੀਕਾਂ ਨੇ ਵੀ ਮੁੱਖ ਮੋੜ ਲਏ ਔਰ ਨਾਨੀ ਜੀ ਸੋ ਆਪ ਜੀ ਨੂੰ ਆਪਣੇ ਪਿੰਡ ਬਾਸਰ ਕੇ ਲੈ ਆਈ, ਪਰ ਮਾਮਿਆਂ ਨੇ ਮੂੰਹ ਮੋੜ ਲਏ, ਉਹਨਾਂ ਵੀ ਪਿਆਰੇ ਨਹੀਂ ਬੱਚਿਆਂ ਨੂੰ ਸਾਂਭਿਆ। ਫਿਰ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਨਗਰ ਹੈ, ਉੱਥੇ ਹੀ ਨਾਨਕੇ ਹਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ, ਭਾਵ ਕਿ ਗੁਰੂ ਅਮਰਦਾਸ ਸਾਹਿਬ ਦਾ ਪ੍ਰਕਾਸ਼ ਨਗਰ ਬਾਸਰ ਕੇ ਗਿੱਲ ਬਾਬਾ ਬੁੱਢਾ ਸਾਹਿਬ ਦੀ ਬੀੜ ਦੇ ਨਜ਼ਦੀਕ। ਸੋ ਉੱਥੇ ਹੀ ਨਾਨਕੇ ਹਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ, ਉੱਥੇ ਵੀ ਕੋਈ ਸਮਾਂ ਰਹੇ ਨੇ। ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨਿਥਾਵਿਆਂ ਦੇ ਥਾਮ, ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਗਾਤਿਆਂ ਦੀ ਗਾਤ, ਪਤਿਆਂ ਦੀ ਪਾਤ, ਨਿਤਰਿਆਂ ਦੀ ਧਿਰ, ਤਿਨ੍ਹਾਂ ਦੀ ਨਿਗਾਹ ਪੈ ਗਈ ਸੱਚੇ ਪਾਤਸ਼ਾਹ ਜੀ ਦੀ। ਅਮੇ ਦ੍ਰਿਸ਼ਟ ਸੁਭ ਕਰੇ ਹਰੇ ਅਗ ਪਾਪ ਸਕਲ ਮਲ, ਮੇਰਾ ਕਰਤੀਆਂ ਅੰਮ੍ਰਿਤ ਦ੍ਰਿਸ਼ਟ ਸੰਚ ਜੀਵ ਆਏ। ਸੱਚੇ ਪਾਤਸ਼ਾਹ ਜੀ ਨੇ ਆਪ ਜੀ ਨੂੰ ਆਪਣੇ ਭੈਣ ਭਰਾਵਾਂ ਸਮੇਤ ਸ੍ਰੀ ਗੋਇੰਦਵਾਲ ਸਾਹਿਬ ਲੈ ਆਂਦਾ। ਇੱਥੇ ਆਪ ਜੀ ਨੇ ਦਿਨੇ ਰਾਤ ਇੱਕ ਮਨ ਇੱਕ ਚਿੱਤ ਹੋ ਕੇ ਸੇਵਾ ਕੀਤੀ। ਐਸੀ ਘਾਲਣਾ ਘਾਲੀ, ਨਾ ਖਾਣ ਦਾ, ਨਾ ਪਹਿਨਣ ਦਾ, ਨਾ ਆਰਾਮ ਦਾ ਕੋਈ ਖਿਆਲ ਹੀ ਨਹੀਂ, ਨਾ ਸੰਸਾਰ ਦੀ ਪਰਵਾਹ। ਔਰ ਐਸੀਆਂ ਗੁਰੂ ਅਮਰਦਾਸ ਸਾਹਿਬ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਨਾਮ ਦੀ ਵਡਿਆਈ, ਪ੍ਰਭੂ ਦੇ ਸਿਮਰਨ ਦੀ ਵਡਿਆਈ ਔਰ ਬ੍ਰਹਮ ਗਿਆਨ ਦੀਆਂ ਦਾਤਾਂ। ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਸਪੁੱਤਰੀ ਬੀਬੀ ਪਾਨੀ ਜੀ ਦਾ ਸ਼ੁਭ ਆਨੰਦ ਕਾਰਜ ਕਰ ਦੇਣਾ। ਫਿਰ ਆਪਣੀ ਅਵਸਥਾ, ਆਪਣੀ ਉਮਰ ਅਤੇ ਗੁਰਤਾ ਗੱਦੀ ਵੀ ਬਖਸ਼ ਦੇਣੀ। ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਮੇਰੇ ਹੀਰ ਹੈ ਰਤਨ ਨਾਮ ਹਰ ਬੱਸਿਆ, ਹੀਰੇ ਦਾ ਹਿਰਦਾ, ਕਹਿੰਦੇ ਮੇਰੇ ਹਿਰਦੇ ਵਿੱਚ ਰਤਨਾਂ ਨਾਲੋਂ ਕੀਮਤੀ ਵਾਹਿਗੁਰੂ ਦਾ ਨਾਮ ਵੱਸ ਗਿਆ। ਕਦੋਂ? ਗੁਰ ਹੱਥ ਧਰਿਓ ਮੇਰੇ ਮਾਥਾ, ਜਦੋਂ ਮੇਰੇ ਗੁਰੂ ਨੇ ਮੇਰੇ ਸਿਰ 'ਤੇ ਮਿਹਰ ਦਾ ਹੱਥ ਰੱਖ ਦਿੱਤਾ, ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ। ਸਤਸੰਗੀਓ, ਜਿਨ ਕੋ ਕਿਰਪਾ ਕਰਤ ਹੈ ਗੋਬਿੰਦ, ਅਤੇ ਸਤਸੰਗ ਮਿਲਾਤ, ਧੁਰ ਕਰਮ ਪਾਇਆ ਤੁਦ ਜਿਨ ਕੋ, ਸੇ ਨਾਮ ਹਰ ਕਹਿ ਲਾਗੇ। ਨਾਮ ਹਰੇਕ ਨੂੰ ਨਹੀਂ ਮਿਲਦਾ, ਜਿਹਦੇ 'ਤੇ ਵਾਹਿਗੁਰੂ ਦੀ ਕਿਰਪਾ ਹੋਵੇ, ਗੁਰੂ ਮਿਹਰ ਕਰ ਦੇਵੇ, ਗੁਰੂ ਤਰੁੱਠ ਜਾਵੇ। ਗੁਰ ਕਾਢ ਤਲੀ ਦਿਖਲਾਇਆ, ਜਿਹੜਾ ਨਾਮ ਦਾ ਹੀਰਾ ਸਾਡੇ ਅੰਦਰ ਹੈ, ਇਹ ਗੁਰੂ ਨੇ ਕਿਰਪਾ ਕਰਕੇ ਕੱਢ ਕੇ ਅਤੇ ਆਪਣੇ ਸੇਵਕ ਦੀ ਤਲੀ 'ਤੇ ਰੱਖ ਦਿੱਤਾ। ਅਤੇ ਗੁਰੂ ਜੀ ਫਰਮਾਉਂਦੇ, ਗੁਰ ਹੱਥ ਧਰਿਓ ਮੇਰੇ ਮਾਥਾ, ਮੇਰੇ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਮੇਰੇ ਸਿਰ 'ਤੇ ਜਦੋਂ ਮਿਹਰ ਭਰਿਆ ਹੱਥ ਰੱਖਿਆ, ਇਹ ਨਾਮ ਮੇਰੇ ਹਿਰਦੇ 'ਚ ਵੱਸ ਗਿਆ।

ਇਨਾਮ ਦੀ ਕਿੰਨੀ ਮਹਿਮਾ ਹੈ ਦੱਸਦੇ ਨੇ। ਕਹਿੰਦੇ ਭਾਈ ਜਿਨ੍ਹਾਂ ਦੇ ਹਿਰਦਿਆਂ ਵਿੱਚ ਵਾਹਿਗੁਰੂ ਦਾ ਨਾਮ ਵੱਸ ਜਾਏ, ਜਨਮ ਜਨਮ ਕੇ ਕੇਲ ਵਿਖ ਦੁੱਖ ਉਤਰੇ, ਜਨਮਾਂ ਜਨਮਾਂਤਰਾਂ ਦੇ ਕੇਦ ਅਰਥ ਦੇ ਕਿਲ ਵਿਖ ਕਿਲ ਵਾਂਗ ਵਿਖ ਵਾਂਗ ਦੁੱਖ ਦੇਣ ਵਾਲੇ, ਜੰਗਾਲਿਆ ਕਿਲ ਕਿਤੇ ਵੱਜੇ ਨਾ ਪੈਰ 'ਚ, ਪੈਰੇ ਬੜਾ ਦੁੱਖ ਦਿੰਦਾ ਹੈ। ਇੱਦਾਂ ਜਿਹੜੇ ਪਾਪ ਕਰਮ ਨੇ ਇਹ ਜੀਵ ਨੂੰ ਦੁੱਖ ਦਿੰਦੇ ਨੇ, ਜ਼ਹਿਰ ਵਾਂਗ ਅਸਰ ਕਰਦੇ ਨੇ, ਕਿਲ ਵਾਂਗ ਚੁੱਭਦੇ ਨੇ, ਦੁਖੀ ਕਰਦੇ ਨੇ। ਜਿਹੜਾ ਇਨਸਾਨ ਸੁਖੀ ਹੈ, ਹਰੇਕ ਤਰ੍ਹਾਂ ਨਾਲ ਸੁਖੀ ਸਮਝੋ, ਪਿਛਲੇ ਜਨਮ ਦੇ ਚੰਗੇ ਕਰਮ ਪੁੰਨ ਦਾਨ ਕੀਤੇ ਨੇ। ਜਿਹੜਾ ਇਨਸਾਨ ਸਾਰੀ ਉਮਰ ਦੁਖੀ, ਸਾਰੀ ਜ਼ਿੰਦਗੀ ਦੁੱਖਾਂ 'ਚ ਲੰਘੀ, ਸਮਝੋ ਪਾਪ ਕਰਮ ਪਿਛਲੇ ਜਨਮ ਦੇ, ਤਾਂ ਦੁਖੀ ਹੈ। ਇਹ ਜਿਹੜੇ ਜ਼ਹਿਰ ਵਰਗੇ ਕਿਲ ਵਾਂਗ ਚੁੱਭਣ ਵਾਲੇ, ਦੁੱਖ ਦੇਣ ਵਾਲੇ ਪਾਪ ਸੀ, ਇਹ ਭਾਈ ਉੱਤਰ ਜਾਂਦੇ ਨੇ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ।

ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ। ਸਾਹਿਬ ਗੁਰੂ ਅਮਰਦਾਸ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਦਿੱਲੀ ਦੇ ਚਾਂਦਨੀ ਚੌਂਕ ਵਿਖੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੀਸਗੰਜ ਸਾਹਿਬ ਹੈ, ਉੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਬੈਠ ਕੇ ਪਿੱਪਲ ਦਾ ਰੁੱਖ ਸੀ ਉਹਦੇ ਥੱਲੇ ਬੈਠ ਕੇ ਸੱਚੇ ਪਾਤਸ਼ਾਹ ਨੇ ਖੂਹੀ ਦੇ ਨਜ਼ਦੀਕ ਇੱਕ ਮਨ ਹੋ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਜਲਾਦ ਨੂੰ ਕਿਹਾ ਸੀ, ਜਦੋਂ ਅਸੀਂ ਸਿਰ ਝੁਕਾਈਏ ਰੱਬੀ ਬਾਣੀ ਨੂੰ ਨਮਸਕਾਰ ਕਰੀਏ ਤੂੰ ਤੇਗ ਚਲਾ ਦੇ। ਉਹਨਾਂ ਵੀ ਜਪਜੀ ਸਾਹਿਬ ਦਾ ਪਾਠ ਕੀਤਾ। ਹਰੇਕ ਗੁਰੂ ਸਾਹਿਬ ਜੀ ਸੰਸਾਰ ਤੋਂ ਜਾਣ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਦੇ, ਇਹ ਪਰਲੋਕ ਦੀ ਰਾਹਦਾਰੀ ਹੈ, ਇਹ ਪਰਲੋਕ ਦੀ ਸਪੋਂਸਰਸ਼ਿਪ ਹੈ, ਇਹ ਪਰਲੋਕ ਦੀ ਨਿਸ਼ਾਨੀ ਹੈ, ਇਹ ਪਰਲੋਕ ਦਾ ਪਰਵਾਨਾ ਹੈ ਪਿਆਰਿਓ। ਇਸ ਲਈ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਕਿ ਪੂਰਿਆਂ ਗੁਰਾਂ ਨੇ ਕਿਰਪਾ ਕੀਤੀ ਹੈ, ਨਾਮ ਦ੍ਰਿੜ ਕਰਾ ਤਾਂ ਨਾਮ ਤੋਂ ਬਿਨਾਂ ਜੀਵਨ ਵਿਅਰਥ। ਜਪਜੀ ਸਾਹਿਬ ਦਾ ਪਾਠ ਕਰਦੇ ਹੋ ਚ ਆਪਾਂ ਪੜ੍ਹਦੇ, ਜੇ ਯੋਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜੱਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ। ਕਹਿੰਦੇ ਜੇ ਪਰਮਾਤਮਾ ਦੀ ਦ੍ਰਿਸ਼ਟੀ 'ਚ ਅਸੀਂ ਨਹੀਂ ਆਏ, ਭਾਵੇਂ ਚਾਰ ਯੋਗ ਦੀ ਉਮਰ ਹੋ ਜਾਏ, ਹੋਰ ਦਸੂਣੀ ਹੋਏ, ਹੋਰ ਦਸ ਗੁਣਾ ਵੱਧ ਹੋ ਜਾਏ, ਚਾਲੀ ਯੁੱਗ ਦੀ ਉਮਰ ਹੋ ਜਾਏ, ਚੰਗਾ ਨਾਉ ਰਖਾਏ ਕਹਿ ਤੇ ਬਹੁਤ ਵਧੀਆ ਨਾਮ ਰਖਾ ਲਿਆ ਆਪਣਾ, ਨਾਲ ਚੱਲੇ ਸਭ ਕੋਈ ਤੇ ਦੁਨੀਆਂ ਪਿੱਛੇ ਪਿੱਛੇ ਤੁਰੀ ਫਿਰੇ। ਸਤਸੰਗੇ, ਦੁਨੀਆਂ ਦੇ ਇਕੱਠ ਨੂੰ ਸੰਗਤ ਨਹੀਂ ਕਹਿੰਦੇ, ਚੇਤਾ ਰੱਖਿਓ। ਬੜੇ ਬੜੇ ਇਕੱਠ ਆਪਾਂ ਵੇਖੇ ਹੋਣਗੇ ਕਈ ਥਾਵਾਂ 'ਤੇ, ਬਹੁਤ ਬਹੁਤ ਦੁਨੀਆਂ ਅੰਤ ਨਹੀਂ, ਦੁਨੀਆਂ ਦੇ ਇਕੱਠ ਨੂੰ ਸੰਗਤ ਨਹੀਂ ਕਹਿੰਦੇ। ਸੰਗਤ ਕਹਿੰਦੇ ਹਨ ਜਿੱਥੇ ਏਕੋ ਨਾਮ ਵਖਾਣੀ ਹੈ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ, ਬਹੁਤ ਵੱਡਾ ਵੱਡਾ ਨਾਂ ਰਖਾ ਲੈਣਾ, ਪ੍ਰਸਿੱਧ ਹੋ ਜਾਣਾ ਨਾਮ, ਦੁਨੀਆਂ ਪਿੱਛੇ ਪਿੱਛੇ ਤੁਰੀ ਫਿਰਨੀ। ਸਤਸੰਗੀ ਆ ਸਰਸੇ ਵਾਲਾ ਸੂਰ, ਇਹਨੇ ਸਤਸੰਗੀ ਆਪਣਾ ਨਾਂ ਰਖਾਇਆ ਹੋਇਆ ਬੜਾ ਵੱਡਾ, ਗੁਰਮਤ ਰਾਮ ਰਹੀਮ ਸਿੰਘ, ਔਰ ਦੁਨੀਆਂ ਦੇ ਬੜੀ ਪਿੱਛੇ ਲੱਗੀ ਹੋਈ ਸਤਸੰਗੀ, ਅੰਧ ਭਗਤ ਅੰਨੇ ਭਗਤ ਪਿੱਛੇ ਲੱਗੇ ਹੋਏ ਨੇ, ਕਿੰਨਾ ਕੁਛ ਹੋ ਗਿਆ, ਅਜੇ ਵੀ ਉਹਨਾਂ ਦੀ ਅੱਖਾਂ ਨਹੀਂ ਖੁੱਲੀਆਂ, ਪਿਤਾ ਜੀ ਸਾਡੇ, ਪਿਤਾ ਜੀ ਸਾਡੇ। ਅਤੇ ਕਹਿੰਦੇ ਜਿੰਨਾ ਮਰਜ਼ੀ ਵੱਡਾ ਨਾਂ ਰਖਾ ਲਾ, ਦੁਨੀਆਂ ਤੇਰੇ ਪਿੱਛੇ ਪਿੱਛੇ ਤੁਰੀ ਫਿਰੇ, ਜੇ ਪਰਮਾਤਮਾ ਦੀ ਨਿਗਾਹ 'ਚ ਨਹੀਂ ਨਾ ਤੂੰ ਆਇਆ, ਵਾਤ ਨਾ ਪੁੱਛੇ ਕੋਈ, ਪ੍ਰਲੋਕ ਵਿੱਚ ਕੋਈ ਵਾਤ ਨਹੀਂ ਪੁੱਛਦਾ, ਕੀਟਾਂ ਅੰਦਰ ਕੀਟ ਕਰ ਦੋਸੀ ਦੋ ਤਰੇ, ਕੀੜਿਆਂ ਦੇ ਵਿੱਚ ਕੀੜੇ ਬਣ ਕੇ ਪੈ ਜਾਂਦਾ। ਸਤਸੰਗੀਓ, ਛੇਵੇਂ ਪਾਤਸ਼ਾਹ ਨੇ ਲਦਾਈ ਕੇ ਪਿੰਡ ਵਿਖੇ ਇੱਕ ਸਰਪ ਦਾ ਉਧਾਰ ਕੀਤਾ ਸੀ, ਔਰ ਉਹਦਾ ਸਰੀਰ ਅੰਦਰ ਕੀੜਿਆਂ ਨਾਲ ਭਰਿਆ ਪਿਆ ਸੀ। ਇੱਕ ਵਾਰ ਛੇਵੇਂ ਪਾਤਸ਼ਾਹ ਜੀ ਮਹਾਰਾਜ ਗਏ ਆਪਣੀ ਧੀ ਬੇਬੀ ਵੀਰੋ ਜੀ ਨੂੰ ਮਿਲਣ, ਉਹਦੇ ਸਹੁਰੇ ਪਿੰਡ, ਆਪਣੀ ਧੀ ਦੇ ਪਿੰਡ ਗਏ, ਇਹ ਬਠਿੰਡੇ ਦੇ ਨੇੜੇ ਸਤਸੰਗੀ ਪਿੰਡ ਮੱਲਾ, ਔਰ ਭਾਈ ਸਾਧੂ ਜੀ ਖੋਸਲਾ ਉਹਨਾਂ ਦੇ ਨਾਲ ਵਿਆਹੀ ਸੀ ਬੀਬੀ ਵੀਰੋ। ਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜਿਸ ਸਥਾਨ 'ਤੇ ਬੈਠੇ ਨੇ, ਨਾਲ ਮਹਾਰਾਜ ਦੇ ਬੇਅੰਤ ਫੌਜਾਂ ਨੇ, ਬੇਅੰਤ ਹੀ ਸੰਗਤਾਂ ਆਈਆਂ, ਸੱਚੇ ਪਾਤਸ਼ਾਹ ਬੈਠੇ ਨੇ ਬਾਹਰ ਖੁੱਲ੍ਹੇ ਮੈਦਾਨ ਦੇ ਵਿੱਚ, ਮਹਾਰਾਜ ਨੇ ਦੀਵਾਨ ਸਜਾਇਆ ਹੋਇਆ, ਇੱਕ ਬਹੁਤ ਭਿਆਨਕ ਸੱਪ ਆ ਗਿਆ ਅਸਰਾਲ, ਗੁਰੂ ਮਹਾਰਾਜ ਵੱਲ ਤੁਰੀ ਆਵੇ ਅਤੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਬਹੁਤ ਵੱਡਾ ਭਿਆਨਕ ਸੱਪ ਆ ਰਿਹਾ, ਇਹਨੂੰ ਸੱਚੇ ਪਾਤਸ਼ਾਹ ਪਿਛਾਂ ਕਰ ਦਈਏ, ਇਹਦੇ ਨਹੀਂ ਆਉਣ ਦਿਓ, ਕੰਮ ਹੈ। ਜਦੋਂ ਸੱਪ ਆਇਆ ਤਾਂ ਮਹਾਰਾਜ ਦੇ ਚਰਨਾਂ 'ਤੇ ਆ ਕੇ ਸਿਰ ਰੱਖ ਦਿੱਤਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਨਾਮ ਦਾ ਛੱਟਾ ਮਾਰਿਆ ਸੱਚੇ ਪਾਤਸ਼ਾਹ ਨੇ, ਉਹਦਾ ਸਰੀਰ ਛੁੱਟ ਗਿਆ। ਗੁਰੂ ਨਾਨਕ ਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਭਾਈ ਲਾਗੇ ਤੁਹਾਡੇ ਪਿੰਡ ਜੰਬ ਵਾਲੀ, ਕਹਿੰਦੇ ਜੰਬ ਵਾਲੀ ਪਿੰਡ ਵਿੱਚ ਇੱਕ ਵਾਰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਆਏ ਸੀ, ਇਹ ਜਿਹੜਾ ਸੱਪ ਹੈ ਨਾ, ਇਹਦੋਂ ਇੱਕ ਡੇਰੇ ਦਾ ਮਹੰਤ ਸੀ, ਬੜੀ ਪਬਲਿਕ ਪਿੱਛੇ ਲਾਈ ਹੋਈ ਸੀ ਇਹਨੇ, ਬੜੇ ਲੋਕ ਪਿੱਛੇ ਲਾ ਲਏ ਝੂਠ ਬੋਲ ਕੇ,
ਅੱਜ ਕੱਲ੍ਹ ਸਤਸੰਗ ਦੁਨੀਆ ਪਿੱਛੇ ਲੱਗ ਜਾਂਦੀ ਹੈ, ਭੇਡਾ ਚਾਲ ਦੁਨੀਆ ਦੀ ਸਤਸੰਗੀ ਹੋ ਚਾਲ ਤੱਕੇ ਪਿੱਛੇ ਚੱਲੇ ਪਰਮਾਰਥ ਨਾ ਸੰਭਾਲੇ। ਕਹਿੰਦੇ ਨੇ ਦੁਨੀਆ ਬੜੀ ਪਿੱਛੇ ਲਾ ਲਈ, ਲੋਕ ਬਹੁਤ ਪਿੱਛੇ ਲੱਗ ਗਏ, ਕੋਈ ਸਿਮਰਨ ਨਹੀਂ, ਕੋਈ ਭਜਨ ਬੰਦਗੀ ਇਹਦੀ ਨਹੀਂ, ਨਾ ਜੀਆਂ ਦਾ ਭਲਾ ਕਰ ਸਕਿਆ। ਇੱਕ ਤਾਂ ਕਹਿੰਦੇ ਗੁਰੂ ਨਾਨਕ ਦੇਵ ਜੀ ਜੰਬ ਵਾਲੀ ਪਿੰਡ ਵਿੱਚ ਆਏ ਅਤੇ ਮਹਾਰਾਜ ਸੱਚੇ ਪਾਤਸ਼ਾਹ ਸਜੇ ਨੇ, ਭਾਈ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਪਿਆਸ ਲੱਗੀ ਹੈ। ਭਾਈ ਮਰਦਾਨਿਆਂ ਉਹ ਸਾਹਮਣੇ ਡੇਰਾ, ਉੱਥੇ ਪਾਣੀ ਪੀ ਆ। ਭਾਈ ਮਰਦਾਨਾ ਸਾਹਿਬ ਜੀ ਗਏ ਪਾਣੀ ਪੀਣ, ਉੱਥੇ ਇੱਕ ਢਿੱਡ ਕੱਢਿਆ ਬੜਾ ਭਾਰੀ ਸਤਸੰਗੀ, ਉਹਦੇ ਸਾਧ ਪਿਆ ਇੱਕ ਮੰਜੀ ਦੇ ਉੱਤੇ। ਭਾਈ ਮਰਦਾਨਾ ਆਵਾਜ਼ਾਂ ਮਾਰੇ, ਭਾਈ ਮੈਂ ਜਲ ਛਕਣਾ ਜਲ। ਚੁੱਪ ਰਿਹਾ, ਕੋਈ ਨਹੀਂ ਬੋਲਿਆ, ਤਿੰਨ ਆਵਾਜ਼ਾਂ ਦਿੱਤੀਆਂ ਨਹੀਂ ਬੋਲਿਆ। ਭਾਈ ਮਰਦਾਨਾ ਸਾਹਿਬ ਜੀ ਵਾਪਸ ਆ ਗਏ, ਗੁਰੂ ਹਰਗੋਬਿੰਦ ਸਾਹਿਬ ਜੀ ਦੱਸਦੇ ਨੇ ਸੰਗਤ ਨੂੰ ਕਿ ਭਾਈ ਭਾਈ ਮਰਦਾਨਾ ਵਾਪਸ ਆਏ ਸੱਚੇ ਪਾਤਸ਼ਾਹ, ਉਹ ਪਾਣੀ ਨਹੀਂ ਦੇ ਰਿਹਾ, ਬੋਲਦਾ ਹੀ ਨਹੀਂ ਉਹ। ਕਹਿੰਦੇ ਫਿਰ ਜਾ ਮਰਦਾਨਿਆ, ਭਲਾ ਕਰਨਾ ਚਾਹੁੰਦੇ, ਸ਼ਾਇਦ ਭਲਾ ਹੋ ਹੀ ਜਾਏ। ਦੂਜੀ ਵਾਰ ਗਏ, ਵਾਜਾ ਵੂਜਾ ਮਾਰ ਕੇ ਆ ਗਏ, ਉੱਠਿਆ ਹੀ ਨਹੀਂ ਉਹ। ਤੀਸਰੀ ਵਾਰ ਫਿਰ ਭਾਈ ਮਰਦਾਨਾ ਜੀ ਨੂੰ ਭੇਜਿਆ, ਗਏ ਜਾ ਕੇ ਉਹਨਾਂ ਵਾਜਾਂ ਵੂਜਾਂ ਮਾਰੀਆਂ, ਸਾਧ ਲੇਟਿਆ ਪਿਆ ਸਤਸੰਗੀ, ਪੇਟ ਭਰਿਓ, ਪਸ਼ੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ, ਰੱਜ ਕੇ ਤੇ ਪਿਆ ਹੋਇਆ, ਜਾਗਦਾ ਸੀ ਪਰ ਆਵਾਜ਼ ਨਹੀਂ ਦੇ ਰਿਹਾ। ਤੀਸਰੀ ਵਾਰ ਮਰਦਾਨਾ ਜੀ ਨੇ ਆ ਕੇ ਕਿਹਾ, ਸੱਚੇ ਪਾਤਸ਼ਾਹ ਮੈਨੂੰ ਪਿਆਸ ਬਹੁਤ ਲੱਗੀ, ਆਵਾਜ਼ ਨਹੀਂ ਦੇ ਰਿਹਾ। ਆਪ ਤੁਰ ਪਏ ਗੁਰੂ ਨਾਨਕ ਦੇਵ ਜੀ, ਜਾ ਕੇ ਕਹਿਣ ਲੱਗੇ ਕਿ ਤੂੰ ਸਰਾਲ ਵਾਂਗ ਪਿਆ ਇੱਥੇ, ਖਾ ਕੇ ਰਾਸ਼ਨ, ਦੁਨੀਆ ਪਿੱਛੇ ਪਬਕ ਲਾਈ ਹੋਈ, ਨਾ ਕੋਈ ਸੇਵਾ ਨਾ ਸਿਮਰਨ, ਅਤੇ ਵਿਹਲੀਆਂ ਖਾ ਕੇ ਪਿਆ, ਜੇ ਕੋਈ ਡੇਰੇ ਆਉਂਦਾ ਤਾਂ ਉਹਦਾ ਕੋਈ ਜਲ ਪਾਣੀ ਪੁੱਛਣਾ ਆਉਂਦਾ ਕਿ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਬਚਨ ਹੋਏ, ਅਤੇ ਉਹਨੂੰ ਲੱਗ ਗਿਆ ਪਤਾ ਕਿ ਮੇਰੇ ਤੋਂ ਹੋ ਗਈ ਗਲਤੀ, ਇਹ ਤਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ, ਚਰਨੀ ਢਹਿ ਗਿਆ, ਮਾਰੇ ਮੈਨੂੰ ਬਖਸ਼ ਦਿਓ, ਮਾਰੇ ਮੇਰੇ ਤੋਂ ਭੁੱਲ ਹੋ ਗਈ। ਕਹਿੰਦੇ ਹੁਣ ਬਖਸ਼ਣਗੇ ਤੈਨੂੰ ਛੇਵੇਂ ਪਾਤਸ਼ਾਹ, ਹੁਣ ਤੈਨੂੰ ਬਖਸ਼ਣਗੇ, ਛੇਵੇਂ ਪਾਤਸ਼ਾਹ ਆਉਣਗੇ ਮਹਾਰਾਜ ਸੱਚੇ ਪਾਤਸ਼ਾਹ, ਤੇਰਾ ਭਲਾ ਕਰਨਗੇ। ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਉਦੋਂ ਦਾ ਇਹ ਸੱਪ ਦੀ ਜੂਨ 'ਚ ਪਿਆ, ਅਸਰਾਲ ਦੀ ਸਤਸੰਗੀ ਬੜੀ ਲੰਮੀ ਉਮਰ ਹੁੰਦੀ ਹੈ, ਅਤੇ ਜਦੋਂ ਉਹਨੂੰ ਪਤਾ ਲੱਗਿਆ ਕਿ ਛੇਵੇਂ ਪਾਤਸ਼ਾਹ ਮਹਾਰਾਜ ਆਏ ਨੇ, ਫਿਰ ਉਹ ਚੱਲ ਕੇ ਸਹੀਜੇ ਸਹੀਜੇ ਅਤੇ ਗੁਰੂ ਦੇ ਕੋਲ ਆ ਗਿਆ। ਸੱਚੇ ਪਾਤਸ਼ਾਹ ਨੇ ਉਹਦਾ ਉਧਾਰ ਕੀਤਾ, ਦੋ ਗੁਰਦੁਆਰੇ ਨੇ ਪਿਆਰਿਓ, ਇੱਕ ਪਿੰਡ ਮੱਲੇ ਦੇ ਵਿੱਚ ਛੇਵੇਂ ਪਾਤਸ਼ਾਹ ਦਾ ਸਥਾਨ ਜਿੱਥੇ ਅਸਰਾਲ ਦਾ ਭਲਾ ਕੀਤਾ, ਇੱਕ ਪਿੰਡ ਜੰਬ ਵਾਲੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਥਾਨ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਸਜੇ ਸੀ, ਜਿੱਥੇ ਉਹ ਸਾਧ ਕੋ ਭੇਜਿਆ ਸੀ ਪਾਣੀ ਛਕਣ ਵਾਸਤੇ ਭਾਈ ਮਰਦਾਨੇ ਨੂੰ। ਇਸ ਵਾਸਤੇ ਭਾਈ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ, ਜਿਹੜਾ ਸਿਮਰਨ ਬੰਦਗੀ ਭਗਤੀ ਨਹੀਂ ਕਰਦਾ, ਵਾਹਿਗੁਰੂ ਗੁਰੂ ਦੀ ਨਿਗਾਹ 'ਚ ਪਰਮੇਸ਼ਰ ਦੀ ਨਿਗਾਹ 'ਚ ਨਹੀਂ ਆਇਆ ਨਾ ਪਿਆਰਿਓ, ਕੀਟਾਂ ਅੰਦਰ ਕੀਟ ਕਰ, ਕੀੜਿਆਂ ਦੇ ਵਿੱਚ ਕੀੜੇ ਬਣ ਕੇ ਹੁੰਦਾ ਨਾ ਕੁੱਤਾ, ਕੁੱਤੇ ਦੇ ਸਿਰ 'ਚ ਸੱਟ ਵੱਜ ਜਾਏ ਤੇ ਪਿਆਰਿਓ ਇਹਦਾ ਮੂੰਹ ਉੱਥੇ ਨਹੀਂ ਪਹੁੰਚਦਾ, ਜਿੱਥੇ ਕਿਤੇ ਇਹਦਾ ਮੂੰਹ ਪਹੁੰਚ ਜਾਏ ਕੁੱਤੇ ਦਾ, ਉਹ ਜ਼ਬਾਨ ਨਾਲ ਚੱਟੀ ਜਾਂਦਾ ਜ਼ਖਮ ਨੂੰ ਅਤੇ ਜ਼ਖਮ ਠੀਕ ਹੋ ਜਾਂਦਾ। ਸਿਰ ਦੇ ਵਿੱਚ ਇਹਦਾ ਸਤਸੰਗੀ ਉਹ ਇਹਦਾ ਮੂੰਹ ਨਹੀਂ ਪਹੁੰਚਦਾ, ਇਸ ਲਈ ਉੱਥੇ ਜ਼ਖਮ ਜਿਹੜਾ ਹੈ ਗਲ ਕੇ ਖਰਾਬ ਹੋ, ਕੀੜੇ ਪੈ ਜਾਂਦੇ, ਬਹੁਤ ਛੇਤੀ ਕੀੜੇ ਪੈ ਜਾਂਦੇ ਕੁੱਤੇ ਨੂੰ, ਉਹ ਕੀੜੇ ਜਿਹੜੇ ਪੈ ਜਾਣ ਸਤਸੰਗੀ ਕੁੱਤੇ ਦੇ ਸਿਰ 'ਚ, ਉਹਨੂੰ ਕੁੱਤੇ ਵੀ ਨਫ਼ਰਤ ਕਰਦੇ ਉਹਦੇ ਨਾਲ ਦੇ, ਉਹ ਜਦੋਂ ਫਿਰਦਾ ਉਹਨੂੰ ਕੁੱਤੇ ਪੈਂਦੇ ਅੱਗੋਂ ਭੱਜ ਹੱਥੋਂ। ਕੀਟਾਂ ਅੰਦਰ ਕੀੜ ਕਰ ਦੋਸੀ ਦੋਸ ਧਰੇ, ਉਹਦੇ ਨਾਲ ਦੇ ਦੋਸ਼ ਲਾਉਂਦੇ ਅਤੇ ਪਿਛਾਂ ਜਾ, ਐਸੀ ਹਾਲਤ ਹੁੰਦੀ ਹੈ ਜਿਹੜਾ ਵਾਹਿਗੁਰੂ ਦੀ ਨਿਗਾਹ 'ਚ ਨਹੀਂ ਆਇਆ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਤੋਂ ਬਿਨਾਂ ਬਿਨ ਨਾਵ ਹੈ ਜੀਵਨ ਬਿਰਥਾ, ਸਾਰਾ ਜਨਮ ਬਿਰਥ ਭਾਈ ਰਹਾਓ, ਵਿਸ਼ਰਾਮ ਦੇ ਕੇ ਮਿਹਰ ਕਰਦੇ ਨੇ। ਬਿਨ ਗੁਰ ਮੂੜ ਭਏ ਹੈ ਮਨਮੁੱਖ, ਤੇ ਮੋਹ ਮਾਇਆ ਨਿਤ ਫਾਥਾ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ, ਬਿਨ ਗੁਰ ਗੁਰੂ ਤੋਂ ਬਿਨਾਂ ਮੂੜ ਭਏ ਹੈ ਮਨਮੁੱਖ, ਮਨਮੁੱਖ ਬੰਦੇ ਮੂਰਖ ਬਣੇ ਹੋਏ ਨੇ ਮੂਰਖ, ਤੇ ਮੋਹ ਮਾਇਆ ਨਿਤ ਫਾਥਾ, ਤੇ ਦਾ ਅਰਥ ਉਹ ਮਨਮੁੱਖ ਬੰਦੇ ਮੋਹ ਦੇ ਮਾਇਆ ਦੇ ਫਾਹੇ ਵਿੱਚ ਫਸੇ ਹੋਏ ਨੇ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਉਹਨਾਂ ਨੇ ਕਦੇ ਵੀ ਸਾਧੂਆਂ ਦੀ ਰੱਬ ਦੇ ਪਿਆਰਿਆਂ ਦੀ ਸੇਵਾ ਹੀ ਨਹੀਂ ਕੀਤੀ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਕਦੇ ਵੀ ਸੇਵਾ ਕੀਤੀ ਨਹੀਂ ਸਤਸੰਗੀ। ਤਿੰਨ ਸਭ ਜਨਮ ਅਕਾਥਾ, ਤਿੰਨਾਂ ਦਾ ਸਾਰਾ ਜਨਮ ਵਿਅਰਥ ਹੀ ਚਲਾ ਗਿਆ, ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਸੇਵਾ ਤੋਂ ਬਿਨਾਂ।
ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਜੀਆਂ ਦਾ ਭਲਾ ਕੀਤਾ ਸੇਵਾ ਵਿੱਚ ਲਾ ਕੇ। ਸੇਵਾ ਚੱਲ ਰਹੀ ਹੈ ਸ੍ਰੀ ਸੰਤੋਖਸਰ ਸਾਹਿਬ ਗੁਰਦੁਆਰਾ। ਕੁਝ ਸਾਡੇ ਸਰੋਤ ਕਹਿੰਦੇ ਨੇ ਸੰਤੋਖਾ ਨਾਮ ਦਾ ਇੱਕ ਸਿੱਖ ਆਇਆ, ਉਹਨੇ ਮਾਇਆ ਭੇਡ ਕੀਤੀ, ਉਹਦੀ ਮਾਇਆ ਅਤੇ ਮਾਰੇ ਨੇ ਇਹ ਸੇਵਾ ਕਰਵਾਈ ਅਤੇ ਉਹਦਾ ਨਾਮ ਰੱਖਿਆ। ਸੂਰਜ ਪ੍ਰਕਾਸ਼ ਗ੍ਰੰਥ ਅਤੇ ਸੰਪਰਦਾਇ ਮਹਾਂਪੁਰਸ਼ਾਂ ਦਾ ਇਹ ਸਤਸੰਗੀਓ ਵਿਜ਼ਨ ਹੈ, ਉਹਨਾਂ ਦੀ ਇਹ ਸੋਚ ਹੈ ਕਿ ਉੱਥੇ ਸੰਤੋਖਾ ਨਾਮ ਦਾ ਯੋਗੀ ਸਤਯੁਗ ਦਾ ਜਿਹੜਾ ਸੀ ਉੱਥੇ ਉਹ ਮੱਠ ਦੇ ਵਿੱਚ ਪਿਆ ਹੋਇਆ ਸੀ। ਉਹਨੇ ਸੇਵਾ ਬੜੀ ਕੀਤੀ ਆਪਣੇ ਗੁਰੂ ਦੀ, ਬਹੁਤ ਸੇਵਾ ਕੀਤੀ। ਗੁਰੂ ਪ੍ਰਸੰਨ ਹੋਇਆ ਅਤੇ ਕਹਿੰਦਾ ਕੁਝ ਮੰਗ ਸੇਵਕਾ, ਕਹਿੰਦਾ ਮਾਰੇ ਕੁਛ ਨਹੀਂ ਚਾਹੀਦਾ, ਜੰਮਣ ਮਰਨਾ ਭੇਟ ਦਿਓ। ਕਹਿੰਦੇ ਭਰਿਆ ਜੰਮਣ ਮਰਨਾ ਅਤੇ ਮੇਰਾ ਵੀ ਨਹੀਂ ਮਿਟਿਆ। ਇਹ ਜੰਮਣ ਮਰਨਾ ਮਿਟ ਸਕਦਾ ਪੂਰਾ ਗੁਰੂ? ਅਤੇ ਫਿਰ ਮਹਾਰਾਜ ਕਹਿੰਦੇ ਵੀ ਪੰਜਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਦਾ ਰੂਪ ਪੰਜਵਾਂ ਆਉਣਗੇ, ਅਤੇ ਉਹਨਾਂ ਚਿਰ ਮਹਾਰਾਜ ਉਹਨਾਂ ਚਿਰ ਕਹਿੰਦੇ ਜੰਮਣ ਮਰਜ ਪਿਆ ਰਹੇ, ਕਦੇ ਜਨਮ ਕਦੇ ਮਾਰ ਕਦੇ ਵਾਰ ਵਾਰ ਜਨਮ। ਕਹਿੰਦੇ ਮਹਾਰਾਜ ਇਸੇ ਤੋਂ ਮੈਂ ਛੁੱਟਣਾ ਚਾਹੁੰਦਾ, ਮੇਰੇ 'ਤੇ ਮਿਹਰ ਕਰ ਦਿਓ। ਕਹਿੰਦੇ ਫਿਰ ਜੇਕਰ ਉਹਨੂੰ ਯੁਗਤੀ ਦੱਸੀ ਸਵਾਸ ਚੜ੍ਹਾਉਣ ਦੀ, ਇਹ ਸਵਾਸ ਚੜ੍ਹਾਉਣੇ ਨੇ, ਯੁਗਤੀ ਦੇ ਨਾਲ ਫਿਰ ਉਹਨੇ ਸਵਾਸ ਚੜ੍ਹਾਉਣ ਦਿਆ ਅਭਿਆਸ ਕੀਤਾ। ਜਦੋਂ ਉਹਨੂੰ ਪੂਰੀ ਯੁਗਤੀ ਆ ਗਈ ਫਿਰ ਉਹਦੇ ਗੁਰੂ ਨੇ ਉਹਨੂੰ ਇੱਕ ਮੱਠ, ਮੱਠ ਕਹਿੰਦੇ ਇੱਕ ਛੋਟਾ ਜਿਹਾ ਕਮਰਾ, ਇੱਕ ਬਣੇ ਉਹਦਾ ਮੂੰਹ ਦਾ ਸਤਸੰਗੀਓ, ਉਹਦੇ ਵਿੱਚ ਬਿਠਾ ਦਿੱਤਾ ਚੌਂਕੜਾ ਮਾਰ ਕੇ, ਅਤੇ ਉੱਤੇ ਇੱਕ ਵੱਡਾ ਭਾਰੀ ਪੱਥਰ ਦੇ ਦਿੱਤਾ, ਬੈਠਾ ਰਹੋ। ਸਤਯੁਗ ਲੰਘ ਗਿਆ, ਤ੍ਰੇਤਾ ਲੰਘ ਗਿਆ, ਦੁਆਪਰ ਲੰਘ ਗਿਆ, ਕਲਯੁਗ ਆ ਗਿਆ, ਥੱਲੇ ਬੈਠਾ ਲਗਾਤਾਰ ਮਿੱਟੀ ਘੱਟਾ ਉੱਤੇ ਪੈਂਦਾ ਰਿਹਾ ਪੈਂਦਾ ਰਿਹਾ। ਜਦੋਂ ਗੁਰੂ ਅਰਜਨ ਦੇਵ ਨੇ ਸੇਵਾ ਕੀਤੀ ਸ੍ਰੀ ਸੰਤੋਖ ਸਾਹਿਬ ਗੁਰਦੁਆਰੇ ਦੀ, ਅਤੇ ਸਤਸੰਗ ਥੱਲੇ ਯੋਗੀ ਨਿਕਲਿਆ, ਸੰਗਤ ਨੇ ਬੇਨਤੀ ਕੀਤੀ ਮਾਰੇ ਮੱਠ ਨਿਕਲਿਆ ਕਿ ਥੱਲਿਓ ਇੱਕ ਗੁੰਮਦਾ ਆਕਾਰ ਦਾ ਛੋਟਾ ਜਿਹਾ ਕਮਰਾ। ਗੁਰੂ ਜੀ ਗਏ, ਉਹਨਾਂ ਨੇ ਪੱਥਰ ਲਵਾਇਆ ਅਤੇ ਅੱਗੋਂ ਕੱਢਿਆ, ਅੰਤਰਜਾਮੀ ਸਤਿਗੁਰੂ ਪਤਾ ਹੈ, ਅਤੇ ਗੁਰੂ ਜੀ ਨੇ ਕਿਰਪਾ ਕੀਤੀ, ਲਿਆਓ ਮੱਖਣ ਲਿਆਓ ਕੇਸਰ ਲਿਆਓ, ਸਿੱਖਾਂ ਦੀ ਡਿਊਟੀ ਲਾ ਤੀ ਇਹਦੇ ਪੈਰਾਂ ਦੇ ਵਿੱਚ, ਤਲੀਆਂ 'ਤੇ ਘਸਾਓ ਹੱਥ ਚੰਗੀ ਤਰ੍ਹਾਂ ਮਾਲਿਸ਼ ਕਰੋ। ਉਹਦੀ ਫਿਰ ਜਿਹੜੀ ਦਸਮ ਦੁਆਰ ਸੋਤੀ ਜਿਹੜੀ ਸੀ ਉੱਤਰੀ, ਫਿਰ ਮਾਰੇ ਨੇ ਉਹਦਾ ਭਲਾ ਕੀਤਾ। ਉਸ ਅਸਥਾਨ ਦਾ ਨਾਮ ਸੰਤੋਖ ਸਾਰਾ। ਸੋ ਭਾਈ ਗੁਰੂ ਅਰਜਨ ਦੇਵ ਸਾਹਿਬ ਜੀ ਮਾਰੇ ਨੇ ਬੇਅੰਤ ਜੀਆਂ ਦਾ ਭਲਾ ਕੀਤਾ ਹੈ, ਸੇਵਾਵਾਂ ਕਰਾਈਆਂ ਨੇ, ਹਰਿਮੰਦਰ ਸਾਹਿਬ ਜੀ ਦੀ ਸੇਵਾ ਸਰੋਵਰੋਂ ਪੱਕੇ ਕਰਨਾ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਸੇਵਾ, ਔਰ ਸਿੱਖੀ ਦੇ ਕੇਂਦਰਾਂ ਦੀ ਸਥਾਪਤਾ ਕਰਨੀ, ਬੇਅੰਤ ਗੁਰਸਿੱਖ ਪ੍ਰਚਾਰਕ ਮਹਾਰਾਜ ਨੇ ਬਣਾਉਣੇ। ਜਿਨ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜਿਹੜੇ ਗੁਰੂ ਦੇ ਚਰਨਾਂ ਦੀ ਸੇਵਾ ਨਹੀਂ ਕਰਦੇ ਸਾਰਾ ਜਨਮ ਵਿਅਰਥ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਦਿਨ ਸਫਲਿਓ ਜਨਮ ਸਨਾਥਾ। ਜਿਨ੍ਹਾਂ ਗੁਰਮੁਖਾਂ ਨੇ ਗੁਰੂ ਸਾਧੂ ਦੇ ਚਰਨਾਂ ਦੀ ਸੇਵਾ ਕੀਤੀ ਹੈ, ਉਹਨਾਂ ਗੁਰਮੁਖਾਂ ਦਾ ਰੱਬ ਦੇ ਪਿਆਰਿਆਂ ਦਾ ਜਨਮ ਸਫਲ ਹੋ ਗਿਆ, ਸਹਿਤ ਮਾਲਕ ਦੇ ਹੋ ਗਿਆ। ਮੋਕੋ ਕੀ ਜੈ ਦਾਸ ਦਾਸ ਦਾਸਨ ਕੋ, ਹਰ ਦਇਆ ਧਾਰ ਜਗੰਨਾਥਾ। ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਾਰੇ ਕਿਰਪਾ ਕਰਦੇ ਹੇ ਵਾਹਿਗੁਰੂ। ਮੋਕਾ ਦਾ ਅਰਥ ਮੈਨੂੰ, ਕੀਜੇ ਦਾਸ ਦਾਸ ਦਾਸਨ ਕੋ, ਆਪਣੇ ਦਾਸਾਂ ਦੇ ਦਾਸ ਬਣਾ ਲਓ। ਹਰ ਦਇਆ ਧਾਰ ਜਗੰਨਾਥਾ, ਹੇ ਜਗਤ ਦੇ ਮਾਲਕਾ, ਹੇ ਵਾਹਿਗੁਰੂ ਮੇਰੇ ਤੇ ਦਇਆ ਕਰ। ਹਮ ਅੰਧੁਲੇ ਗਿਆਨਹੀਣ ਅਗਿਆਨੀ, ਹੇ ਵਾਹਿਗੁਰੂ ਅਸੀਂ ਅੰਨੇ ਹਾਂ, ਗਿਆਨਹੀਣ ਹਾਂ, ਅਸੀਂ ਅਗਿਆਨੀ ਹਾਂ ਸਤਿਗੁਰੂ, ਕਿਉਂ ਚਾਲਹਿ ਮਾਰਗ ਪੰਥਾ। ਅਤੇ ਅਸੀਂ ਜਿਹੜਾ ਮਾਰਗ ਹੈ ਭਗਤੀ ਦਾ, ਸਿਮਰਨ ਦਾ, ਪੰਥਾ ਪ੍ਰੇਮ ਨਾ ਜਾਣਾ ਹੀ ਭੂਲੀ ਫਿਰੇ ਗਵਾਰ। ਹਰ ਰੋਜ਼ ਆਪਾਂ ਪੜ੍ਹਦੇ ਹਾਂ ਸ੍ਰੀ ਜਪੁਜੀ ਸਾਹਿਬ ਵਿੱਚ, ਉਹ 'ਚ ਆਪਾਂ ਪੜ੍ਹਦੇ ਹਾਂ, ਮੰਨੈ ਮੱਗ ਨਾ ਚੱਲੇ ਪੰਥ। ਜਿਹੜੇ ਭਾਈ ਪਰਮਾਤਮਾ ਨੂੰ ਮੰਨਦੇ ਨੇ, ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹ ਹੋਰ ਹੋਰ ਰਸਤਿਆਂ 'ਤੇ ਨਹੀਂ ਚੱਲਦੇ, ਭਗਤੀ ਦੇ ਮਾਰਗ ਉੱਤੇ ਚੱਲਦੇ ਨੇ, ਗੁਰੂ ਦੇ ਦੱਸੇ ਮਾਰਗ ਉੱਤੇ ਚੱਲਦੇ ਨੇ। ਗੁਰੂ ਅਰਜਨ ਦੇਵ ਸਾਹਿਬ ਲਿਖਦੇ ਨੇ, ਚਰਨ ਚੱਲੋ ਮਾਰਗ ਗੋਬਿੰਦ, ਮਿਟੇ ਪਾਲ ਜਪੀ ਹਰ ਬਿੰਦ, ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਹਿ ਨਾਨਕ ਊਜਲ ਮੱਥਾ। ਇਸ ਲਈ ਮਾਰਗ 'ਤੇ ਗੁਰੂ ਦੇ ਸਿੱਖ ਨੇ ਚੱਲਣਾ ਹੈ, ਗੁਰੂ ਘਰ ਦੇ ਮਾਰਗ 'ਤੇ। ਸਵੇਰੇ ਉੱਠੇ ਗੁਰੂ ਘਰ ਵੱਲ ਨੂੰ ਤੁਰੇ ਆ ਰਹੇ ਹਾਂ, ਅਤੇ ਹਰੇਕ ਹੀ ਸਤਿਕਾਰ ਕਰੇਗਾ, ਭਾਈ ਗੁਰਦੁਆਰੇ ਜਾਂਦਾ ਰੋਜ਼ ਹੋਵੇ ਸਿੱਖ, ਅਤੇ ਠੇਕੇ ਵੱਲ ਨੂੰ ਤੁਰਿਆ ਜਾਵੇ, ਠੇਕੇ ਵੱਲ ਨੂੰ, ਸਿਨੇਮੇ ਘਰ ਨੂੰ ਤੁਰਿਆ ਜਾਵੇ,
ਜਾਂ ਪਿਆਰਿਓ ਮੜੀਆਂ ਮੱਟਾਂ ਵੱਲ ਨੂੰ ਤੁਰਿਆ ਜਾਏ ਤਾਂ ਕੋਈ ਵੀ ਉਹਦੀ ਉਸਤਤ ਨਹੀਂ ਕਰਦਾ। ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੱਚ ਦੇ ਮਾਰਗ ਉੱਤੇ ਤੁਰੀਏ ਤਾਂ ਦੁਨੀਆ ਉਸਤਤ ਕਰਦੀ ਹੈ ਕਿ ਇਹ ਸੱਚ ਦੇ ਮਾਰਗ ਉੱਤੇ ਤੁਰੇ ਨੇ। ਇਸ ਲਈ ਸਤਸੰਗਿਓ ਗੁਰੂ ਜੀ ਕਹਿੰਦੇ ਨੇ ਚਰਨ ਚੱਲੋ ਮਾਰਗ ਗੋਬਿੰਦ। ਜਪਜੀ ਸਾਹਿਬ 'ਚ ਆਪਾਂ ਪੜ੍ਹਦੇ ਮੰਨੈ ਮੱਗ ਨਾ ਚੱਲੇ ਪੰਥ,

ਪੰਥਾਂ 'ਤੇ ਇੱਧਰ ਉੱਧਰ ਦੇ ਨਹੀਂ ਜਾਂਦੇ। ਜਿਹੜੇ ਨਿਰਮਲੇ ਨੇ ਉਹ ਪਾਠ ਕਰਦੇ ਮੰਨੇ ਮਗਨ ਚੱਲੇ ਪੰਥ, ਮਗਨ ਉਹ ਕਹਿੰਦੇ ਮਗਨ ਹੋ ਕੇ ਅਤੇ ਪ੍ਰਭੂ ਦੇ ਮਾਰਗ ਉੱਤੇ ਚੱਲਦੇ ਨੇ। ਵੈਸੇ ਮੁੱਖ ਪਾਠ ਜਿਹੜਾ ਹੈ ਮੰਨੇ ਮਗ ਨਾ ਚੱਲੇ ਪੰਥ। ਇਸ ਲਈ ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ ਉਹ ਪਿਆਰੇ ਹੋਰਨਾ ਹੋਰਨਾ ਮਾਰਗਾਂ 'ਤੇ ਨਹੀਂ ਚੱਲਦੇ। ਹਮ ਅੰਧੁਲੇ ਗਿਆਨਹੀਣ ਅਗਿਆਨੀ ਕਿਉਂ ਚੱਲੇ ਮਾਰਗ ਪੰਥਾ। ਹੇ ਵਾਹਿਗੁਰੂ, ਅਸੀਂ ਇੰਨੇ ਹਾਂ ਗਿਆਨਹੀਣੇ ਹਾਂ, ਅਗਿਆਨੀ ਹਾਂ ਸੱਚੇ ਪਾਤਸ਼ਾਹ। ਕਿਉਂ ਦਾ ਅਰਥ ਕਿਵੇਂ, ਚੱਲੇ ਦਾ ਅਰਥ ਚੱਲੀਏ, ਮਾਰਗ ਪੰਥ ਜਿਹੜਾ ਮਾਰਗ ਹੈ ਪੰਥ ਹੈ ਗੁਰਮਤ ਦਾ, ਪਰਮੇਸ਼ਰ ਦਾ, ਗੁਰੂ ਦਾ ਮਾਰਗ ਉੱਤੇ ਕਿਵੇਂ ਚੱਲੀਏ, ਅਸੀਂ ਤਾਂ ਅੰਨੇ ਹਾਂ। ਹਮ ਅੰਧਲੇ ਕੋ ਗੁਰ ਅੰਚੁਲ ਦੀਜੈ। ਹੇ ਵਾਹਿਗੁਰੂ, ਸਾਨੂੰ ਅੰਨਿਆਂ ਨੂੰ ਗੁਰੂ ਜੀ ਕਿਰਪਾ ਕਰੋ, ਆਪਣਾ ਪੱਲਾ ਫੜਾ ਦਿਓ, ਸੰਗਤ ਰੂਪੀ, ਨਾਮ ਰੂਪੀ, ਸਰਣ ਰੂਪੀ, ਬਾਣੀ ਰੂਪੀ ਪੱਲਾ ਇਹ ਫੜਾ ਦਿਓ। ਗੁਰ ਅੰਚਲ ਦੀਜੇ ਭਾਵ ਕੇ ਪੱਲਾ ਫੜਾ ਦਿਓ ਸੱਚੇ ਪਾਤਸ਼ਾਹ। ਜਨ ਨਾਨਕ ਚੱਲੇ ਮਿਲਨਥਾ। ਫਿਰ ਵਾਹਿਗੁਰੂ, ਅਸੀਂ ਤੁਹਾਡੇ ਮਾਰਗ ਉੱਤੇ ਤੁਹਾਡੇ ਨਾਲ ਮਿਲ ਕੇ ਚੱਲ ਸਕਦੇ। ਅੰਨਾ ਵਿਅਕਤੀ ਕਦੇ ਵੀ ਸੁਜਾਖੇ ਬੰਦੇ ਨਾਲ ਤੁਰ ਨਹੀਂ ਸਕਦਾ। ਸੁਜਾਖਾ ਬੰਦਾ ਉਹਨੂੰ ਆਪਣਾ ਲੜ ਫੜਾ ਦੇਵੇ, ਉਹਦਾ ਸਹਾਰਾ ਬਣ ਜਾਵੇ, ਉਹਨੂੰ ਮੋਢਾ ਫੜਾ ਦੇਵੇ, ਉਂਗਲ ਫੜਾ ਦੇਵੇ, ਨਾਲ ਨਾਲ ਤੁਰਿਆ ਜਾਏਗਾ ਉਹ ਅੰਨਾ ਵੀ। ਇੱਦਾਂ ਹੀ ਵਾਹਿਗੁਰੂ, ਸਾਡੇ ਕੋਲ ਬੁੱਧੀ ਰੂਪੀ ਨੇਤਰ ਹੈ ਹੀ ਨਹੀਂ, ਵਿਚਾਰ ਰੂਪੀ ਨਿਗਾਹ ਹੈ ਹੀ ਨਹੀਂ, ਅੰਨੇ ਆ। ਸਾਡੇ 'ਤੇ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੇ ਨਾਲ ਲਾ ਲਓ, ਬਾਣੀ ਦੇ ਨਾਲ ਜੋੜ ਲਓ, ਸੰਗਤ ਦੇ ਨਾਲ ਜੋੜ ਲਵੋ, ਸੱਚੇ ਪਾਤਸ਼ਾਹ ਆਪਣੀ ਨਾਮ ਦੀ ਦਾਤ ਬਖਸ਼ ਦਿਓ, ਤਾਂ ਕਿ ਅਸੀਂ ਤੁਹਾਡੇ ਮਾਰਗ ਉੱਤੇ ਚੱਲ ਸਕੀਏ। ਸੱਚੇ ਪਾਤਸ਼ਾਹ ਮਿਹਰ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦਾ ਪਿਆਰ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ਣ, ਸਤ ਸੰਗਤ ਨਾਲ ਜੁੜੇ ਰਹੋ, ਬਾਣੀ ਨਾਲ ਜੁੜੇ ਰਹੋ ਪਿਆਰਿਓ, ਅੰਤ ਨੂੰ ਪਰਮਾਤਮਾ ਮਿਹਰ ਕਰੇਗਾ। ਸਫਲ ਸਫਲ ਭਈ ਸਫਲ ਯਾਤਰਾ, ਆਉਣ ਜਾਣ ਰਹੇ ਮਿਲੇ ਸਾਧਾ, ਆਉਣਾ ਜਾਣਾ ਮਿਲ ਜਾਏਗਾ, ਪਰਮਾਤਮਾ ਦੀ ਬਖਸ਼ਿਸ਼ ਹੋ ਜਾਏਗੀ। ਸੋ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ। ਸਮੁੱਚਾ ਸਾਰਾ ਹੀ ਸਤਸੰਗ ਜਿਹੜਾ ਇਹ ਹਫ਼ਤਾ ਹੈ ਉਹਨਾਂ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਆਪਾਂ ਜੁੜ ਰਹੇ ਹਾਂ। ਪ੍ਰਬੰਧਕ ਵੀਰਾਂ ਵੱਲੋਂ ਪ੍ਰੋਗਰਾਮ ਉਲੀਕੇ ਗਏ ਨੇ, ਸਤਸੰਗ ਜੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਸੇਵਕ ਪਰਿਵਾਰਾਂ ਵੱਲੋਂ ਮੱਧ ਭਾਗ ਦੀ ਅਰਦਾਸ ਹੁਣ ਹੋਣੀ ਹੈ ਥੋੜ੍ਹੇ ਚਿਰ ਪਿੱਛੋਂ, ਅਤੇ ਵੱਧ ਤੋਂ ਵੱਧ ਤਨ ਕਰਕੇ ਮਨ ਕਰਕੇ ਧਨ ਕਰਕੇ ਹਾਜ਼ਰੀਆਂ ਭਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਤਿਗੁਰ ਕਿਰਪਾ ਕਰਨ, ਸਰਬੱਤ ਸੰਗ ਦੀ ਹਾਜ਼ਰੀ ਦਾ ਪ੍ਰਮਾਣ ਕਰਨ, ਨਾਮ ਦਾਨ ਬਖਸ਼ਣ, ਚਰਨਾਂ ਦੀ ਪ੍ਰੀਤ ਬਖਸ਼ਣ, ਔਰ ਹਮੇਸ਼ਾ ਹੀ ਸੱਚੇ ਪਾਤਸ਼ਾਹ ਸਿਰ 'ਤੇ ਮੇਰ ਪ੍ਰਿਆਤ ਰੱਖਣ, ਆਪਣੇ ਚਰਨਾਂ ਨਾਲ ਜੋੜੀ ਰੱਖਣ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਜਿਹੜੇ ਹਰੇਕ ਤਰ੍ਹਾਂ ਨਾਲ ਸਹਿਯੋਗ ਦੇ ਰਹੇ ਨੇ। ਸੋ ਸੱਚੇ ਪਾਤਸ਼ਾਹ ਮੇਰ ਕਰਨ, ਸੇਵਾ ਦੀਆਂ ਦਾਤਾਂ ਬਖਸ਼ਣ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜਿਓ ਪਿੰਡ ਸਭ ਤੇਰੀ ਰਾਸ ਮਾਤ ਪਿਤਾ

ਅਰਦਾਸ ਸਦਾ ਕੁਰਬਾਨੀ ਬੋਲਣਾ ਦੇ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸ਼ਬਦ ਖਜਾਇ ਤੇਗ ਬਹਾਦਰ ਸਿਮਰਿਆ ਕਰ ਨਾਉਨ ਦਿਆਵੇਂ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ

ਚਾਲੀਆਂ ਮੁਗਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿੱਠ ਕੀਤਾ ਤਿਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਮ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜ ਬਾਣੀਆਂ ਦੇ ਨੇਤਰੇ ਉਪਰੰਤ ਆਸਾ ਕੀ ਵਾਰ ਦੇ ਕੀਰਤਨ ਹੋਏ ਉਪਰੰਤ ਸੱਚੇ ਪਾਤਸ਼ਾਹ ਜੀ ਆਪ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਵਿਚਾਰ ਗੁਰਮਤ ਵਿਚਾਰਾਂ ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੇ ਤਵੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸੋ ਹੁਣ ਜੋ ਸੰਗਤਾਂ ਵੱਲੋਂ ਛੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਬ੍ਰਹਮ ਹਨ, ਉਹਨਾਂ ਦੇ ਮਾਧੀ ਅਰਦਾਸ ਹੋਵੇਗੀ। ਜਿਹੜੀਆਂ ਸੰਗਤਾਂ ਨੇ ਸੇਵਾ ਲਈ ਹੈ, ਭਾਈ ਗੁਰੂ ਦਰਬਾਰ ਵਿੱਚ ਪਹੁੰਚਣਾ ਕਰੋ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿ ਸੇਤੀ ਮਨ ਵਜੀਆਂ ਵਾਧਾਈਆਂ।

ਕਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਅਗੇ ਅਰਦਾਸ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਜਿੱਥੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰ ਨੌਨੇ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ।

ਹੀ ਦੇਖ ਕੇ ਅਮਡਿਠ ਕੀਤਾ। ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ, ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ, ਜੇ ਤਾਵਰ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਨ ਨੀ ਵਾਹ ਮਤ ਉੱਚੀ, ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਿੱਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਮ, ਨਿਓਟਿਆਂ ਦੀ ਓਟ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਆਪਦੀਆਂ ਪਿਆਰੀਆਂ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਹਰ ਸਾਲ ਦੀ ਤਰ੍ਹਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਜੀ ਸ਼ਹੀਦੀ ਪੁਰਬ ਮਨਾਉਂਦਿਆਂ ਹੋਇਆਂ, ਤੁਰਕੀ ਬਾਣੀ ਦੇ ਕੱਲ੍ਹ ਤੋਂ ਛੇ ਸ੍ਰੀ ਖੰਡਪਾ ਸਾਹਿਬ ਰੰਭ ਕਰਵਾਏ ਸੱਚੇ ਪਾਤਸ਼ਾਹ ਜੀ, ਇਸ ਵੇਲੇ ਆਤਮਾਤਿਕ ਗੁਰਬਾਣੀ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਇਸੇ ਤਰ੍ਹਾਂ ਸੰਪੂਰਨਤਾਵਾਂ ਕਰਾ ਲੈਣੀਆਂ, ਸਭ ਸੰਗਤਾਂ ਦੀਆਂ ਦਰ ਹਾਜ਼ਰੀਆਂ ਪ੍ਰਵਾਨ ਕਰਨੀਆਂ, ਸਭ ਦੇ ਨਾਮ ਆਪ ਜੀ ਜਾਣਦੇ ਹੋ, ਸਭ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਬੱਚਿਆਂ ਨੂੰ ਗੁਰਮਤਿ ਦੇ ਦਾਨ, ਵਿੱਦਿਆ ਦੇ ਦਾਨ ਬਖਸ਼ਣੇ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਭ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ ਬਖਸ਼ਿਆ, ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਚੱਲਦੇ ਪ੍ਰਵਾਹ ਚੋਂ ਸ੍ਰੀ ਮੁੱਖ ਵਾਗ ਦੀ ਬਖਸ਼ਿਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਨ ਕਪਟੰ ਕੁਲ ਗਰਭ ਤੈ ਸਚੰਤ ਵਿਖਿਆ ਛਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ ਪੇ ਖੰਦੜੋ ਕੀ ਭੁੱਲ ਤੁਮ ਦਿਸਮ ਸੋਹਣਾ ਅੱਡ ਨ ਲਹੰਦੜੋ ਮੁੱਲ ਨਾਨਕ ਸਾਥ ਨ ਜੁਲੀ ਮਾਇਆ ਪੌੜੀ।

ਪ੍ਰਭ ਛੋੜ ਅਨ ਲਗ ਨਰਕ ਸਮਝੀਐ ਉਹ ਕਿਰਪਾਲ ਦਿਆਲ ਨਾਨਕ ਪਉ ਭੰਜੀਐ ਸਲੋਕ ਨਚ ਰਾਜ ਸੁਖ ਮਿਸ਼ਟੰ ਨਚ ਭੋਗ ਰਚ ਰਸ ਮਿਸ਼ਟੰ ਨਚ ਮਿਸ਼ਟੰ ਸੁਖ ਮਾਇਆ ਮਿਸ਼ਟੰ ਸਾਧ ਸੰਗ ਹਰ ਨਾਨਕ ਦਾਸ ਮਿਸ਼ਟੰ ਪ੍ਰਭ ਦਰਸਨੰ ਲਗੜਾ ਸੋ ਨੇਹੋ ਮਨ ਮਜਾਹੂ ਰਤਿਆ ਵਿਦੜੋ ਸੱਚ ਥੋਕ ਨਾਨਕ ਮਿੱਠੜਾ ਸੋ ਧਣੀ ਪੌੜੀ ਹਰ ਬਿਨ ਕਛੂ ਨਾ ਲਾਗਈ ਭਗਤਨ ਕੋ ਮੀਠਾ ਆਨ ਸਵਾਦ ਸਭ ਫੀਕਿਆ ਕਰ ਨਿਰਨੋ ਡੀਠਾ ਅਗਿਆਨ ਭਰਮ ਦੁੱਖ ਕੱਟਿਆ ਗੁਰ ਭੈ ਬਸੀਠਾ ਚਰਨ ਕਮਲ ਮਨ ਬੇਦਿਆ ਜੋ ਰੰਗ ਮਜੀਠਾ ਜੀਓ ਪ੍ਰਾਣਮ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ ਸਲੋਕ ਤਿਆਕਤ ਜਲੰਗ ਨਹਿ ਜੀਵ ਮੀਨੰਗ ਨਹਿ ਚਾਤਰਕ ਮੇਘ ਨਹਿ ਤਿਆਗ ਚਾਤਰਕ ਮੇਘ ਮੰਡਲ ਬਾਣ ਬਿਧਾਂ ਚੁਕਰੰਕ ਨਾਦਿੰਗ ਅਲ ਬੰਧਨ ਕੁਸੁਮ ਵਾਸਨ ਚਰਨ ਕਮਲ ਚੰਤ ਸੰਤ ਨਾਨਕ ਆਨ ਰੁਚਤੇ ਮੁੱਖ ਡਿਖਾਓ ਪਲਕ ਛੱਡ ਆਨਣ ਡੇਉ ਚਿਤ ਜੀਵਨ ਸੰਗਮ ਤਿਹਤਣੀ ਹਰ ਨਾਨਕ ਸੰਤਾ ਮਿਤ ਪੌੜੀ ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੂੰਦ ਵਿਹੂਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੈ ਨਾਦ ਕਰਾਂਕੇ ਬੇਦਿਆ ਸਨ ਮੁਖੇ ਉੱਠ ਤਾਵੈ ਭਵਰ ਲੋਭੀ ਕੁਸੁਮ ਵਾਸ ਕਾ ਮਿਲ ਆਪ ਬੰਧਾਵੈ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨੈ ਨਹਿ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰੈ ਸੀਤੜਾ ਮਨ ਮਜਾਹੇ ਪਲਕ ਨ ਥੀਵੇ ਬਾਹਰਾ ਨਾਨਕ ਆਸੜੀ ਨਿਬਾਹੇ ਸਦਾ ਭਿਖੰਦੋ ਸੱਚ ਧਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀ ਹੈ ਮਿਲ ਗੋਪਾਲ ਗੋਬਿੰਦ ਨਾ ਕਬਹੁ ਝੂਰੀਐ ਦੇਹੁ ਦਰਸ ਮਨ ਚਾਓ ਲਹਿ ਜਾਏ ਵਸੂਰੀਐ ਹੋਏ ਪਵਿੱਤਰ ਸਰੀਰ ਚਰਨਾ ਧੂਰੀਏ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਏ ਸਲੋਕ ਰਸਨਾ ਉਚਰਾਂਤ ਨਾਮ ਸਰਵਣ ਸੁਨੰਤ ਸ਼ਬਦ ਅਮਰਤ ਹੈ ਨਾਨਕ ਤਿੰਨ ਸਤ ਬਲਹਾਰ ਜਿਨ੍ਹਾਂ ਧਿਆਨ ਪਾਰ ਬ੍ਰਹਮਣਾ ਹੱਬ ਕੜਾਵੇ ਕੰਮ ਇੱਕ ਸਾਈਂ ਬਾਹਰੇ ਨਾਨਕ ਸਹੀ ਧਨ ਜਿਨ੍ਹਾਂ ਪਿਰੜੀ ਸੱਚ ਸਿਓ ਪੌੜੀ ਸਦ ਬਲਹਾਰੀ ਤਿੰਨਾ ਜੇ ਸੁਣ ਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮਥਾ ਹਰ ਜਸ ਲਿਖੇ ਬੇਅੰਤ ਸੋਹ ਸੇਹਥਾ ਚਰਨ ਪਨੀਤ ਪਵਿੱਤਰ ਚਾਲੇ ਪ੍ਰਭ ਪਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲਥਾ ਸਲੋਕ ਭਾਵੀ ਅਦੋਤ ਕਰਨ ਹਰ ਰਮਣ ਸੰਯੋਗ ਪੂਰਨ ਹੈ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮੂਰਤ ਹੈ

ਦੁੱਖ ਨਿਵਾਰਣ ਸਰਣ ਸੂਰ ਭਗਵਾਨ ਜਪੰਤ ਨਾਨਕ ਹਰ ਹਰ ਹਰੇ ਛੱਡਿਓ ਹੱਬ ਆਪ ਲਗੜੋ ਚਰਨਾ ਪਾਸ ਨਠੜੋ ਦੁੱਖ ਤਾਪ ਨਾਨਕ ਪ੍ਰਭ ਪਖੰਦਿਆ।

ਆਸਰੰਗ ਪਾਲ ਕੀਰਤਨ ਹੈ, ਨਿਰਮਲੰਗ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ ਹੈ। ਚੰਦਨ ਚਾਂਦਨਾ ਸਰਦਰਤ ਮੂਲ ਨਾ ਮਿਟੀ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ, ਚਰਨ ਕਮਲ ਕੀ ਓਟ ਉਧਰੇ ਸਗਲ ਜਨ।

ਲੋਕ ਕੁੱਲ ਸਭਾਇਆ ਸਲੋਕ ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਗੁਰਦਿਆਲ ਸਮਰੱਥ ਗੁਰ ਗੁਰ ਨਾਨਕ ਪਤ ਦ ਉਦਾਹਰਣ ਭਉਜਲ ਬਿਖਮਸਗਾਹ ਗੁਰ ਬੋਏ ਥੈ ਤਾਰੀਅਮ ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ ਪੌੜੀ ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਪਹਿ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥਪੇ ਕਾਟ ਸਿਲਕ ਦੁੱਖ

ਪਲ ਹਰ ਜੀਤੇ ਅੰਤਰ ਪਾਰਿਓ, ਜਤ ਦੇਖੋ ਤਤ ਦੁਖ ਕੀ ਰਾਸੀ, ਅਜੁਨਾ ਪਤਹੇ ਨਿਗਮ ਭੈ ਸਾਖੀ। ਗੌਤਮ ਨਾਰ ਉਮਾਪਤ ਸਵਾਮੀ, ਸੀਸ ਧਰਨ ਸਹਿਸ ਭਗ ਗਾਮੀ, ਇਨ ਦੂਤਨ ਖਲ ਬਦ ਕਰ ਮਾਰਿਓ, ਵੱਡੋ ਨਿਲਾਜ ਅਜਹੂ ਨਹੀਂ ਹਾਰੇ।

ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਣ ਹਰ ਪ੍ਰਭ ਗੁਰ ਮੇਲੇ ਬਹੁਰ ਨਾ ਭਾਵ ਜਲ ਫੇਰਾ ਰਹਾਓ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੇਰਾ ਸਤਿਗੁਰ ਦਿਆਲ ਹਰ ਨਾਮ ਦਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੇ ਮਨ ਤਨ ਮੀਠਾ ਲਾਗਾ ਮੁੱਖ ਮਹਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿਨ ਮਹਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ

ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਹਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰ ਨ ਕਰਨੇ ਜੋਗ ਟੋਡੀ ਮੁਹੱਲਾ ਪੰਜਵਾ ਸਤਿਗੁਰ ਆਇਓ ਸਰਣ ਤੁਹਾਰੀ ਮਿਲੇ

ਦੇਖੈ ਛੂਟੈ ਹਮ ਨਿਰਗੁਣ ਲਿਹੋ ਉਭਾਰੀ ਸਾਧ ਭਗਤ ਸਹਿੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲਿਹੋ ਇਹ ਬਾਰੀ ਟੋਡੀ ਮੁਹੱਲਾ ਪੰਜਵਾ ਰਸਨਾ ਗੁਣ ਗੋਪਾਲ ਨਿਤ ਗਾਇਣਾ ਸ਼ਾਂਤ ਸਹਿਜ ਰਹਿ

ਸਿਵ ਕੇ ਬਾਣ ਸਿਰ ਕਾਟਿਓ ਰਹਾਓ ਕਾਲ ਜਾਲ ਜਮ ਜੋਹੇ ਨਾ ਸਾਕੈ ਸੱਚ ਕਾ ਪੰਥਾ ਥਾਟਿਓ ਖਾਤ ਖਰਚਤ ਕਛ ਨਖੁੱਟਤ ਨਾਹੀ ਰਾਮ ਰਤਨ ਧਨ ਖਾਟਿਓ ਭਸਮ ਭੂਤ ਖੋਆ ਖਿਨ ਪੀਤਰ ਆਪਣਾ ਕੀਆ ਪਾਇਆ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮੁਹੱਲਾ ਪੰਜਵਾ ਕਿਰਪਨ ਤਨ ਮਨ ਕਿਲ ਵਿਖ ਪਰੇ ਸਾਧ ਸੰਗ ਭਜਨ ਕਰ ਸਵਾਮੀ ਢਾਕਨ ਕੋ ਇੱਕ ਹਰੇ ਰਹਾਓ ਅਨਕ ਛਿਦਰ ਬੋਹਿਤ ਕੇ ਛੁਟਕਤ

ਜੋਰ ਸਖਤ ਨਾਨਕ ਕਿਛ ਨਾਹੀਂ, ਪ੍ਰਭ ਰਾਖੋ ਸਾਰਣ ਪਰੇ ਟੋਡੀ ਮੁਹੱਲਾ ਪੰਜਵਾ, ਹਰ ਕੇ ਚਰਨ ਕਮਲ ਮਨ ਤਿਹਾਓ, ਕਾਟ ਕੁਠਾਰ ਪਿਤ ਬਾਤ ਹੰਤਾ, ਔਖਦ ਹਰ ਕੋ ਨਾਉ ਰਹਾ।

ਨਾਮ ਸੰਗੀ ਸੋ ਮਨ ਨਾ ਬਸਾਇਓ, ਛੋੜ ਜਾਏ ਵਾਹੂ ਚਿਤ ਲਾਇਓ, ਸੋ ਸਾਂਚਿਓ ਜਿਤ ਭੂਗਤ ਸਾਇਓ, ਅੰਮ੍ਰਿਤ ਨਾਮ ਤੋ ਸਾ ਨਹੀਂ ਪਾਇਓ, ਕਾਮ ਕ੍ਰੋਧ ਮੋਹ ਕੂਪ ਪਰਿਆ, ਗੁਰ ਪ੍ਰਸਾਦ ਨਾਨਕ ਕੋ ਤਰਿਆ, ਟੋਡੀ ਮਹੱਲਾ ਪੰਜਵਾ, ਹਮਾਰੇ ਏਕੈ ਹਰੀ ਹਰੀ, ਆਨ ਅਵਰ ਸਜਾਉਣ ਨਾ।

ਕਾਲੀ ਹਰਨ ਇਹੋ ਨਾ ਹੋਏ ਰਹਾਉ। ਹੋਠ ਡਿੰਦੀ ਦਰਸ਼ਨ ਕਾਰਣ ਬੀਥੀ ਬੀਥੀ ਪੇਖਾ, ਗੁਰਮਿਲ ਭਰਮ ਗਵਾਇਆ ਹੈ ਇਹ ਬੁੱਧ ਪਾਈ ਮੈਂ ਸਾਧੂ ਕੰਨੋ।

ਪੂਰ ਰਹਾਓ ਦੈ ਦਸਰਾਵ ਰਹਿਆ ਜਸ ਤੁਮਰਾ ਅੰਤਰ ਜਾਮੇ ਸਦਾ ਹਜੂਰ ਜੋ ਤੁਮਰਾ ਜਸ ਗਾਵੇ ਕਰਤੇ ਸੇ ਜਨ ਕਬੂ ਨ ਮਰਤੇ ਝੂਰ ਤੰਦ ਬੰਦ ਬਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਦ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਣੇ ਕੂਰ ਟੋਡੀ ਮੁਹੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਓ ਸਿਮਰੋ ਨਾਮ ਨਿਰੰਜਨ ਕਰਤੇ ਮਨ ਤਨ ਤੇ ਸਭ ਕਿਲ ਵਿਖ ਨਾਸ ਪੂਰਨ ਭਾਰ ਬ੍ਰਹਮ ਸੁਖ ਦਾਤੇ ਅਬਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ

ਅੰਤਰ ਜਾਮੇ ਮਨ ਕੋ ਭਾਵ ਨਰਹਾਓ। ਸੁੰਦਰ ਸੁਗੜ ਚਤਰ ਸਭ ਬੇਤਾ ਰਿਦਾਸ ਨਿਵਾਸ ਭਗਤ ਗੁਣ ਗਾਵਨ। ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋਖਾਵਨ। ਬਿਸਮਨ ਬਿਸਮ ਭੈ ਬਿਸਮਾਦਾ ਆਨਣ ਬੀਓ ਦੂਸਰ ਲਾਵਨ। ਰਸਨਾ ਸਿਮਰ ਸਿਮਰ ਜਸ ਜੀਵਾ ਨਾਨਕ ਦਾ ਸਦਾ ਬਲ ਜਾਵਨ। ਟੋਡੀ ਮਹੱਲਾ ਪੰਜਵਾ। ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬੈਨ ਹੜ੍ਹ ਕਾ ਜਲ ਰਹਾਓ। ਛੋੜ ਸਿਆਨ ਬਹੁ ਚਤਰਾਈ ਦੁਇ ਕਰ ਜੋੜ ਸਾਧ ਮਗ ਚਲ। ਸਿਮਰ ਸਵਾਮੀ ਅੰਤਰ ਜਾਮੇ ਮਾਨਕ ਦੇਹ ਕਾ ਇਹੋ ਉੱਤਮ ਫਲ। ਵੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ। ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਨ ਦਹਿਨ ਪੈ ਮਲ। ਟੋਡੀ ਮੁਹੱਲਾ ਪੰਜਵਾ। ਮਾਈ ਚਰਨ ਗੁਰ ਮੀਠੇ ਵੱਡੇ ਭਗ ਦੇਵੇ ਪਰਮੇਸਰ ਕੋਟ ਫਲਾ ਦਰਸ਼ਨ ਗੁਰ ਡੀਠੇ ਰਹਾਓ। ਗੁਣ ਗਾਵਤ ਅਚੋਤ ਅਬਨਾਸੀ ਕਾਮ ਕ੍ਰੋਧ ਬਿਨ ਸੇ ਮਦ ਢੀਠੇ। ਅਸਥਿਰ ਪਹਿ ਸਾਚ ਰੰਗ ਰਾਤੇ ਜਨਮ ਮਰਨ ਬੋਹਰ ਨਹੀਂ ਪੀਠੇ। ਬਿਨ ਹਰ ਭਜਨ ਰੰਗ ਰਸ ਜੇਤੇ ਸੰਤ ਦਿਆਲ ਜਾਣੇ ਸਭ ਝੂਠੇ। ਨਾਮ ਰਤਨ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭ

ਹਰ ਨਾਨਕ ਕੰਠ ਮਝਾਰੇ ਟੋਡੀ ਮਹੱਲਾ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹੋ ਕਹਾਂ ਆਪਣੀ ਅਦਮਾਈ ਔਰ ਜਿਉ ਕਨਕ ਕਾਮਨੀ ਕੇ ਰਸ ਨੈ ਕੀਰਤ ਪ੍ਰਭ ਗਾਈ ਰਹਾਓ ਜਗ ਝੂਠੇ ਕਹ ਸਾਚ ਜਾਣ ਕੈ ਤਾ ਸਿਉ ਰੁਚ ਉਪਜਾਈ ਦੀਨ ਬੰਦ ਸਿਮਰਿਓ ਨਹੀਂ ਕਬਹੂ ਹੋਤ ਜੋ ਸੰਗ ਸਹਾਇ ਮਗਨ ਰਹਿਓ ਮਾਇਆ ਮੈਂ ਨਿਸ ਦਿਨ ਛੁਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅੰਤ ਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾਂ ਕੀ।

ਸਭ ਤੋਂ ਵਿਰਥਾ ਜਾਏ ਇਹ ਤਨ ਵਿੱਚ ਬਹਿ ਬਹਿ ਕਰੀ ਜੇ ਕੋ ਲਏ ਬਕਾਏ ਨਾਨਕ ਕੰਮ ਨਾ ਆਵਈ ਜੇ ਤਨ ਨਾ ਹੀ ਸੱਚਾ ਨਾਉ ਸੂਈ ਮਹੱਲਾ ਪਹਿਲਾ ਘਰ ਸਤਵਾਂ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਜੋਗ ਨ ਖਿੰਤਾ ਜੋਗ ਨ ਡੰਡੈ ਜੋਗ ਨ ਭਸਮ ਚੜਾਈਐ ਜੋਗ ਨ ਮੁੰਦੀ ਮੂੰਡ ਮੰਡਾਇਆ ਜੋਗ ਨ ਸਿੰਘੀ ਵਾਈਐ ਅੰਜਨ ਮਾਇ ਨਿਰੰਜਨ ਰਹੀਐ ਜੋ ਜੋਗ ਤਿਵ ਪਾਈਐ ਗਲੀ ਜੋਗ ਨ ਹੋਈ ਏਕ ਦ੍ਰਿਸ਼ ਕਰ ਸਮਖ ਸੰਸਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਐ ਜੋਗ ਨ ਦੇ ਦਸੰਤਰ ਪਵਿਐ ਜੋਗ ਨ ਤੀਰਥ ਨਾਹੀਐ ਅੰਜਨ ਮਾਇ ਨਿਰੰਜਨ ਰਹੀਐ ਜੋ ਜੁਗ ਤਿਵ ਪਾਈਐ ਸਤਿਗੁਰ ਭੇਟੇ ਤਾਂ ਸਹਿਸਾ ਟੁੱਟੈ ਤਾਵਤ ਵਰਜ ਰਹਾਈਐ ਨੇਚਰ ਚਰੇ ਸਹਿਜ ਤੁਨ ਲਾਗੈ ਕਰ ਹੀ ਪਰਚਾ ਪਾਈਐ ਅੰਜਨ ਮਾਇ ਨਿਰੰਜਨ ਰਹੀਐ ਜੋ ਜੁਗ ਤਿਵ ਪਾਈਐ ਨਾਨਕ ਜੀਵ ਤੇ ਅਮਰ ਰਹੀਐ ਐਸਾ ਜੋ ਕਮਾਈਐ ਬਾਜੇ ਵਜੋ ਸਿੰਘੀ ਵਾਜੈ ਤੋ ਨਿਰਭਉ ਪਦ ਪਾਈਐ ਅੰਜਨ ਮਾਇ

ਦੀਖਿਆ ਲੇਵਾ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮੇਲ ਭਰਪੁਰ ਲੀਣਾ ਤੂੰ ਆਪੇ ਸਭ ਸਮਾਣਾ ਰਹਾਓ ਮੰਤਾ ਰਾਜੀ ਚਿੱਤ ਤੁਲਾ ਤੇਰੀ ਸੇਵ ਸਰਾਪ ਕਮਾਵਾ ਕਾਠੀ ਪੀਤਰ ਸੋਸਾ ਤੋਲੀ ਇਨਵਤ ਚਿੱਤ ਰਹਾਵਾ ਆਪੇ ਕੰਡਾ ਤੋਤ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਬੂਜੈ ਆਪੇ ਹੈ ਬਣਜਾਰਾ ਅੰਦਲਾ ਨੀ ਆਜਾਦ ਪਰਦੇਸੀ ਕਿਨ ਆਵੈ ਤਿਲ ਜਾਵੈ ਤਾਂ ਕਿ ਸੰਗਤ ਨਾਨਕ ਰਹਿਦਾ ਕਿਉਂ ਕਰ ਮੂੜਾ ਪਾਵੈ ਰਾਗ ਸੂਹੀ ਮਹੱਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮੰਤਨ ਪੂਰੀਆ ਸਭ ਚੁੱਕਾ ਡਰ ਜਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ ਗੁਰ ਤੁੱਠੇ ਮਨ ਪ੍ਰਬੋਧਿਆ ਹਰ ਪੀਆ ਰਸ ਗਟਕੇ ਰਹਾਓ ਸਤ

ਗੁਰ ਤੁੱਟੇ ਹਰ ਉਪਦੇਸਿਆ ਹਰ ਭੇਟਿਆ ਨਾਉਣ ਸੰਗ ਰਹਾਉ ਮੁੰਦ ਆਣੀ ਮਨਮੁਖੀ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਸੌ ਸਲੰਗ ਹਮ ਮੈਲਪੁਰੇ ਦੋ ਚਾਰੀਆ ਹਰ ਰੱਖ ਵੰਗੀ ਅੰਗ ਗੁਰ ਅੰਮ੍ਰਿਤਸਰ ਨਵਲਾਇਆ ਸਵਲਾਥੇ ਕਿਲਵ ਪੰਗ ਆਦੀਨਾ ਦੀਨ ਦਿਆਲ ਪ੍ਰਭ ਸਤਸੰਗਤ ਮਿਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਤੇ ਨਾਨਕ ਮਨ ਤਨ ਰੰਗ ਸੂਈ ਮਹੱਲਾ ਚੌਥਾ ਹਰ ਹਰ ਕਰੇ ਨਿਤ ਕਪਟ ਕਮਾਵੈ ਹਿਰਦਾ ਸੁਧ ਨਾ ਹੋਈ ਅੰਧਨ ਕਰਮ ਕਰੇ ਬਹੁ ਤੇਰੇ ਸੁਭਨੇ ਸੁੱਖ ਨਾ ਹੋਈ ਗਿਆਨੀ ਗੁਰਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨਾ ਚੜੈ ਜੇ ਲੋਚੇ ਸਭ ਕੋਈ ਰਹਾਉ ਜਪ ਤਪ ਸੰਜ ਵਰਤ ਕਰੇ ਪੂਜਾ ਮਨਮੁਖ ਰੋਗ ਨਾ ਜਾਈ ਅੰਤਰੋ ਮਾਂ ਅਭਿਮਾਨਾ ਦੂਜੇ ਭਾਏ ਖਵਾਈ ਬਾਹਰ ਭੇਖ ਬਹੁਤ ਚਤੁਰਾਈ ਮਨੁਆਂ ਦਸ ਧਾਵੈ ਹਉਮੈ ਵਿਆਪਿਆ ਸ਼ਬਦ ਨ ਚੀਨੇ ਫਿਰ ਪ੍ਰਜੂਨੀ ਆਵੈ ਨਾਨਕ ਨਜ਼ਰ ਕਰੇ ਸੋ ਬੂਜੈ ਸੋ ਜਨ ਨਾਮ ਧਿਆਏ ਗੁਰਪ੍ਰਸਾਦੀ ਏਕੋ ਬੂਜੈ ਏਕ ਸਮਾਏ ਸਮਾਏ ਸੂਹੀ ਮਹੱਲਾ ਚੌਥਾ ਕਰ ਦੂਜੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੁਜਾਈ ਹਰ ਹਰਿ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸਾਂਤ ਵਸਾਈ ਤਿਸਨਾ ਅਗਨ ਬੁਝੀ ਖਨਿ ਅੰਤਰ ਗੁਰਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾਂ ਜੀਵਾ ਮੇਰੀ ਮਾਈ ਸਤਿਗੁਰ ਦਿਆਲ ਗੁਣ ਨਾਮ ਦੜਾਈ ਹਉ ਹਰ ਪ੍ਰਭ ਪਿਆਰਾ ਟੂੰ ਟੁਡਾਈ ਸਤਸੰਗ ਮਿਲ ਹਰ ਸਪਾਈ ਤੁਰ ਮਸਤਕ ਲੇਖ ਲਿਖੇ ਹਰ ਪਾਈ ਕਿਉਂ ਨਾਨਕ ਤੁੱਠਾ ਮੇਲੇ ਭਾਈ ਰਸੂਈ ਮਹੱਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਨਾਮ ਸਮਾਏ ਹਰ ਰੰਗ ਰਾਤਾਂ ਮਨ ਰੰਗ ਮਾਣੇ ਸਦਾ ਆਨੰਦ ਰਹੇ ਦਿਨ ਰਾਤੀ ਪੂਰੇ ਗੁਰ ਕੇ ਸ਼ਬਦ ਸਮਾਣੇ ਰਹਾਉ ਹਰ ਰੰਗ ਕੋ ਲੋਚੇ ਸਭ ਕੋਈ ਗੁਰਮੁਖ ਰੰਗ ਚ ਲੂਲਾ ਹੋਈ ਮਨ ਮੋਹ ਮੁਗਧ ਨਰ ਕੋਰਾ ਹੋਏ ਜੇ ਸੌ ਲੋਚੈ ਰੰਗ ਨਾ ਹੋਵੇ ਕੋਏ ਨਦਰ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਸੂਈ ਮਹੱਲਾ ਚੌਥਾ ਜੇ ਵਾ ਹਰ ਰਸ ਰਹੀ ਅਗਾਏ ਗੁਰਮੁਖ ਪੀਵੇ ਸਹਿ ਸਮਾਏ ਹਰ ਰਸ ਜਨ ਚਾਖੋ ਜੇ ਭਾਈ ਤੌਕਤ ਅਨ ਸਾਧ ਲਭਾਈ ਰਹਾਉ ਗੁਰਮਤਿ ਰਸ ਰਾਖੋ ਰਤਾਰ ਹਰ ਰਸ ਰਾਤੇ ਰੰਗ ਮੁਰਾਰ ਮਨਮੁਖ ਹਰ ਰਸ ਚਾਖਿਆ ਨਾ ਜਾਏ ਉਹ ਮੈਂ ਕਰੇ ਬਹੁਤੀ ਮਿਲੇ ਸਜਾਏ ਨਜ਼ਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ ਸੂਈ ਮਹੱਲਾ ਚੌਥਾ ਕਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸ ਨੂੰ ਤਰਿਆ ਕਰ ਜਿਸ ਜਾਏ ਹਰ ਕੀ ਕਥ ਕਥਾ ਸੁਣੋ ਜਨ ਪਾਈ ਜਿਤ ਸਹਿਸਾ ਦੁੱਖ ਭੂ ਸਭ ਲੈ ਜਾਏ ਰਹਾਉ ਰਵਿਦਾਸ ਚਮਾਰ ਉਸਤ ਕਰੇ ਹਰ ਕੀਰਤ ਨਿਮਕ ਇੱਕ ਗਾਏ ਪਤਿਤ ਜਾਤ ਉੱਤਮ ਪਿਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹੇ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦਿਓ ਲਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ ਅਕਸਰ ਤੀਰ ਤਿਨ ਤਿਲਕ ਡਾਏ ਜਾਂ ਨਾਨਕ ਤਿਨ ਕੋ ਵੰਦਨ ਪਰਸੇ ਜੇ ਕਿਰਪਾ ਕਰੇ ਹਰ ਆਏ ਸੂਈ ਮਹੱਲਾ ਚੌਥਾ ਤਿੰਨੀ ਅੰਤਰ ਹਰ ਆਰਾਧਿਆ ਜਿਨ ਕੋ ਤੁਰ ਲਿਖਿਆ ਲਿਖਤ ਲਲਾਰਾ ਤਿਨ ਕੀ ਵਕੀਲੀ ਕੋਈ ਕਿਆ ਕਰੇ ਜਿਨਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਓ

ਸਿਸ ਹਾਲਤ ਪਾਲਤ ਮੋਹਕਾਰਾ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ ਤਿਨਕੀ ਸੇਵਾ ਤੇ ਹਰ ਪਾਈਆ ਸਿਰ ਨਿੰਦਕ ਪਵੇ ਇਸ਼ਾਰਾ ਜਿਸ ਕਰ ਬਿਰਤੀ ਸੋਈ ਜਾਣੈ ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰਾ ਚੌ ਪੀੜੀ ਆਜ ਗਾਦ ਵਕੀਲੀ ਕੇ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ ਸੂਈ ਮਹੱਲਾ ਚੌਥਾ ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਥ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਿਦਲੈ ਨਾ ਜਾਈ ਹਰ ਤਨ ਸਾਂਚੀਐ ਭਾਈ ਜੇ ਹਲਦ ਪਲਤ ਹਰ ਹੋਏ ਸਿਖਾਈ ਰਹਾਓ ਸਤ ਸੰਗ ਤੇ ਸੰਗ ਹਰ ਤਨ ਖੱਟੀ।

ਧਾਰੀ ਹੈ ਬਾਖ ਹਰ ਤਨ ਲੈ ਨਾ ਜਾਈ ਹਰ ਤਨ ਰਤਨ ਜਵੇ ਹਿਰ ਮਾਣਕ ਹਰ ਤਨੇ ਨਾਲੇ ਅੰਮ੍ਰਿਤ ਵੇਲੇ ਵੱਤੇ ਹਰ ਭਗਤੀ ਹਰ ਲਿਵਲਾਈ ਹਰ ਤਨੇ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਜ ਰਹਿ ਨਖੁੱਟੇ ਨਾਹੀਂ ਹਲਤ ਪਲਤ ਹਰ ਤਨੇ ਕੀ ਭਗਤਾਂ ਕੋ ਮਿਲੀ ਵਡਿਆਈ ਹਰ ਤਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਰ ਤਨ ਅਗਨੀ ਤਸਕਰੇ ਪਾਣੀਏ ਜਮਦੂਤੇ ਕਿਸੇ ਕਾ ਗਵਾਇਆ ਨਾ ਜਾਈ

ਨਾ ਇੱਕ ਬਿਖ ਨਾਲ ਨਜਾਈ ਹਲਤੇ ਵੇ ਸਾਖ ਦੁਹੇਲੇ ਪਏ ਹੱਥੋਂ ਛੁੜ ਗਿਆ ਅੱਗੇ ਪਲ ਸਾਖ ਤਹ ਦਰ ਗਏ ਢੋਹੀ ਨਾ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ ਜਿਸਨੋਂ ਦੇ ਸੋ ਹਰ ਤਨ ਲੱਦ ਚਲਾਈ ਇਸ ਹਰ ਤਨੇ ਕਾ ਤੋ ਟਕਦ ਨਾ ਆਵੇ ਜਾ ਨਾਨਕ ਗੁਰਸੋਜੀ ਪਾਈ ਸੂਈ ਮਹੱਲਾ ਚੌਥਾ ਜਿਸਨੋਂ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਣਾ ਰਵੇ ਸੋ ਭਗਤ ਸੋ ਪਰਵਾਨ ਤਿਸਕੀ ਮਹਿਮਾ ਕਿਆ ਬਰਨੀ ਹੈ ਇਸਕਾ ਹਿਰਦੇ ਵਸਿਆ ਹਰ ਪੁਰਖ ਭਗਵਾਨ ਗੋਬਿੰਦ ਗੁਣ ਗਾਈਏ ਜੀਓ ਲਾਏ ਸਤਿਗੁਰ ਨਾਮ ਧਿਆਨ ਰਹਾਉ ਸੋ ਸਤਿਗੁਰੂ ਸਾ ਸੇਵਾ ਸਤਿਗੁਰੂ ਕੀ ਸਫਲ ਹੈ ਜਿਸ ਤੇ ਪਾਈਏ ਪਰਮ ਨਿਧਾਨ ਜੋ ਦੂਜੇ ਪਾਏ ਸਾਖਤ ਕਾਮਨਾ ਅਰਥ ਦੁਰਗੰਧ ਸ੍ਰੇਮ ਦੇ ਸੋਨੀ ਪੁਲ ਸਭ ਅਗਿਆਨ ਜਿਸਨੋ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਂ ਪਵੈ ਸੋ ਪਾਵੈ ਦਰਗੈ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਹੁਣਕਾ ਉਤਰ ਜਾਏਗਾ ਝੂਟ ਗੁਮਾਨ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਆ ਤੂੰ ਕਰਾਹੇ ਤੇ ਆਹ ਕਰੀ ਵਖਿਆਨ ਸੂਈ ਮਹੱਲਾ ਚੌਥਾ ਕਰ ਸਤਮਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਭਗਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਹਾਡੇ ਆਗੇ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝੀ ਪਾਸੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚੇ ਕਾਸ਼ਟ ਅੰਤਰੀ ਜਾਏ ਬੱਕਰੀ ਸਿੰਘ ਇੱਕ ਤੇ ਥਾਂ ਰੱਖੇ ਮਨ ਹਰ ਜਾ ਪਰੰਪੋ ਦੂਰ ਕੀ ਜਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੈ ਤੋ ਨਾਨਕ ਸਾਧ ਜਨਾ ਜਾ ਧਿਆਨ ਸਭ ਪੈਰੀ ਪਾਏ ਸੋਈ ਮਹੱਲਾ ਚੌਥਾ ਤੂੰ ਕਰਤਾ ਸਭ ਕੁਛ ਆਪੇ ਜਾਣੇ ਕਿਆ ਦੁੱਧ ਪੈ ਆਖ ਸੁਣਾਈਐ ਬੁਰਾ ਭੁਲਾ ਤੂੰ ਸਭ ਕੁਛ ਸੂਝੈ ਜੇ ਆ ਕੋ ਕਰੇ ਤੇ ਆ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਵਿਧ ਜਾਣੈ ਬੁਰਾ ਭੁਲਾ ਤੂੰ ਸਭ ਕੁਛ ਸੂਝੈ

ਸਰਨਾਗਤ ਪਿਆ ਅਜਾਣ ਰਾਗ ਸੂਹੀ ਮਹਲਾ ਪੰਜਵਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਰਜੈ ਸੀ ਬਾਜੀ ਪਾਈ ਨਾਨਾ ਰੂਪ ਏਕ ਦਿਖਲਾਈ ਸਾਂਗ ਉਤਾਰ ਥਮਿਓ ਪਾਸਾਰਾ ਤਬ ਏਕੋ ਇੱਕ ਅੰਕਾਰਾ ਕਵਰ ਰੂਪ ਦਿਸਟਿਓ ਬਿਨਸਾਇਓ ਕਤੇ ਗਇਓ ਉਹ ਕਤ ਤੇ ਆਇਓ ਰਹਾਓ ਜਲਤੇ ਉੱਠੇ ਅਨੰਗ ਤਿਰੰਗਾ ਕਨਕ ਭੂਖਨ ਕੀਨੇ ਬਹੁਰੰਗਾ ਬੀਜ ਬੀਜ ਦੇਖੋ ਬਹੁ ਪ੍ਰਕਾਰਾ ਫਲ ਪਾਕੇ ਤੇ ਏਕ ਅੰਕਾਰਾ ਸਹਿਸ ਘਟਾ ਮੈਂ ਏਕ ਅਕਾਸ ਘੱਟ ਫੂਟੇ ਤੇ ਉਈ ਪ੍ਰਗਾਸ ਪਰਵਨ ਲੋਹ ਮੋ ਮਾਇਆ ਬੇਕਾਰ ਭ੍ਰਮ ਛੂਟੇ ਤੇ

ਪਰਮਗਤ ਹੋਏ ਸੋਈ ਮਹੱਲਾ ਪੰਜਵਾ ਕੀਤਾ ਲੋੜੇ ਸੋ ਪ੍ਰਭ ਹੋਏ ਤੁਝ ਬਿਨਾ ਦੂਜਾ ਨਾਹੀਂ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸਰਨ ਪੂਰਨ ਦਇਆਲਾ ਤੁਝ ਬਿਨ ਕਵਨ ਕਰੇ ਪਤਪਾਲਾ ਰਹਾਉ ਜਲ ਥਲ ਮਯੁਰ ਰਹਾ ਭਰਪੂਰ ਨਿਕਟ ਵਸੇ ਨਾਹੀਂ ਪ੍ਰਭ ਦੂਰ ਲੋਕ ਪਤੀ ਆਰੇ ਕਛੂ ਨਾ ਪਾਈਐ ਸਾਚ ਲਗੇ ਤਾਂ ਹੋਮੈ ਜਾਈਐ ਜਿਸਨੂੰ ਲਾਏ ਲੈ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੋਇ ਕਰ ਜੋੜ ਕਰੂੰ ਅਰਦਾਸ।

ਸੰਜਵਾ ਤਨ ਸੁਹਾਗਣ ਜੋ ਪ੍ਰਭੁ ਪਛਾਨੈ ਮਾਨੈ ਹੁਕਮ ਤਜੇ ਅਭਿਮਾਨੈ ਪ੍ਰਿਆ ਸਿਉਰਾ ਤੇ ਰਲਿਆ ਮਾਨੈ ਸੁਣ ਸਖੀਏ ਪ੍ਰਭ ਮਿਲਣ ਸਾਨੀ ਮਨ ਤਨ ਅਰਭ ਤਜ ਲਾਜ ਲੁਕਾਨੀ ਰਹਾਓ ਸਖੀ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭਾਵੈ ਸਾਹ ਸੁਹਾਗਣ ਅੰਕ ਸਮਾਵੈ ਗਰਭ ਗਹੇਲੀ ਮੇਲ ਨ ਪਾਵੈ ਫਿਰ ਪਛੋਤਾਵੈ ਜੋ ਰਹਿਣ ਬਿਹਾਵੈ ਕਰਮਹੀਣ ਮਨ ਮੁਖ ਦੁਖ ਪਾਵੈ ਬਿਨੋ ਕਰੇ ਜੇ ਜਾਣਾ ਦੂਰ ਪ੍ਰਭ ਨਾਸੀ ਰਹਿ ਭਰਪੂਰ ਜਾਂ ਨਾਨਕ ਗਾਵੈ ਦੇਖ ਦੂਰ ਸੂਈ ਮਹੱਲਾ ਪੰਜਵਾ ਗ੍ਰਹਿ ਬਸ ਗੁਰ ਕੀ ਨਾ ਹੋ ਕਰ ਕੀ ਨਾਰ ਦਸ ਦਾਸੀ ਕਰ ਦੀਨੀ ਪਾਤਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆਸੀ ਫਿਰ ਕੋ ਲੋੜੀ ਕਵਨ ਕਹਾਂ ਗੁਣਕੰਤ ਪਿਆਰੇ ਸੁਗੜ ਸਰੂਪ ਦਇਆ ਮੁਰਾਰੇ ਰਹਾਉ ਸਤ ਸਿਗਾਰ ਪਵੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ ਕੰਗਨ ਵਸਤਰ ਗਹਿਣੇ ਬਣੇ ਸੁਹਾਵੇ ਧਨ ਸਭ ਸੁਖ ਪਾਵੇ ਜਾ ਫਿਰ ਕਰ ਆਵੇ ਗੁਣ ਕਾਮਣ ਕਰ ਕੰਤ ਰਿਝਾਇਆ ਬਸ ਕਰ ਲੀਨਾ ਗੁਰ ਭਰਮ ਚੁਕਾਇਆ ਸਭ ਤੇ ਉੱਚਾ ਮੰਦਿਰ ਮੇਰਾ ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋਤ ਉਜਿਆਰਾ ਸੇਜ ਵਿਛਾਈ ਸਰਦ ਪਾਰਾ ਨਵ ਰੰਗ ਲਾਲ ਸੇਜ ਰਾਵਣ ਆਇਆ ਜਾਂ ਨਾਨਕ ਫਿਰ ਤਨ ਮਿਲ ਸੁਖ ਪਾਇਆ ਸੂਈ ਮਹੱਲਾ ਪੰਜ

ਸੂਈ ਮਹੱਲਾ ਪੰਜਵਾਂ ਉਮ ਕਿਉ ਹਿਉ ਮਿਲਨ ਪ੍ਰਭਤਾਈ ਖੋਜ ਚਰਿਓ ਦੇਖੋ ਪ੍ਰਜਾਈ ਸੁਨ ਸੰਦੇਸ ਰੋਪਰ ਸੇਜ ਵਿਛਾਈ ਪ੍ਰਮ ਪ੍ਰਮ ਆਇਓ ਤੋ ਨਜ਼ਰ ਨਾ ਪਾਈ ਕਿਨ ਵਿਧ ਹੀਰੋ ਧੀਰੇ ਨਿਮਾਨੋ ਮਿਲ ਸਾਜਨ ਹੋ ਤੁਝ ਕਰਵਾਨ ਰਹਾਉ ਏਕਾ ਸੇਜ ਵਿਸ਼ੀ ਤਨ ਕੰਤਾ ਤਨ ਸੂਤੀ ਫਿਰ ਸਾ ਜਾਗੰਤਾ ਪੀਓ ਮਧੁਰੋ ਤਨ ਮਤਵੰਤਾ ਤਨ ਜਾਗੇ ਜੇ ਫਿਰ ਬੋਲੰਤਾ ਪਈ ਨਿਰਾਸੀ ਬਹੁ ਦਿਨ ਲਾਗੇ ਦੇ ਦਸੰਤਣ ਮੈਂ ਸਗਲੇ ਝਾਗੇ ਕਿਨ ਰਹਿ ਨਾ ਪਾਵੋ ਬਿਨ ਪੱਗ ਬਾ ਪਾਗੇ ਹੋਏ ਕਿਰਪਾਲ ਪ੍ਰਭ ਮਿਲੇ ਸੁਭਾਗੇ ਪਿਓ ਕਿਰਪਾ ਸਤਸੰਗ ਮਿਲਾਇਆ

ਪਿਰ ਹੈ ਪਾਈ ਖੁੱਲ੍ਹ ਕਪਾਲ ਤਾਮਾ ਠਹਿਰਾਈ ਰਹਾਉ ਦੂਜਾ ਸੂਈ ਮਹੱਲਾ ਪੰਜਵਾ ਕਿਆ ਗੁਣ ਤੇਰੇ ਸਾਰ ਸੰਭਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖਰੀਦ ਕਰੇ ਚਤੁਰਾਈ ਇਹ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪ੍ਰੀਤ ਮਨਮੋਹਨ ਤੇਰੇ ਦਰਸ਼ਨ ਕੋ ਹੰਬਾਰੇ ਰਹਾਓ ਪ੍ਰਭ ਦਾਤਾ ਮੋਹੇ ਦੀਨ ਭਿਖਾਰੀ ਤੂੰ ਸਦਾ ਸਦਾ ਉਪਕਾਰੇ ਸੋ ਕੁਛ ਨਾ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਗੁਣ ਪਾਰੇ ਕਿਆ ਸੇਵ ਕੁਮਾਵੋ ਕਿਆ ਕਹਿ ਰਿਝਾਵੋ ਵਿਦਗਤ ਪਾਵੋ ਦਰਸਾਰੇ ਮਿਤਨੇ ਪਾਏ ਅੰਤ ਨ ਲਹੀਐ ਮਨ ਤਰਸੇ ਚਨਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁੱਖ ਲਾਗੇ ਸੰਤ ਰੇ ਨਾਰੇ ਜਾਂ ਨਾਨਕ ਗੁਰ ਕਿਰਪਾ ਤਾਰੀ ਪ੍ਰਭਾ ਦੇ ਨਿਸਤਾਰੇ ਸੂਈ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵਾ ਥੋਰੀ ਮੰਗਣ ਬਹੁਤਾ ਮੈਲ ਨਾ ਪਾਵੇ ਕਹਿ ਤੋ ਪਹੁਤਾ ਜੋ ਪ੍ਰਿਯ ਮਨ ਤਿਨ ਕੀ ਰਿਸਾ ਕੂੜੇ ਮੂਰਖੀ ਹਾਠੀ ਸਾ ਰਹਾਓ ਭੇਖ ਦਿਖਾਵੇ ਸੱਚ ਨਾ ਕੁਮਾਵੇ ਕਹਿ ਤੋ ਮੇਲੀ ਨਿਕਟ ਨਾ ਆਵੇ ਅਤੀਤ ਸਦਾ ਏ ਮਾਇਆ ਕਾ ਮਾਤਾ ਮਨ ਨਹੀਂ ਪ੍ਰੀਤ ਕਹਿ ਮੁਖ ਰਾਤਾ ਕਉ ਨਾਨਕ ਪ੍ਰਭ ਨੂੰ ਸੁਣੀ ਜਾਏ ਕੁਚਲ ਕਠੋਰ ਕਾਮੀ ਮੁਤ ਕੀ ਜਾਏ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖਦਾ ਤੇ ਪੁਰਖ ਸਭਾਈ ਰਹਾਓ ਦੂਜਾ ਸੂਈ ਮਹੱਲਾ ਪੰਜਵਾ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਔਸਰੇ ਆਪਣਾ ਬੁਝ ਨਾ ਆਨਾ ਮਾਇਆ ਮੋਰੰਗ ਲੁਪਟਾ ਨਾ ਰਹਾਓ ਲੋਭ ਲਹਿਰ ਕੋ ਬਿਗਸ ਫੁੱਲ ਬੈਠਾ ਸਾਜਨਾ ਕਾ ਦਰਸ਼ਨ ਡੀਠਾ ਕਬੂ ਨਾ ਸਮਝਿਆ ਗਿਆਨ ਗਵਾਰਾ ਬੋਰ ਬੋਰ ਲਪਟੋ ਜੰਜਾਰਾ ਰਹਾਓ ਵਿਖੇ ਨਾਦ ਕਰਨ ਸੁਣ ਪੀਨਾ ਹਰ ਜਸ ਸੁਣ ਆਲਸ ਮਨ ਕੀਨਾ ਦਿਸ ਨਾਈ ਦੇ ਪੇਕ ਤੇ ਅੰਧੇ ਛੋੜ ਜਾਏ ਝੂਠੇ ਸਭ ਤੰਦੇ ਰਹਾਓ ਕਉ ਨਾਨਕ ਬਖਸ਼ ਕਰੀ ਜਾਏ ਕਰ ਕਿਰਪਾ ਮੋਏ ਸਾਧ ਸੰਗ ਦੀ ਜਾਏ ਤੋ ਕੁਛ ਪਾਈਏ ਜੋ ਹੋਈਏ ਰੇਨਾ ਜਿਸੇ ਬਜਾਏ ਇਸ ਨਾਮ ਲੈਣਾ ਰਹਾਓ ਸੂਈ ਮਹੱਲਾ ਪੰਜਵਾ ਕਰ ਮੈਂ ਠਾਕੁਰ ਨਦਰ ਨਿਆ ਵੈ ਗਲ ਮੈਂ ਪਾਉਣ ਲੈ ਲਪਟਾਵੈ ਗਲ ਮੈਂ ਪਾਉਣ ਲੈ ਲਟਕਾਵੈ ਪਰ ਮੈਂ ਪੂਲਾ ਸਾਖਤ ਫਿਰਤਾ ਨੀਰ ਬਰੋਲੇ ਖਪ ਖਪ ਮਰਤਾ ਰਹਾਓ ਜਿਸ ਪਾਹਣ ਕੋ ਠਾਕੁਰ ਕਹਿਤਾ ਉਹ ਪਾਣ ਲੈ ਉਸ ਕੋ ਡੁਬਤਾ ਗੁਨੇਗਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਗਰਾਮੀ ਗੁਰਮਨ ਨਾਨਕ ਠਾਕੁਰ ਜਾਤਾ ਜਲ ਥਲ ਮਈਲ ਪੂਰਨ ਵਧਾਤਾ ਸੂਈ ਮਹੱਲਾ ਪੰਜਵਾ

ਸ੍ਰੀ ਵਾਹਿਗੁਰੂ ਸਾਹਿਬ ਜੀ ਹੋਵੇ ਸਪਤਕ ਸੰਬੰਧੀ ਨੂਰ ਅਰਸਾਂ ਕੁਰਸੋਂ ਝੱਟੀਐ ਤਦ ਡਿੱਠੇ ਸੱਚੇ ਪਾਤਸ਼ਾਹ ਮਲ

ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਕੀ ਜੇ ਹਰ ਬਾਂਝਾ ਤਿਨ ਸੁੰਝੀ ਦੇ ਫਿਰੇ ਬਿਨ ਨਾਵੈ ਉਹ ਖਪ ਖਪ ਮੂਏ ਕਰਾਂਝਾ। ਜਿਨ ਹਰ ਹਿਰਦੇ ਨਾਮ ਨ ਬਸਿਓ ਤਿਨ ਮਾਤ ਕੀ ਜੇ ਹਰ ਬਾਂਝਾ ਤਿਨ ਸੁੰਝੀ ਦੇ ਫਿਰੇ ਬਿਨ ਨਾਵੈ ਉਹ ਖਪ ਖਪ ਮੂਏ ਕਰਾਂਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ। ਹਰ ਕੀਰਤ ਕਲ ਜੁਗ ਪਾਦੇ ਉਤਮ ਹਰ ਪਾਈਏ ਸਤਿਗੁਰ ਮਾਜਾ ਹੋਮ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ। ਦਰਸ਼ਨ ਸਾਧ ਮਿਲਿਓ ਵੱਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਾਹਿਬ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ। ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਜਿਨ ਕੋ ਕਿਰਪਾ ਕਰੀ ਜਨ ਜੀਵਨ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਸਿਮਰੋ ਜਾਸ ਬਸੁੰਬਰ ਏਕੈ ਨਾਮ ਜਾਪਤ ਅਗਨਤ ਅਨੇਕੈ ਵੇਦ ਪੁਰਾਨ ਸਿਮਰ ਸੁਧਾਖਰ ਕਿਨ ਰਾਮ ਨਾਮ ਏਕ ਆਖਰ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ ਕਾਂਖੀ ਏਕ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮੁਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੇ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਧਰੈ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੇ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਮ੍ਰਿਦ ਮਾਹੇ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖ ਵਾਸੀ ਪ੍ਰਭ ਕੋ ਸਿਮਰੇ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਦ ਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸਹਾਵੇ ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੇ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਨ ਕੋ ਪ੍ਰਭ ਮਹਿਆ ਨਾਨਕ ਤਿਨ ਜਨ ਸਰਣੀ ਪਿਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚੌ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਭੰਜਨ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸਤ ਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮ ਦਲ ਤੈ ਕੇਵਲ ਨਾਮ ਸੰਗ ਤੇਰੇ ਚਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨੇ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨੇ ਤਰੇ ਅਨਕ ਮਾਇਆ ਰੰਗ ਤਿੱਖ ਨਾ ਬਝਾਵੈ ਹਰ ਕਾ ਨਾਮ ਜਪਤ ਅਗਾਵੈ ਜਹ ਮਾਰਗ ਹੋ ਜਾ ਤੈ ਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਝੂੜਤ ਨਹੀਂ ਕੋਟ ਲੱਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ ਬਿਘਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
अनक जोन जन्म मर जाम नाम जापत पावे बिसराम हो मैला मल कबू न धोवे हर का नाम कोट पाप खोवे ऐसा नाम जपो मन रंग नानक पाइये साध कै संग जय मार के गने जाहे ना कोसा हर का नाम हुआ संग तोसा जय पेंडे महा अंध गुबारा हर का नाम संग उजियारा जहा पंत तेरा को ना सजानो हर का नाम तै नाल पछानो जय महाप्यान तपत बोकाम तै हर के नाम की तुम ऊपर शाम जहा त्रिखा मन तो जा कर कै तै नानक हर हरे अमृत बरख भगत जना की बर्तन नाम संत जना कै मन बिसराम हर का नाम दास की ओट हर कै नाम उदरे जन कोट हर जस करत संत दिन रात हर हर औखद सा

ਹਰ ਕੈ ਨਾਮ ਜਨ ਕੋ ਤ੍ਰੈਪਤ ਭੋਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੇ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ

ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨੇ ਉਭਾਰਿਆ ਬਾਰ ਬਿਵਤਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਦ ਪਿਆਉ ਪਰ ਸਾਕ ਸਹਿਨ ਮੁਖ ਅਪਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ ਲਿਓ ਤੋ ਨਾਨਕ ਸੀਜੈ ਜੈ ਪ੍ਰਸਾਦ ਧਰੂ ਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਗ ਹਸੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵਕ ਅਮੁਲਾ ਜੈ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹੱਥ ਭਾਵ ਕੰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਤਿਸ ਸਿਓ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕਰ ਸਦ ਸਦਾ ਹਜੂਰੇ ਤਾ ਕੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸੇ ਬਿਸਾਰੈ ਮੁਗਦ ਅਜਾਨ ਸਦਾ ਸਦਾ ਹੋ ਭੁੱਲਨ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂੜ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਾਹੀ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤਬ ਪ੍ਰੀਤ ਭਸਮ ਸੰਗ ਹੋਏ ਅੰਧ ਕੂਮੈ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਚ ਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾ ਗਲ ਪਾਥਰ ਕੈਸੇ ਤਰੇ ਅਥਾ ਜਾ ਕੀ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹੋ ਓੜ ਨਿਭਾਵੈ ਕਹਾ ਬਜਾਰਦ ਬੂਝੇ ਡੋਰਾ ਨਿਸਕਈ ਤੋ ਸਮਝੇ ਭੋਰਾ ਕਹਾ ਬਿਸਨਪਤ ਗਾਵੇ ਗੌਂਗ ਜਤਨ ਕਰੇ ਤੋਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਾਈ ਸੋ ਆਵੇ ਨਾ ਚੀਤ ਜੋ ਬਿਰਾਈ ਤਸ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਬਸੇ ਆਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਨ ਮਾਨੇ ਮਨੇ ਪ੍ਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾ ਲੋਭ ਤ੍ਰੋਹ ਯਾਹੂ ਜੋਤ ਬਿਹਾਨੇ ਕਈ ਜਨਮ ਨਾਨਕ ਰਾਖ

हम पारक तेरे तुमरी कृपा मह सुख कन्हेरे कोई न जाने तुमरा अंत ऊंचे ते ऊंचा भगवंत सगल समगरी तुमरे सूत्र धारी तुम ते होए सो आज्ञाकारी तुमरी गत में तुम ही जानी नानक दास सदा कुर्बानी सलोक दीन हार प्रभ छोड़ कह लागे आन सवाए नानक कहू न सी जई बिन लावे पत जाए अष्टपदी दस बातुले पाछे पावे एक बात कारण बखोट गवावे एक पीना दे दस पी हरले तो मूड़ा कहो कहा करे जे ठाकर से नाही चारा ता कहो कीजे साध नमस्कारा जाके मन लगा प्रमीठा सर्व सुख ताहु मन उठा जिस जने अपना हुक्म नाया सर्व थोक नानक तिन पाया अगंत सहो अपनी दे रास खात पीत बरते नंद उलास अपनी अमान कछ बाहर सहो ले अज्ञानी मन रोस करे अपनी प्रतीत आप ही खोवे बहुर इसका विश्वास न होवे जिसकी बात त्याग राख प्रभ की आज्ञा माने माथे ओते चौगन करे निहाल नानक साहब सदा दयाल अनक पात माया के हेत सर पर होवत जान अनेत बिर की छाया स्यो रंग लावे ओ बिन से ओ मन पछतावे जो दिसे सो चालन हार लपट रहो ते अंध अंधार बटाऊ स्यो जो लावे नेह ताको हाथ न आवे केह मन हर के नाम की प्रीत सुखदाई कर कृपा नानक आप लै लाई मिथ्या तन धन कटंब सबाया मिथ्या होमे ममता माया मिथ्या राज जो बन धन माल मिथ्या काम क्रोध बिकराल मिथ्या रथ हस्ती अस बात्रा मिथ्या रंग संग माया पेख हस्ता मिथ्या त्रो मोह अभिमान मिथ्या आपस ऊपर करत गुमान अस्त्र भगत साध की शरण नानक जप जप जीव हर के चरण मिथ्या सर्वन पर निंदा सुन मिथ्या हाथ पर दर्भ कोहिर मिथ्या नेत्र पेखत पात्र रूपाद मिथ्या रसना भोजन अनस्वाद मिथ्या चरण पर विकार को धावे मिथ्या मन पर लोभ लुभावे मिथ्या तन नहीं पर उपकारा मिथ्या बास लेत बिकारा बिन बूझे मिथ्या सब पै सफल दे नानक हर हर नाम लै बिरथी साकत की आर जा साच बिना कह होवत सूचा बिरथा नाम बिना तन अंध मुख अवता कह दुर्गंध बिन सिमरन दिन रैन बिरथा बिहाय मेघ बिना जो खेती जाए गोविंद भजन बिन बिरथे सब काम जो कृपन के निरार्थ दाम तन तन ते जन जय कट बस्यो हर नाओ नानक ताके बल बल जाओ रहते अवर कछ अवर कमावत मन नहीं प्रीत मुखो गंड लावत जानन हार प्रभु परवीन बाहर भेख ना काहू पीन अवर अपदेश आप ना कर आवत जावत जन्म मर जिसके अंतर बसे निरंकार तिसकी सीख तर संसार जो तुम पन तेन प्रभ जाता नानक उन जन चरण पराता करो बेनती पार ब्रह्म सब जान अपना किया आपे मन आपे आप करतन बेरा किसे दूर जनावत किसे बजावत नेरा अपाव स्यानप सगल ते रहत सब का जन आत्म की रहत जिस पावे तस लै लड़ लाए थान तनंत रहा समाए सो सेवक जिस कृपा करी निमक निमक जप नानक हरी सलोक काम क्रोध अर लोभ मो बिन सजाए अहमेव नानक प्रभ शरणागति कर प्रसाद गुरदेव अष्टपदी जे प्रसाद क्षति अमृत खाहे तिस ठाकर को रख मन माहे जे प्रसाद सुगंध तन लावे तिसको सिमरत परम गत पावे जे प्रसाद बसे सुख मंदर तिसे त्याए सदा मन अंदर जे प्रसाद ग्रह संग सुख बसना आठ पैर सिमरो ते सरसना जे प्रसाद रंग रस भोग नानक सदा त्याए त्यावन जोग जे प्रसाद पाठ पटंबर हडावे तिसे त्याग कते अवर लभावे जय प्रसाद सुख सेज सुईजै मन आठ पहर ताका जस गवीजै जय प्रसाद तुझ सब को मन मुखता को जस रसन बखान जय प्रसाद तेरो रहता धर्म मन सदा त्याए केवल पार ब्रह्म प्रभ जी जापत दरगह मन पावे नानक पद सेती कर जावे
ਜੇ ਪ੍ਰਸਾਦ ਅਰੋਗ ਕਾਂਚਨ ਦੇਹੀ ਲਿਵ ਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਵਤਾਕੈ ਜੈ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭੂ ਚੇ ਜੈ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਜੈ ਪ੍ਰਸਾਦ ਅਭੂਖਨ ਪਹਿਰੀ ਜੇ ਮਨ ਤੇ ਸਿਮਰਤ ਕਿਉਂ ਆਲਸ ਕੀਜੇ ਜੈ ਪ੍ਰਸਾਦ ਅਸਵਾਸ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੈ ਪ੍ਰਸਾਦ ਬਾਗ ਮਿਲਕ ਧਨਾ ਰਾਖ ਪ੍ਰੋਹੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਨਾਈ ਊੜਤ ਫੈ ਬੈਠਤ ਸਾ ਤਿਸੇ ਧਿਆਈ ਤਿਸੇ ਧਿਆ ਜੋ ਏਕ ਅਲਖ ਇਹਾਂ ਉਹ ਨਾਨਕ ਤੇਰੀ ਰੱਖੇ ਜੈ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਘਰ ਤੇ ਸਿੱਕਾ ਧਿਆਨ ਜੈ ਪ੍ਰਸਾਦ ਤੂੰ ਚਾਰ ਬਿਉਹਾਰੀ ਤੇ ਪ੍ਰਭ ਕੋ ਸਾਹ ਸਾਹ ਚਿਤਾਰੀ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੈ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੈ ਪ੍ਰਸਾਦ ਤੇਰੀ ਪਤ ਰਹਿ ਗੁਰ ਪ੍ਰਸਾਦ ਨਾਨਕ ਜਸ ਕਹੈ ਜੈ ਪ੍ਰਸਾਦ ਸੁਨੇ ਕਰਨ ਨਾਦ ਜੈ ਪ੍ਰਸਾਦ ਪੇਖੇ ਬਿਸਮਾਦ ਜੈ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੈ ਪ੍ਰਸਾਦ ਸਭ ਸਹਿਜੇ ਬਸਨਾ ਜੈ ਪ੍ਰਸਾਦ ਹੱਥ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸਭ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾ ਕੋ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੈ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਚ ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪੈ ਜਪੇ ਸੋ ਨਾਉ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤਿ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨ ਕਿਨਹੁ ਲਿਆ ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕ ਇਨ ਕਹਿ ਕਛੂ ਨ ਹਾਥ ਸਲੋਕ ਅਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਾਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੇ ਨਾਨਕ ਸਾਧ ਕੇ ਸੋਭਾ ਪ੍ਰਭ ਮਾਹੇ ਸਮਾਨੇ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪਹੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤੂੰ ਧਾਵੈ ਸਾਧ ਸੰਗ ਆਤਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭੈਣ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦਸਮਨ ਸਾ ਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ ਕੇ ਸਿਓ ਨੇ ਬੈਰ ਸਾਧ ਕੇ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਾਹੀ ਹੋ ਤਾਪ ਸਾਧ ਕੇ ਸੰਗ ਤਜੇ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨ ਕਬੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਾਤੈ ਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਬਸੇ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਵਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧ ਕੇ ਸੰਗ ਸਭ ਕੁਲ ਉਧਾਰ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰ ਸਾਧੂ ਕਹਿ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਹੀਂ ਕਜ ਘਾਲ ਦਰਸ਼ਨ ਭੇਡ ਤੇ ਹੋਤ ਨਿਹਾਲ ਸਾਧ ਕੇ ਸੰਗ ਲੋਕਤ ਹਰੈ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੇ ਸੋਈ ਫਲ ਪਾਵੈ ਸਾਧ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਬਸੈ ਨਾਨਕ ਉਧਰੇ ਸਾਧ ਸੁਨ ਰਸੈ
ਸਾਧਕ ਸੰਗ ਸੁਣੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ। ਸਾਧਕ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰ। ਸਾਧਕ ਸੰਗ ਲਗੇ ਪ੍ਰਾ ਮੀਠਾ, ਸਾਧੂ ਕੈ ਸੰਗ ਘਾਟ ਘਾਟ ਡੀਠਾ। ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗ ਗਦ ਪਈ ਹਮਾਰੀ। ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਯੋਗ। ਸਾਧਕਿ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੇ ਤੇਤਾ ਬਖਿਆਨੈ। ਸਾਧਕਿ ਉਪਮਾ ਤੈ ਗੁਣ ਤੇ ਦੂਰ, ਸਾਧਕਿ ਉਪਮਾ ਰਹੀ ਭਰਪੂਰ। ਸਾਧਕਿ ਸੋਭਾ ਕਾ ਨਾਹੀ ਅੰਤ, ਸਾਧਕਿ ਸੋਭਾ ਸਦਾ ਬੇਅੰਤ। ਸਾਧਕਿ ਸੋਭਾ ਊਚ ਤੇ ਊਚੀ, ਸਾਧਕਿ ਸੋਭਾ ਮੂਚ ਤੇ ਮੂਚੀ। ਸਾਧਕਿ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੇ ਦ੍ਰਿੜ ਸਮਾਨ, ਜੈਸੇ ਰਾਜ ਰੰਕ ਕੋ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜੋ ਬਸਦਾ ਕੋ ਖੋਦੇ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗਨਾਓ, ਨਾਨਕ ਜੋ ਪਾਵਕ ਕਾ ਸਹਿਜ ਸੁਭਾਓ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮਹਿਲ ਨਾ ਲਾਗੇ ਜਲਾ। ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ, ਜੈਸੇ ਧਰੂ ਪਰ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਊਚਾ, ਮਨ ਆਪਣੇ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇਜਨ ਭੈ, ਨਾਨਕ ਜਿਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿੜ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਬ੍ਰਹਮ ਗਿਆਨੀ ਕੈ ਨਾਹੀ ਧੰਦਾ, ਬ੍ਰਹਮ ਗਿਆਨ ਲੈ ਧਾਵਤ ਬੰਧਾ। ਬ੍ਰਹਮ ਗਿਆਨੀ ਕੈ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅੰਬਦ ਤਿਆਗਤ। ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗਹਿਤਾ। ਬ੍ਰਹਮ ਗਿਆਨੀ ਕੈ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬਡ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਥ ਬਡ ਭਾਗੀ ਪਾਈਏ, ਬ੍ਰਹਮ ਗਿਆਨੀ ਕੋ ਬਲ ਬਲ ਜਾਈਏ। ਬ੍ਰਹਮ ਗਿਆਨੀ ਕੋ ਖੋਜੇ ਮਹੇਸਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ, ਬ੍ਰਹਮ ਗਿਆਨੀ ਸਰਬ ਕਾ ਠਾਕਰ। ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗੱਲ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰੇਠ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ। ਔਰ ਤਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੇ ਭਗਵਾਨ। ਨਿਮਖ ਨਿਮਖ ਠਾਕਰ ਨਮਸਕਾਰ, ਨਾਨਕ ਉਹ ਅਪਾਰਸ ਸਗਲ ਨਿਸਤਾਰ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਪਰ ਤ੍ਰੈ ਰੂਪ ਨਾ ਪੇਖੇ ਨੇਤਰ, ਸਾਧਕੀ ਟਹਿਲ ਸੰਤ ਸੰਗਹੇਤ। ਕਰ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ। ਇੰਦਰੀ ਜਿਤ ਪੰਚ ਦੋਗ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪਰਸ। ਬੈਸਨੋ ਸੋਜ ਸੁਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭੈਣ। ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸਨੋ ਕਰ ਨਿਰਮਲ ਧਰਮ।
काहू फल की इच्छा नहीं बाचै, केवल भगत कीर्तन संग राचै, मन तन अंतर सिमन गोपाल, सब ऊपर होत कृपाल, आप दृढ़ अवरा नाम जपावै, नानको बैसनो परम गत पावै, भगौती भगवंत भगत का रंग, सगल त्यागे दर्ट का संग, मन ते बिनसे सगला परम, कर पूजे सगल पार ब्रह्म, सार संग पापा मल खोवै, तिस भगौती कीमत उत्तम होवै, भगवंत की टहल करे नित नीत, मन तन अर्पै बिसन प्रीत, हर के चरण हिरदे बसावै, नानक ऐसा भगौती भगवंत को पावै, सो पंडित जो मन प्रबोधै, राम नाम आत्म है सोधे, राम नाम सार रस पीवै, उस पंडित कै उपदेश जग जीवै, हर की कथा हिरदे बसावै, सो पंडित फिर जोन न आवै, वेद प्राण सिमरत बूझे मूल, सूखम जाने अस्तूल, चौ वर्णा को दे उपदेश, नानक उस पंडित को सदा आदेश, बीज मंत्र सर्ब को ज्ञान, चौ वर्णा मह जपे को नाम, जो जो जपै तिस की गत होए, साध संग पावे जन कोय, कर कृपा अंतर और तार, पस प्रेत मुगत पाथर को तार, सर्व रोग का औखद नाम, कल्याण रूप मंगल गुण गाम, काहू जोत किते ना पाइए धर्म, नानक तिस मिलै जिस लिखिया तुर कर्म, जिसके मन पार ब्रह्म का निवास, तिसका नाम सत रामदास, आत्म राम तस नदरी आया, दाद संतन पाए तिन पाया, सदा निकट निकट हर जान, सो दास दर गए परवान, अपने दास को अब कृपा करें, तिस दास को सब सो जी परे, सगल संग आत्म उदास, ऐसी जुगत नानक रामदास, प्रभ की आज्ञा आत्म हितावै, जीवन मुक्त सो कहावै,

ਨਾਨਕ ਪਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਅਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਬ ਕਾਬ ਵਿਚਾਰੈ ਕਈ ਕੋਟ ਨਵਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਪੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੈ ਗਾਤਮ ਨਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤੈ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਕੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸਿਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਰ ਛਤਰ ਸਗਲ ਸਮੱਗਰੀ ਆਪਣੇ ਸੂਦ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਿਆ ਸਿਮਰਤ ਅਰ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖੇ ਕਿਨਰ ਪਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਅਲੈਪਤ ਰਹਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਾਲੇ ਥੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤਹਿ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤੈਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖਜੰਤੇ ਆਤਮ ਹੈ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਇਆ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਕਾਸ ਪ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੋਤ ਕਿਨੋ ਬੇਥਾਰ ਕਈ ਬਾਰ ਪਸਰਿਓ ਪਾਸਾ

ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਮਨ ਕਰਨ ਜੋਗ ਜੋ ਤਿਸ ਭਾਵੈ ਸੋਈ ਹੋਗ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਾਰ ਰਹਾਵੈ ਹੁਕਮੇ ਉਪਜੇ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਾਨਕ ਗਤ ਪਾਵੈ ਪ੍ਰਭ ਭਾਵੇ ਤਾਂ ਪਾਥਰ ਤਰਾਵੈ ਪ੍ਰਭ ਭਾਵੇ ਬਿਨ ਸਾਸ ਤੇ ਰਾਖੈ ਪ੍ਰਭ ਭਾਵੇ ਤਾਂ ਹਰ ਗੁਣ ਭਾਖੈ ਪ੍ਰਭ ਭਾਵੇ ਤਾਂ ਪਾਤਤ ਉਧਾਰੈ ਆਪ ਕਰੈ ਆਪਣ ਵਿਚਾਰੇ ਦੋਹਾਂ ਸਿਰਾਂ ਕਾ ਆਪ ਸੁਆਮੀ ਖੇਲੇ ਬਿਗਸੇ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹ ਮਾਨਕ ਤੇ ਕਿਆ ਹੋਏ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸਕੇ ਹਾਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨ ਜਾਣਤ ਬਿਖਿਆ ਮੈਂ ਰਚੇ ਜੇ ਜਾਣਤ ਆਪਣੇ ਆਪ ਬਚੇ ਭਰਮੇ ਭੂਲਾ ਦੇ ਦਿਸ ਧਾਵੈ ਨਿਮਕ ਮਾਏ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨਮੇ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਕਾ ਦ੍ਰਿਸ਼ਟ ਕਛੂ ਨਾ ਆਵੈ ਤੇ ਤਤਕਾਲ ਦੇ ਦਿਸ ਪ੍ਰਗਟਾਵੈ ਜਾ ਕੋ ਆਪਣੇ ਘਰੇ ਬਗਸੀਸ ਤਾਕਾ ਲੇਖਾ ਨਾ ਗਨੇ ਜਗਦੀਸ ਜੀਓ ਪਿੰਡ ਸਭ ਤਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੇ ਬਣ ਤੇ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤਿਸ ਭਾਵੇ ਸੋਈ ਪੁਨ ਥੀਓ ਕਬੂ ਊਚ ਨੀਚ ਮੈਂ ਬਸੇ ਕਬੂ ਸੋਗ ਹਰਖ ਰੰਗ ਹਸੈ ਕਬੂ ਨਿੰਦ ਚਿੰਦ ਬਿਵਹਾਰ ਕਬੂ ਊਬ ਆਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣਹਾਰ ਕਬੂ ਨਿਰਤ ਕਰੇ ਬਹੁ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹੇ ਬਡ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਆਪ ਕੀਰਤ ਮਹਿ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵ ਹੀ ਰਹੈ ਗੁਰ ਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੂਨ ਤਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸਨਾਨ ਕਬੂ ਸਦ ਸਾਧਕ ਮੁਖ ਗਿਆਨ ਕਬੂ ਕੀਟ ਹੱਥ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭ ਭਾਵੇ ਤਿਵੇ ਨਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾਧ ਸੰਗ ਤੇ ਹੋ ਪਾਵੈ ਉਸ ਸਥਾਨ ਤੇ ਬੋਹਰ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮਨ ਤਨ ਨਾਮ ਰਤੇ ਰੰਗ ਏਕੈ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜੋ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾ

ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ, ਸੋਜਨ ਨਾਨਕ ਦਰਗਹਿ ਪਰਵਾਨ, ਕੂਟ ਕਰਮ ਕਰੇ ਹੋ ਧਾਰੇ, ਸਰਮ ਪਵੇ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸਵਰਗ ਫਿਰ ਫਿਰ ਅਵਤਾਰ, ਅਨਕ ਯਤਨ ਕਰੇ ਆਤਮ ਨੇ ਦਰਵੈ, ਹਰ ਦਰਗੇ ਕੋ ਕੈਸੇ ਗਵੈ, ਆਪਸ ਕੋ ਜੋ ਭਲਾ ਕਹਾਵੈ, ਤਿਸੇ ਭਲਾਈ ਨਿਕਟ ਨ ਆਵੇ, ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੋ ਨਾਨਕ ਤਾਕੀ ਨਿਰਮਲ ਸੋਏ, ਜਬ ਲਗ ਜਾਨੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਬ ਏ ਜਾਨੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀਤ, ਤਬ ਲਗ ਨਿਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਹ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹੋ ਛੂਟੇ, ਸਹਿਸ ਖਟੇ ਲੱਖ ਕੋਟ ਧਾਵੈ, ਤ੍ਰਿਪਤ ਨਾਵੇ ਮਾਇਆ ਪਾਚੈ ਪਾਵੇ, ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ, ਬਿਨਾਂ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਨ ਕਰਨੇ ਹਾਰ, ਇਸਕੇ ਹੱਥ ਕਹਾ ਵਿਚਾਰ, ਜੈਸੀ ਦ੍ਰਿੜ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੁਪਨੇ ਰੰਗ, ਸਭ ਤੇ ਦੂਰ ਸਭ ਹੂ ਕਹਿ ਸੰਗ, ਬੂਝੈ ਦੇਖੈ ਕਰੇ ਬਵੇਕ, ਆਪੇ ਏਕ ਆਪੇ ਅਨੇਕ, ਮਰੇ ਨਾ ਬਿਨਸੇ ਆਵੇ ਨਾ ਜਾਏ, ਨਾਨਕ ਸਦ ਹੀ ਰਹਿ ਸਮਾਏ, ਆਪ ਉਪਦੇਸੇ ਸਮਝੇ ਆਪ, ਆਪੇ ਰਚਿਆ ਸਭ ਕਹਿ ਸਾਥ, ਆਪ ਕਿਨੋ ਆਪਨ ਬੇਥਾਰ, ਸਭ ਕਛ ਉਸ ਕਾ ਉਹ ਕਰਨੇ ਹਾਰ, ਉਹ ਤੇ ਪਿੰਨ ਕਹੋ ਕਿਛ ਹੋਏ, ਥਾਨ ਥਨਾਂਤਰ ਏਕੈ ਸੋਏ, ਆਪਣੇ ਚਲਤੇ ਆਪ ਕਰਨੇ ਹਾਰ, ਕੋਤ ਕਰੇ ਰੰਗ ਅਪਾਰ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ, ਗੁਰ ਪ੍ਰਸਾਦ ਕਿਨੇ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮਦੇ ਕਿਨੇ ਬਿਰਲੇ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਨੀ ਸਰਬਨ ਬਖਿਆਣੀ, ਪਵਿੱਤਰ

ਜਾਣੈ ਸੱਚਾ ਸੋਏ ਸਭ ਕਰ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਰਾਸ ਸਭ ਕਛ ਵਰਤੇ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨ ਪਸੁਰ ਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਅਸ਼ਟਪਦੀ ਮਨ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਜਿਸਕੇ ਦੀਏ ਰਹੇ ਅਗਾਏ ਬੋ ਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਏਕੋ ਆਪ ਮਨ ਕਹਿ ਕਛ ਨਾਹੀ ਹਾਥ ਤਿਸਕਾ ਹੁਕਮ ਬੂਝ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਲਾਗੈ ਕੋਏ ਔਸਤ ਮਨ ਮੈਂ ਕਲ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਘਰ ਲੈ ਜੀਓ ਨੈਨੋ ਭੇਖ ਠਾਕਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰ ਕੇ ਨਾਨਕ ਊਜਲ ਮਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕ ਏਕ ਏਕ ਪਛਾਣੈ ਇਤਿਉਤ ਕੀਓ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੁਜੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਹੋ ਹਰ ਜਨ ਰਹਿਤ ਆਂਦਨ ਕੀਰਤਨ ਕੇਵਲ ਬਖਿਆਨ ਗ੍ਰਹਿਸਤ ਮੈਂ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਘਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕੋ ਕੇਤੇ ਡਰੇ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕੇ ਜਨਮੇ ਨਹਿ ਕਿਛ ਮਰੈ ਆਪਣ ਜਲ ਤੇ ਆਪ ਹੀ ਕਰੈ ਆਵਨ ਜਾਵਨ ਦ੍ਰਿਹਟ ਅਨ ਦ੍ਰਿਹਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪੇ ਆਪ ਸਕਲ ਮੈਂ ਆਪ ਅਨਕ ਜੋਤ ਰਜ ਥਾਪ ਥਾਪ ਅਬਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹੋ ਬ੍ਰਹਿਮੰਡ ਅਲੱਖ ਅਪੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਦਹਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਬਡਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖੋ ਉਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿਸ ਪਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਅਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜੇਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਣ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥ ਜਾਨਨ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਂਢਨ ਹਾਰ ਗਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੁ ਨ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਧਨਵੰਤਾ ਹੋਏ ਕਿਆ ਕੋ ਗਰਭ ਹੈ ਜਾਂ ਸਭ ਕਹਿ ਤਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹੇ ਦਾ ਤਾਰ ਤੈ ਦੇਨ ਹਰ

ਹਰਮ ਜਿਸ ਗੁਰ ਪ੍ਰਸਾਦ ਟੂਟੇ ਹੋ ਰੋਗ ਨਾਨਕ ਸੋਜਨ ਸਦਾ ਅਰੋਗ ਜੋ ਮੰਦਰ ਕੋ ਥਾਮੇ ਥੰਮਨ ਤਿਉ ਗੁਰ ਕਾ ਸ਼ਬਦ ਮਨੇ ਸਥੰਮਨ ਜੋ ਪਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਹ ਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰ ਕਾਹੇ ਬਿਰ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਏ ਦੂਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੇ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਫਿਰੇ ਅਜਾਨ ਕੌਣ ਪਾਸਤੇ ਆਈ ਤੇਰੇ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਦ ਸੇਤੀ ਘਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ

ਗੈ ਸੋਏ ਇਹੋ ਪਾਰ ਵਿਰਲਾ ਵਾਪਾਰ ਨਾਨਕ ਤਾ ਗੈ ਸਾਧ ਬਲਹਾਰ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਈ ਸੰਤੇ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤ ਕੋ ਜੀਵਾਲਨ ਹਾਰ ਭੂਖੇ ਕੋ ਦੇਵਤ ਆਧਾਰ ਸਰਬਨ ਦਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਹਿ ਤਿਸ ਕਾ ਉਹ ਕਰਨੇ ਜੋਗ ਤਿਸ ਬਿਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੁਹਿ ਲੋਏ ਜਾ ਕੇ ਹਿਰਦੇ ਏਕੋ ਹੋਏ ਸੱਚ ਕਰਨੀ ਸਚਤਾ ਕੀ ਰਹਿਤ ਸੱਚ ਹਿਰਦੇ ਸਤ ਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ।

ਪੂ ਰਹਿਓ ਪੂਰਨ ਸਭ ਠਾਈ, ਨਾਨਾ ਵਿਦ ਕਰ ਬਨ ਤਬਨਾਈ, ਆਪਣੀ ਕੀਮਤ ਆਪੇ ਪਾਈ। ਸਭ ਗੜ ਤਿਸਕੇ ਉਹ ਤਿਸਕੇ ਠਾਹੋ, ਸਭ ਗੜ ਤਿਸਕੇ ਸਭ ਤਿਸਕੇ ਠਾਹੋ, ਜਪ ਜਪ ਜੀਵੇ ਨਾਨਕ ਹਰ ਨਾਓ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਤਾਰੇ ਸੁਣਨ ਗਿਆਨ ਧਿਆਨ, ਨਾਮ ਕੇ ਤਾਰੇ ਆਗਾਸ ਪਤਾਲ, ਨਾਮ ਕੇ ਤਾਰੇ ਸਗਲ ਆਕਾਰ, ਨਾਮ ਕੇ ਤਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਧਰੇ ਸੁਣ ਸਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ। ਰੂਪ ਸਤ ਜਾ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਏ ਸਮਾਣੀ। ਸਤ ਕਰਮ ਜਾ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ। ਸਤ ਭਜਨ ਸਾਧੀ ਉਪਦੇਸ਼, ਸਤ ਜਨ ਜਾ ਕੇ ਹਿਰਦੇ ਪਰਵੇਸ਼, ਸਰਤ ਨਿਰਤ ਬੂਝੇ ਜੇ ਕੋਏ, ਨਾਮ ਜਬ ਤਾ ਕੀ ਗਤ ਹੋਏ। ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ, ਜਿਸ ਕੀ ਸ੍ਰੇਸ਼ ਸੁ ਕਰਨੇ ਹਾਰ, ਔਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨ ਜਾਣੇ ਕੀਆ, ਨਾਨਕ ਜੋ ਤਿਸ ਭਾਵੇ ਸੋ ਵਰਤੀਆ। ਬਿਸਮਨ ਬਿਸਮ ਪੈ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਓਏ ਦਾਤੇ ਦੁਖ ਕਾਟਨ ਹਾਰ, ਜਾ ਕੈ ਸੰਗ ਤਰੇ ਸੰਸਾਰ, ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੈ ਸੰਗ ਏਕ ਲਿਵ ਲਾਗੀ। ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ। ਸਲੋਕ ਆਦ ਸੱਚ ਜੁਗਾਦ ਸੱਚ, ਹੈ ਪੇ ਸੱਚ ਨਾਨਕ ਹੋਸੀ ਪੇ ਸੱਚ। ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਨ ਹਾਰ, ਨਾਮ ਸਤ ਸਤ ਧਿਆਵਨ ਹਾਰ। ਆਪ ਸਤ ਸਤ ਸਭ ਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਸ ਸੁਣਤਾ, ਬੁਝਨ ਹਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਤ ਸਰੂਪਰੇ ਦੇ ਜਨਮਾਨਿਆ, ਕਰਨ ਕਰਮ ਤਿਨ ਮੂਲ ਪਛਾਨਿਆ, ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਪੈ ਤੇ ਨਿਰਭਉ ਹੋਏ ਬਸਾਨਾ, ਜੇ ਤੇ ਉਪਜਿਆ ਤਿਸ ਮਾਏ ਸਮਾਨਾ, ਬਾਤ ਮਾਹਲੇ ਬਾਤ ਗਡਾਈ, ਤਾ ਕੋ ਭੈਣ ਨਾ ਕਹਿ ਨਾ ਜਾਈ। ਬੂਝੇ ਬੂਝਨ ਹਾਰ ਬਵੇਕ, ਨਰਾਇਣ ਮਿਲੇ ਨਾਨਕ ਏਕ। ਠਾਕਰ ਕਾ ਸੇਵਕ ਆਗਿਆਕਾਰੀ, ਠਾਕਰ ਕਾ ਸੇਵਕ ਸਦਾ ਪੁਜਾਰੀ, ਠਾਕਰ ਕੇ ਸੇਵਕੈ ਮਨ ਪ੍ਰਤੀਤ, ਠਾਕਰ ਕੇ ਸੇਵਕੀ ਨਿਰਮਲ ਰੀਤ, ਠਾਕਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ। ਸੇਵਕ ਕੋ ਪ੍ਰਭ ਪਾਲਨ ਹਾਰਾ, ਸੇਵਕੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਧ ਸਾਧ ਸਮਾਰੈ। ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ। ਆਪਣੇ ਸੇਵਕੀ ਆਪ ਪਤ ਰਾਖੈ, ਤਾਕੀ ਘਤ ਮਿਤ ਕੋਈ ਨਾ ਲਾਖੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਊਚ ਤੇ ਊਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨੀਕੀ ਕੀਰੀ ਮਹਿ ਕਲ ਰਾਖੈ, ਭਸਮ ਕਰੇ ਲਸਕਰ ਕੋਟ ਲਾਖੈ, ਜਿਸ ਕਾ ਸਾਸਨ ਕੱਢ ਤੇ ਆਪ, ਤਾ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤਬ ਭਾਤ, ਤਿਸਕੇ ਕਰਤਬ ਬਿਰਥੇ ਜਾਤ, ਮਾਰਨ ਰਾਖੇ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਹੇ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲੱਖ ਵਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤੇ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸਕ ਸ਼ਵਰ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦ ਕਾਮ। ਬੋਲੋ ਜਸ ਜਿਹਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ, ਕਰੇ ਭਗਤ ਆਤਮ ਕਹਿ ਚਾਏ,
प्रभ अपने सिओ रह समाए। जो होवा होवत सो जानै, प्रभ अपने का हुक्म पछानै। तिसकी महिमा कौन बखानो, तिसका गुण कै एक न जानो। आठ पहर प्रभ बसे हजूरे, कहो नानक से जन पूरे। मन मेरे तिन की ओटले, मन तन अपना तिन जन दे। जिन जन अपना प्रभु पछाता, सो जन सर्ब थोक का दाता। तिसकी सरन सर्ब सुख पावै, तिसके दर्श सब पाप मिटावै। अवर स्यानप सगली छाड़, तिस जन की तू स

ਨਾਨਕ ਇਹੋ ਧਨ ਸਾਰ ਰਾਸ਼ਟਰਪਤੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਅਧਾਰ ਅਵਰ ਅਪਾਸਾ ਮੀਤ ਬਿਸਾਰੋ ਚਰਨ ਕਮਲ ਰਿਦ ਮੈਂ ਔਰ ਤਹਾਰੋ ਕਰਨ ਕਾਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਵਥ ਏ ਤਨ ਸਾਂਚੋ ਹੋਵ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੋਠੇ ਉੜਤ ਹਾਵੈ ਸੋ ਧਨ ਹਰ ਸੇਵਾ ਤੇ ਪਾਵੈ ਜੇ ਸੋ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨਕ ਅਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਆਪ ਖਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦੇਹ ਦਿਸ ਧਾਵਤ ਆਵੈ ਠਾਏ ਤਾਕੋ ਬਿਘਨ ਨ ਲਾਗੈ ਕੋਏ ਜਾ ਕੇ ਹਿਰਦੇ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਪੋ ਬਿਨਸੇ ਪੂਰਨ ਹੋਏ ਆਸ ਭਗਤ ਪਏ ਆਤਮ ਪਰਗਾਸ ਤਿਤ ਕਰ ਜਾਏ ਬਸੇ ਅਬਨਾਸੀ ਕੋਹ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਹ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਅਧਾਰ ਅਨਕ ਪਾਵਨਾ ਛੂਟਨ ਹਾਰੇ ਸਿਮਰ ਸਾਸਤਰ ਸਿਮਰਤ ਸਾਹਤ ਭੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ ਸੋ ਤਮੀਦ ਕਟਾਂਬਿਆਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਬਿਸਥਾਰ ਇਨ ਤੇ ਕਹੋ ਕਵਨ ਛੁਟਕਾਰ ਅਸ ਹਾਥੀ ਰਾਥ ਅਸਵਾਰੀ ਝੂਠਾ ਡੰਪ ਝੂਠ ਪਸਾਰੀ ਜਿਨ ਦੀਏ ਤਿਸ ਬੁਝੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਪੂਤ ਸਤ ਹਰ ਕਾਨ ਹਰ ਕੋ ਨਾਓ ਸਹਿਸ ਪਾਏ ਨਾਨਕ ਗੁਣ ਗਾਓ ਗੁਣ ਗਾਵ ਤਰੀ ਉਤਰ ਸਮੈਲ ਬਿਨ ਸਜਾਏ ਹੋਮੇ ਬਿਖ ਫੈਲ ਹੋਏ ਅਚਿੰਤ ਬਸੇ ਸੁਖ ਨਾਲ ਸਾਸ ਗਰਾਸਰ ਨਾਮ ਸਮਾਲ ਛਾੜ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੇ ਸਾ ਜਤਨਾ ਹਰ ਪੂੰਜੀ ਸਾਂਝ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ ਸਰਬ ਨਿਰੰਤਰ ਏਕੋ ਦੇਖ ਕੋ ਨਾਨਕ ਜਾ ਕੈ ਮਾਤਕ ਲੇਖ ਏਕੋ ਜਾਪੇ ਕੋ ਸਲਾਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪੇਕ ਭਗਵੰਤ ਏਕੋ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਸ਼ਤ ਗੈ ਮਨ ਤਨਿਆਂਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ

ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜ ਨਾ ਕੀ ਮੰਗੋ ਧੂਰ ਪਾਰ ਬ੍ਰਹਮ ਮਿਰ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਓ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟੇ ਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿੜ ਮਹਾ ਸੁਖ ਹੋਏ ਹਰਥ ਪਾਵੇ ਬਿਰਲਾ ਕੋਏ ਜਿਨ ਚਾਕਿਆ ਸੇ ਜਨ ਤ੍ਰਿਵਦਾਨੇ ਪੂਰਨ ਪੁਰਖ ਨਹੀਂ ਡੁਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੈ ਸੰਗ ਪਰੇ ਸਨ ਆਨ ਸਭ ਤਿਆਗ ਅੰਤਰ ਪ੍ਰਗਾ ਸਿਆਨ ਦਿਨ ਲਿਵ ਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨ ਮਲ ਦੁਖ ਭਰਮ ਗਿਆ ਇਸ ਪੁੰਨੀ ਸਰਦਾ ਸਾ ਪੂਰੀ ਰਵ ਰਿਆ ਸਦ ਸੰਗ ਹਜੂਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਬਿਸਰੇ ਜੇ ਕਾਲ ਨ ਭੰਨ ਸੁਖ ਬਿਸਰੇ ਜੇ ਕੀ ਆ ਜਨ ਸੁਖ ਬਿਸਰੇ ਜਿਨ ਸਭ ਕਿਛ ਦੀਆ ਸੁਖ ਬਿਸਰੈ ਜੇ ਜੀਵਨ ਜੀਆ ਸੁਖ ਬਿਸਰੈ ਜੇ ਅਗਨ ਮੈਂ ਰੱਖ ਗੁਰ ਪ੍ਰਸਾਦ ਕੋ ਬਿਰਲਾ ਲੱਖ ਸੁਖ ਬਿਸਰੈ ਜੇ ਬਿਖ ਤੇ ਕੱਢ ਜਨਮ ਜਨਮ ਕਾ ਟੂਟਾ ਗੰਢ ਗੁਰ ਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੈ ਨਾਮ ਜਪਾਵੋ ਭਗਤ ਭਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਦ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਤਰ ਅੰਤਰ ਇਹੀ ਸਵਾਓ ਨੇਤਰੋਂ ਭੇਖ ਦਰਸ ਸੁਖ ਹੋਏ ਮਨ ਬਿਗਸੇ ਸਾਧ ਚਰਨ ਧੋਏ ਭਗਤ ਜਿਨਾ ਕਹਿ

ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸੰਦ ਦੀਨ ਦਇਆਲ, ਭਗਤ ਵਛਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਿਤਪਾਲ, ਆਦਪੁਰ ਕਾਰਨ ਕਰਤਾਰ, ਭਗਤ ਜਿਨ੍ਹਾਂ ਕੇ ਪ੍ਰਾਨ ਅਧਾਰ। ਜੋ ਜੋ ਜਪੇ ਸੋ ਹੋਏ ਪਨੀਤ, ਭਗਤ ਪਾਏ ਲਾਵੇ ਮਨ ਹੀਤ। ਜੋ ਜੋ ਜਪੈ ਸੋ ਹੋਏ ਪਨੀਤ, ਭਗਤ ਪਾਏ ਲਾਵੇ ਮਨ ਹੀਤ। ਹਮ ਨਿਰਗੁਨਿਆਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਬੈਕੁੰਟ ਮੁਕਤ ਮੁਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਏ। ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੁ ਕਰਨੀ ਸੋਭਾ ਧਨਵੰਤ, ਹਿਰਦੇ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦਿਓ ਨਿਵਾਸ, ਸਰਬ ਸੁਖ ਨਾਨਕ ਪਰਗਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਆਕਾਰ ਕਛ ਨਾ ਦ੍ਰਿਸ਼ਟੀ ਤਾ, ਪਾਪ ਪੁੰਨ ਤਬ ਕਹਿਤੇ ਹੋਤਾ। ਜਬ ਤਾਰੀ ਆਪਨ ਸੁਨ ਸਮਾਧ, ਤਾ ਬੈਰ ਵਿਰੋਧ ਕੇ ਸੰਕ ਮਾਤ। ਜਬ ਇਸਕਾ ਭਰਨ ਚਿਹਨ ਨਾ ਜਾਪਤ, ਤਬ ਹਰਕ ਸੋ ਕੋ ਕਿਸੇ ਵਿਆਪਤ। ਜਬ ਆਪਣੇ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ। ਆਪਨ ਖੇਲ ਆਪ ਕਰ ਦੇਖੈ, ਆਪਨ ਖੇਲ ਆਪ ਵਰਤੀ ਜਾ, ਨਾਨਕ ਕਰਨੇ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੌਤ ਕੋ ਕਿਸ ਕੋ ਗਨੀ। ਜਬ ਏਕੇ ਹਰ ਅਗਮ ਅਪਾਰ, ਤਬ ਨਰਕ ਸੁਰ ਕੋ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸਿੱਖ ਸਕਤ ਕਹੋ ਕਿਤ ਠਾਏ। ਜਬ ਆਪੇ ਆਪ ਆਪਣੀ ਜੋਤ ਤਰੈ, ਤਬ ਕਵਨ ਡਰ ਕਵਨ ਕਤ ਡਰੈ। ਆਪਨ ਚਲਤੇ ਆਪ ਕਰਨੇ ਹਾਰ, ਨਾਨਕ ਠਾਕਰ ਅਗਮ ਅਪਾਰ। ਅਬਨਾਸੀ ਸੁਖ ਆਪਣੇ ਆਸਨ, ਤੈ ਜਨਮ ਮਰਨ ਕੋ ਕਹਾ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ। ਜਬ ਅਵਗਤ ਗੋਚਰ ਪ੍ਰਭ ਏਕਾ, ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ। ਜਬ ਅਵਗਤ ਗੋਚਰ ਪ੍ਰਭ ਏਕਾ, ਤਬ ਚਿਤ੍ਰ ਗੁਪਤ ਕਿਛ ਪੂਛਤ ਲੇਖਾ। ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ। ਆਪਣੇ ਆਪ ਆਪੀ ਅਚਰ ਜਾ, ਨਾਨਕ ਆਪਨ ਰੂਪ ਆਪੀ ਉਪਰ ਜਾ। ਜੈ ਨਿਰਮਲ ਪੁਰਖ ਪੁਰਖ ਪਤ ਹੋਤਾ, ਤੈ ਬਿਨ ਮਹਿਲ ਕਹੋ ਕਿਆ ਧੋਤਾ। ਜੈ ਨਿਰੰਜਨ ਨਿਰੰਕਾਰ ਨਿਰਬਾਨ, ਤੈ ਕੌਣ ਕੋ ਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀਸ਼, ਤੈ ਛਲ ਛਿਦਰ ਲਗਤ ਕੋ ਕੀਸ। ਜੈ ਜੋਤ ਸਰੂਪੀ ਜੋਤ ਸੰਗ ਸਮਾਵੈ, ਤੈ ਕਿਸੇ ਭੂਖ ਕਮਣ ਤ੍ਰੈ ਬਤਾਵੇ। ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਏ ਸਮਾਰ। ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾਪ ਮਿੱਤਰ ਸੁਧ ਭਾਈ। ਜੇ ਸਰਬ ਕਲਾ ਆਪੇ ਪਰਬੀਨ, ਤੈ ਵੇਦਕ ਦੇਵ ਕਹਾ ਕੋ ਚੀਨ। ਜਬ ਆਪਣੇ ਆਪ ਆਪ ਔਰ ਧਾਰੈ, ਤੋ ਸਗਨ ਅਪਸਗਨ ਕਹਾ ਵਿਚਾਰੈ। ਜੇ ਆਪਨ ਊਚ ਆਪਣੇ ਆਪ ਨੇਰਾ, ਤੈ ਕੌਣ ਠਾਕਰ ਕੌਣ ਕਹੀਏ ਚੇਰਾ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ। ਜੇ ਅਚਲ ਛੇਦ ਭੇਦ ਸਮਾਇਆ, ਉਹਾਂ ਕਿਸੇ ਬਿਆਪਤ ਮਾਇਆ। ਆਪਸ ਕੋ ਆਪੇ ਆਦੇਸ਼, ਤੈ ਗੁਣ ਕਾ ਨਾਹੀ ਪਰਵੇਸ਼। ਜੇ ਏਕੇ ਏਕ ਭਗਵੰਤਾ, ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜੇ ਆਪਣੇ ਆਪ ਆਪ ਪਤੀਆਰਾ, ਤੈ ਕੌਣ ਕਥੇ ਕੌਣ ਸੁਣਨੇ ਹਾਰਾ। ਬਹੁ ਬਿਆੰਤ ਉੱਚ ਤੇ ਊਚਾ, ਨਾਨਕ ਆਪਸ ਕੋ ਆਪੇ ਪਹੁੰਚਾ। ਜੇ ਆਪ ਰਚਿਓ ਪਰਪੰਚ ਆਕਾਰ, ਤੈ ਗੁਣ ਮੈਂ ਕਿਨੋ ਬਿਸਥਾਰ। ਪਾਪੁਣ ਤੈ ਭਈ ਕਹਾਵਤ, ਕੋ ਨਰਕ ਕੋ ਸੁਰਗ ਬੰਛਾਵਤ। ਆਲ ਜਲ ਮਾਇਆ ਜੰਜਾਲ, ਹੋਮੇ ਮੋਹ ਭਰਮ ਪੈ ਭਾਰ। ਦੂਖ ਸੁਖ ਮਾਨ ਅਪਮਾਨ, ਅਨਕ ਪ੍ਰਕਾਰ ਕੀਓ ਬਖਿਆਨ। ਆਪਨ ਖੇਲ ਆਪ ਕਰ ਦੇਖੈ, ਖੇਲ ਸੰਗੋਚੇ ਤੋ ਨਾਨਕ ਏਕੈ। ਜੇ ਅਵਗਤ ਭਗਤ ਹੈ ਆਪ, ਜੇ ਪਸਰੇ ਪਸਾਰ ਸੰਤ ਪ੍ਰਤਾਪ। ਦੂਹ ਪਾਕਾ ਆਪੇ ਧਨੀ, ਉਨਕੀ ਸੁਭਾ ਉਨਹੂ ਬਨੀ। ਆਪੇ ਕੁਤ ਕਰੇ ਅੰਧ ਚੋਜ, ਆਪੇ ਰਸ ਭੋਗਨ ਨਿਰਜੋਗ। ਜਿਸ ਭਾਵੇ ਤਸੇ ਆਪਣ ਨਾਏ ਲਾਵੈ, ਜਿਸ ਭਾਵੇ ਤਸ ਖੇਲ ਖਿਲਾਵੈ।

ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਤਾਰ ਜਾਤ ਭਾਵਿਤ ਸ੍ਰੇਠ ਪਾਏ ਆਪਣੇ ਭਾਣੇ ਲਏ ਸਮਾਏ ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾਕੋ ਪ੍ਰਭ ਜੀਵ ਆਪ ਬਿਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰੇਠ ਕਾ ਜੇਤਾ ਜੀ ਜੰਦਲ ਸਭ ਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰੱਖ ਤਿਸ ਕੋਈ ਨਾ ਮਾਰੈ ਸੋ ਮੁਆ ਜਿਸ ਮਨੋ ਵਿਸਾਰੇ ਤਿਸ ਤਾ ਜਬਰ ਕਹਾ ਕੋ ਜਾਏ ਸਭ ਸਰੇਕ ਨਿਰੰਜਨ ਰਾਏ ਜੀ ਕੀ ਜੋਤ ਜਾ ਕੇ ਸਭ ਹਾਥ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਬਿਆਪ ਪ੍ਰਿਤ ਪਾਲੇ ਜੀਨ ਬਪਾਤ ਜੋ ਜੋ ਰਚਿਓ ਸੋ ਤਿਸੇ ਧਿਆਤ ਜਿਸ ਭਾਵੇ ਤਿਸ ਲਏ ਮਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਏਕ ਨਾਏ ਤਿਸ ਕੀ ਆਸਨ ਬਿਰਤੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸਵਾਓ ਆਠ ਪੈਰ ਪ੍ਰਾਪੇ ਖੋ ਨੇਰਾ ਮਿਟੇ ਗਿਆਨ ਬਿਨ ਸੇ ਅੰਧੇਰਾ ਸੁਨ ਉਪਦੇਸ ਹਿਰਦੇ ਵਸਾਵੋ ਮਨ ਛੇ ਨਾਨਕ ਫਲ ਪਾਓ ਹਾਲਤ ਪਾਲਤੇ ਲਿਓ ਸਵਾਰ ਰਾਮ ਨਾਮ ਅੰਤਰ ਅਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤੇ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲੈਵ ਲਾਏ ਦੁਖ ਦਰਦ ਮਨ ਤੇ ਭੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗਹਿ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬੋਰ ਨ ਆਵੇ ਜਾਏ ਤਿਹ ਤੇ ਦੂਰ ਕਹਾ ਕੋ ਜਾਏ ਉਪਰੇ ਰਾਖਨ ਹਾਰ ਧਿਆਏ ਨਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਅਹੰਕਾਰ ਤਿਹ ਜਨ ਕੋ ਕੋਈ ਨ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਲ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੇ ਪੁਰਖ ਪ੍ਰਧਾਨ ਜਿਸ ਮਨ ਬਸੇ ਸੋਹਤ ਨਿਹਾਲ ਤਾ ਕੇ ਨਿਕਟ ਨ ਆਵਤ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਇਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਟਾਏ ਨੌ ਨਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਿ ਨਾਦ ਕਹਿ ਨਾ ਜਾਏ ਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਏ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਿਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਹਿ ਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਹ ਤੇ ਪਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਬੀਦ ਪ੍ਰਾਣ ਸਿਮਰਤ ਮੈਂ ਦੇਖ ਸਸਿਰ ਸੂਰ ਨਖੇਤਰ ਮੈਂ ਇਹ

ਗੁਰ ਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹ ਵਿਸਾਸ। ਸੰਤ ਜਿਨ੍ਹਾਂ ਕਾ ਪੇਖਣ ਸਭ ਬ੍ਰਹਮ, ਸੰਤ ਜਿਨ੍ਹਾਂ ਕੇ ਹਿਰਦੇ ਸਭ ਧਰਮ। ਸੰਤ ਜਿਨ੍ਹਾਂ ਸੁਨੇ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸਕੀ ਇਹ ਰਹਿਤ, ਸਤ ਭਜਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ। ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸਨ ਦੇਖ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭਤੇ ਸਗਲੀ ਉਤ ਪਤ। ਤਿਸ ਭਾਵੇ ਤਾਂ ਕਰੇ ਵਿਸਥਾਰ, ਤਿਸ ਭਾਵੇ ਤਾਂ ਏਕ ਅੰਕਾਰ। ਅਨ ਕਲਾ ਲਖੀ ਨਹਿ ਜਾਏ, ਜਿਸ ਭਾਵੇ ਤਿਸ ਲਏ ਮਿਲਾਏ। ਕਵਨ ਨਗਟ ਕਵਨ ਕਹੀਏ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤੇ ਜਨ ਆਪ ਬਜਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪੇ ਕਨਹਾਰਾ। ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ। ਆਮਨ ਜਾਨਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕੇ ਮਦ ਅਲਿਪ ਤੋਰ ਹੈ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾਂ ਲਏ ਸਮਾਏ। ਇਹਤੇ ਹੋਏ ਸੋ ਨਾਹੀ ਬੁਰਾ, ਊਰੇ ਕਹੋ ਕਿਨੇ ਕਾਸ਼ ਕਰਾ। ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਜ ਧਾਰੀ ਸਭ ਸਾਚ, ਊਤ ਪੋਤ ਆਪਣ ਸੰਗ ਰਾਚ। ਤਾਂ ਕਿ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ। ਤਿਸਕਾ ਕੀਆ ਸਭ ਪਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਸ ਹਿਰਦੇ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਾਗਤ ਤਰਾਇਆ। ਜਨ ਆਵਨ ਕਾ ਇਹ ਸਵਾਓ, ਜਨ ਕੇ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ

ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ

ਸੁਖ ਮਨਿ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੇ ਸੋ ਤਿਨਧਾਨ, ਸਰਬ ਇੱਛਾ ਤਾਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਉੱਚ ਪਾਏ ਅਸਥਾਨ, ਬੋਰ ਨ ਹੋਵੇ ਆਮਨ ਜਾਨ, ਹਰ ਧਨ ਖਾੜ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂਤ ਰਿਦ ਨਵ ਨਿਦ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸਨਾਨ, ਚਾਰ ਪਦਾਰਥ ਕਮਲ ਪ੍ਰਗਾਸ, ਸਭ ਕੈ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਕੈ ਮੁਖ ਪੁਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ, ਇਹ ਉਹਨਾਂ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਲੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤਾਵਨ ਕਾ ਸਦਕਾ

सर्वसु को भेजा जा खालसा जी साहिब दर्शे रियायत देख देख फतेह बिरद की बैज पंथ की जी श्री साहिब जी सहाय खालसा जी के बोल बाले बोलो जी सिखा नु सिखी दान केस दान रहत दान विवेक दान विसाह दान भरोसा दान दाना सिर दान नाम दान श्री अमृतसर दर्शन शनान चौंकियां झंडे बंगे जुगो जुग अटल धर्म का जयकार बोलो जी सिखा दा मन नीवा मत उची मत दा रखा बकाल पुरख भाई गुरु है अकाल पुरख अपने पंथ दे सदा सहाई दातार जियो श्री ननकाणा साहिब दे गुरुद्वारिया गुरुधामां दे जिन्हां तों पंथ नूं विछोड़िया गया खुले दर्शन दीदार सेवा संभाल दान प्यारे खालसा जी नूं बख्शो इन माणियां दे मान नताणियां दे दान न्योटियां दी ओट सच्चे पिता वाहिगुरु साहिब श्री गुरु ग्रंथ साहिब जीओ महाराज आप जी दे चरणां संगत वल्लों सेवक परिवार नूं आदे चरण अरदास बेनती है ਕੀਤਾ ਲੋੜੀਏ ਕੰਮ ਸੁਹਰ ਪਿਆ ਆਖੀਆ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀ ਅੱਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਕਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤੈਨੂੰ ਸਤਿਗੁਰ ਚਰਨ ਗਏ ਸਤਿਗੁਰ ਦਰ ਕਰਦੇ ਸੇਵ ਪਰਿਵਾਰ ਭਾਈ ਰਵਿੰਦਰ ਸਿੰਘ ਬੀਬੀ ਪਰਵਿੰਦਰ ਕੌਰ ਇਹਨਾਂ ਦੇ ਬੱਚੇ ਹਰਪ੍ਰੀਤ ਕੌਰ ਅਤੇ ਜਰਨੈਲ ਸਿੰਘ ਬੀਬੀ ਜਸਦੀਪ ਕੌਰ ਇਹਨਾਂ ਦੇ ਬੇਟੇ ਸਤਿੰਦਰ ਸਿੰਘ ਸਭ ਪਰਿਵਾਰਾਂ ਨੂੰ ਬੱਚਿਆਂ ਦੇ ਆਪ ਜੀ ਨੇ ਸੰਯੋਗ ਪ੍ਰਗਟ ਕੀਤੇ ਹਨ ਮੰਗਣੀ ਦੀ ਖੁਸ਼ੀ ਵਿੱਚ ਸਤਿਗੁਰੂ ਆਪ ਦੇ ਚਰਨ ਉੱਠ ਅਸਰ ਲੈਂਦੇ ਹੋਏ ਆਪ ਦੇ ਚਰਨਾਂ 'ਚ ਪਹੁੰਚ ਗਏ ਆਪ ਪਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਸ਼ਬਦ ਕੀਰਤਨ ਹੋਏ ਛੇ ਪੌੜੀ ਨਾਥ ਸਾਹਿਬ ਜੀ ਕੇ ਗਾਇਓ ਨਾਮ ਸਿਮਰਨ ਸਮੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੇ ਮਾਫ਼ੀ ਬਖਸ਼ ਹੋਗਾ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੇ ਆਤਮਨ ਸਤਿਗੁਰੂ ਦੋਨਾਂ ਸੇਵਕ ਪਰਿਵਾਰਾਂ ਦੇ ਸਿਰ 'ਤੇ ਮਿਹਰ ਪਿਆਰ ਰੰਗ ਬੱਚਿਆਂ ਦੇ ਦੋਨਾਂ ਸਿਰ 'ਤੇ ਮਿਹਰ ਪਿਆਰ ਸਤਿਗੁਰ ਪਰਿਵਾਰ ਦੇ ਆਉਣ ਵਾਲੇ ਕਾਰਜ ਅੰਗ ਸੰਗ ਸਹਾਈ ਹੋ ਕੇ ਨਿਰਵਿਘਨਤਾ ਸਾਹਿਬ ਸੰਪੂਰਨਤਾ ਕਰਵਾਉਣੀਆਂ ਚੜ੍ਹਦੀ ਕਲਾ ਦਾਤਾਂ ਬਖਸ਼ਣ ਸੀਸ 'ਤੇ ਮਿਹਰ ਭਰੇ ਹੱਥ ਰੱਖਣਾ ਸਤਿਕਿਰਪਾ ਕਰਨੀ ਮਿਹਰ ਕਰਨੀ ਪਰਿਵਾਰ ਵੱਲੋਂ ਸਤਿਗੁਰ ਆਪ ਇਸ ਖੁਸ਼ੀਆਂ ਆਪ ਜੀ ਨੂੰ ਸੋਹਣੇ ਰੁਮਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸੱਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਆਈ ਸੰਗਤ ਦੀ ਹਾਜ਼ਰੀ ਅਤੇ ਲੁੜ ਭੇਟਾ ਕਿੱਦਰ ਪ੍ਰਵਾਨ ਕਰਨੀ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਸੁਖਮਨੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਸ਼ਬਦ ਕੀਰਤਨ ਛੇ ਪੌੜੀ ਨਾਥ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਰ ਬਖਸ਼ਾਂ ਕੀਤੀਆਂ ਹਨ ਸੇਵਕ ਪਰਿਵਾਰਾਂ ਅਤੇ ਪਰਿਵਾਰਾਂ ਨਾਲ ਬੱਚੇ ਦੇ ਬੱਚਿਆਂ ਦੇ ਜੋ ਕਿ ਸੰਯੋਗ ਪ੍ਰਗਟ ਹੋਏ ਹਨ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਦੋਨਾਂ ਪਰਿਵਾਰਾਂ ਵੱਲੋਂ ਬੱਚਿਆਂ ਦੇ ਮੰਗਣੇ ਦੀ ਖੁਸ਼ੀ ਵਿੱਚ ਗੁਰੂ ਮਹਾਰਾਜ ਦੇ ਚਰਨ ਪਰਸੇ ਗਏ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਆਪ ਸੰਗਤਾਂ ਨੇ ਸਰਵਣ ਕੀਤੇ, ਪਰਿਵਾਰ ਨੇ ਉਪਰੰਤ ਸ਼ਬਦ ਕੀਰਤਨ ਹੋਏ, ਅਰਦਾਸ ਬੇਨਤੀ ਪਰਿਵਾਰ ਦੇ ਦੋਨਾਂ ਪਰਿਵਾਰਾਂ ਦੇ ਬੱਚਿਆਂ ਦੇ ਜੋ ਕਾਰਜ ਆ ਰਹੇ ਹਨ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ, ਸੰਪੂਰਨਤਾ ਵਾਸਤੇ, ਕਾਰਜ ਦੇ ਰਾਸ ਵਾਸਤੇ, ਸੰਗਤ ਵੱਲੋਂ ਪਰਿਵਾਰ ਦੇ ਵਾਸਤੇ ਗੁਰੂ ਮਹਾਰਾਜ ਚਰਨਾਂ 'ਚ ਅਰਦਾਸ ਬੇਨਤੀ, ਗੁਰੂ ਮਹਾਰਾਜ ਹੁਕਮ ਬਖਸ਼ਿਸ਼ ਕੀਤੇ ਹਨ। ਗੁਰੂ ਮਹਾਰਾਜ ਕਿਰਪਾ ਕਰਨ ਦੋਨਾਂ ਪਰਿਵਾਰਾਂ ਅਤੇ ਬੱਚਿਆਂ ਦੇ ਸਿਰ 'ਤੇ ਮਿਹਰ ਪ੍ਰਾਪਤ ਰਖਾਉਣ ਵਾਲੇ ਕਾਰਜ ਸਤਿਗੁਰੂ ਜੀ ਅੰਗ ਸੰਗ ਸਹਾਈ ਹੋ ਕੇ ਨਿਰਵਿਘਨਤਾ ਸਾਹਿਬ ਸੰਪੂਰਨਤਾ ਕਰਾਉਣ। ਸੰਗਤ ਵੱਲੋਂ ਦੋਨਾਂ ਪਰਿਵਾਰਾਂ ਨੂੰ ਅਤੇ ਬੱਚਿਆਂ ਨੂੰ ਇਸ ਖੁਸ਼ੀਆਂ ਦੀ ਲੱਖ ਲੱਖ ਵਧਾਈਆਂ ਜੀ, ਅਤੇ ਦੋਨਾਂ ਪਰਿਵਾਰਾਂ ਵੱਲੋਂ ਹੀ ਆਈ ਆਪ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਹੁਣ ਪਰਿਵਾਰ ਵੱਲੋਂ ਜੋ ਹੁਕਮ ਆਇਆ ਸੀ ਬੱਚਿਆਂ ਦਾ ਜੋ ਸ਼ਗਨ ਦਾ ਰਸਮ ਕਰਨੀ ਹੈ, ਖੁਸ਼ੀ ਕਰਨੀ ਹੈ, ਉਹ ਆਪ ਜੀ ਕਰ ਸਕਦੇ ਹੋ। ਆਪ ਜੀ ਨੂੰ ਬੇਨਤੀ ਹੈ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ, ਅਗਰ ਬੱਚਿਆਂ ਦੀ ਜੋ ਖੁਸ਼ੀ ਕਰਨੀ ਆਪਣੇ ਗੁਰੂ ਮਹਾਰਾਜ ਦੇ ਅੱਗੇ ਲਿਆ ਕੇ ਬਿਠਾ ਕੇ ਖੁਸ਼ੀ ਕਰ ਸਕਦੇ ਹਨ, ਉਹਨਾਂ ਨੂੰ ਖੁਸ਼ੀਆਂ ਝੋਲ 'ਚ ਪਾ ਸਕਦੇ ਹੋ ਜੀ।

ਬਹੁਤ ਬਹੁਤ ਵਧਾਈਆਂ ਜੀ ਦੋਨਾਂ ਪਰਿਵਾਰਾਂ ਨੂੰ ਅਤੇ ਸੰਗਤ ਵੱਲੋਂ ਵੀ ਪਰਿਵਾਰ ਦੋਨਾਂ ਨੂੰ ਵਧਾਈਆਂ ਜੀ ਅਤੇ ਦੋਨਾਂ ਪਰਿਵਾਰਾਂ ਨੂੰ ਬੇਨਤੀ ਹੈ ਜੋ ਆਪ ਸੰਗਤ ਆਈ ਹੋ ਆਪ ਜੀ ਵਾਸਤੇ ਬਾਹਰ ਲੰਗਰ ਗੁਰੂ ਕੇ ਤਿਆਰ ਹਨ ਆਪ ਨੇ ਸਭ ਨੇ ਛਾਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Patrzę na Was i na nas.

ਸਿਰਫ ਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਸਤਿਗੁਰ ਮਿਹਰ ਕਰਨ, ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਣ। ਗਿਆਨੀ ਜੀ ਅਤੇ ਮੇਰੇ ਸਤਿਕਾਰਯੋਗ ਭਾਈ ਮੱਖਣ ਸਿੰਘ ਜੀ, ਪਿਆਰ ਤਾਂ ਸਾਡੇ ਨਾਲ ਬਹੁਤ ਆ, ਪਰ ਇੱਦਾਂ ਦੇ ਪ੍ਰੋਗਰਾਮ ਚੋਰੀ ਚੋਰੀ ਕਰ ਲੈਂਦੇ ਆ। ਇਹਨਾਂ ਗਿਆਨੀ ਉਹਨਾਂ ਨੂੰ ਉਲਾਮਾ ਦੇਣਾ ਮੈਂ। ਸੋ ਆਓ, ਵਧਾਈਆਂ ਗਿਆਨੀ ਜੀ ਬਹੁਤ ਬਹੁਤ। ਹੁਣ ਬੱਚੇ ਬੱਚੀ ਨੂੰ ਸਿਰੋਪਾਓ ਦਿੱਤਾ ਜਾਵੇਗਾ। ਸੋ ਮੈਂ ਬੇਨਤੀ ਕਰਾਂਗਾ, ਦੋਨੇ ਹੀ ਬੱਚੇ ਖੜ੍ਹੇ ਹੋ ਕੇ ਸਿਰੋਪਾਓ ਲਓ ਜੀ।

ਸਤਿਗੁਰ ਕਿਰਪਾ ਕਰਨ ਦੋਹਾਂ ਪਵਾਰਾਂ ਦੇ ਜੋੜੀ ਦੀ ਲੰਮੀ ਆਰਜੂ ਗੁਰੂ ਕੀਆਂ ਬਖਸ਼ਾਂ ਹਮੇਸ਼ਾ ਇਹਨਾਂ ਦੇ ਨਾਲ ਰਹਿਣ ਅਤੇ ਆਸ ਕਰਦਾ ਹਾਂ ਇਸੇ ਤਰ੍ਹਾਂ ਗੁਰ ਕੇ ਚਰਨਾਂ ਨਾਲ ਜੁੜੇ ਰਹਿਣਗੇ। ਆਓ ਹੁਣ ਪ੍ਰੋਗਰਾਮ ਸਮਾਪਤ ਹੈ। ਹਾਂਜੀ, ਸ਼ਗਨ ਜੋ ਹੈ ਉਹ ਸਿਰਫ ਪਰਿਵਾਰ ਵਾਲਿਆਂ ਨੇ ਪਾਉਣਾ ਹੈ, ਬਾਕੀ ਦੀਆਂ ਸੰਗਤਾਂ ਨਹੀਂ। ਸੋ ਸਾਰੀਆਂ ਸੰਗਤਾਂ ਵੱਲ ਬੇਨਤੀ ਹੈ, ਬਾਹਰ ਲੰਗਰ ਹਾਜ਼ਰ ਹੈ, ਲੋੜ ਅਨੁਸਾਰ ਸਾਰਿਆਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਪ੍ਰੋਗਰਾਮ ਇੱਥੇ ਹੀ ਸਮਾਪਤੀ ਹੈ। ਮੈਂ ਬੇਨਤੀ ਕਰਾਂ ਸੁਖਮਨੀ ਸਾਹਿਬ ਵਾਲੀਆਂ ਬੀਬੀਆਂ ਦੇ ਚਰਨਾਂ 'ਚ। ਸੁਖਮਨੀ ਸਾਹਿਬ ਲਾਇਬ੍ਰੇਰੀ ਦੇ ਉੱਪਰ ਹੋਵੇਗਾ ਕਿਉਂਕਿ ਇੱਥੇ ਹੋਰ ਪ੍ਰੋਗਰਾਮ ਚੱਲਣਾ ਹੈ। ਸੋ ਆਪਾਂ ਹਾਲ ਦਾ ਜਗ੍ਹਾ ਦੀ ਘਾਟ ਕਰਕੇ ਸੁਖਮਨੀ ਸਾਹਿਬ ਲਾਇਬ੍ਰੇਰੀ ਦੇ ਉੱਪਰ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਗੁਰਮੁਖ ਧਿਆਈਏ, ਜਿਸ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿਤ ਲਾਈਏ, ਗੁਹਜ ਗੱਲ ਜੀ ਕੀ ਕੀਚੈ, ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ, ਗੁਰਪੂਰਾ ਹਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਐ, ਜਿਸ ਪੂਰਵ ਹੋਵੇ ਲਿਖਿਆ ਸੋ ਹਰ ਗੁਣ ਗਾਈਐ, ਸਲੋਕ ਮਹੱਲਾ ਤੀਜਾ।

ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਵਾਏ ਹਰ ਰਿਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਸੱਚ ਤਿਆਏ ਅਮਰਾ ਪਦ ਪਾਇਆ ਅਨਹਦ ਸ਼ਬਦ ਵਜਾਏ ਸੱਚੋ ਦਹ ਦਸ ਪਸਰਿਆ ਗੁਰ ਕੈ ਸਹਿਜ ਸੁ ਪਾਏ ਨਾਨਕ ਜਿਨ ਅੰਦਰ ਸੱਚ ਹੈ ਸੇ ਜਨ ਛਪਹਿ ਨਾ ਕਿਸੇ ਦੇ ਛਪਾਏ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ ਮਾਨਸ ਤੇ ਦੇਵ ਤੇ ਭਏ ਸੱਚੀ ਭਗਤ ਜਿਸ ਦੇ ਹੋਮੇ ਮਾਰ ਮਲਾਇਨ ਗੁਰ ਕੈ ਸ਼ਬਦ ਸੁਚੇ ਨਾਨਕ ਸਹਿਜੇ ਮਿਲ ਰਹੇ ਨਾ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾਵੇ ਕੀ ਵੱਡੀ ਵਡਿਆਈ ਹਰ ਕਰਤੇ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ ਨਿੰਦਕ ਦੋਸਤ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸਹੀ ਕੀ ਝੱਖ ਮਾਰੀ ਜਾਂ ਸੱਚੇ ਸਿਉ ਬਨ ਆਈ ਜੇ ਗੱਲ ਕਰਤੇ ਭਾਵੇ ਤਾਂ ਨਿਤ ਨਿਤ ਚੜੇ ਸਵਾਈ ਸਭ

ਹਰ ਸੱਚਾ ਨਿਆਈ। ਕੂੜਿਆਰਾਂ ਕੇ ਮੁਟ ਮੁਖ ਫਿਟਕੀ ਹੈ ਸੱਚ ਭਗਤ ਵਡਿਆਈ। ਸੱਚ ਸਾਹਿਬ ਸੱਚਾ ਨਿਆਂ ਹੈ ਸਿਰ ਨਿੰਦਕ ਛਾਈ। ਜਨ ਨਾਨਕ ਸੱਚ ਰਾਧਿਆ ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਪੂਰੇ ਭਾਗ ਸਤਿਗੁਰ ਪਾਈਏ ਜੇ ਹਰ

ਸਕਦ ਨਵਰ ਨਾ ਕੋਏ, ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸਖ ਹੋਏ ਪੌੜੀ, ਜਿਨੀ ਗੁਰਮੁਖ ਹਰ ਨਾਮ ਧਨ ਨਾ ਖਟਿਓ, ਸੇ ਦੀਵਾਲੀਏ ਜੁਗ ਮਾਹੇ, ਓਏ ਮੰਗਦੇ ਫਿਰੇ ਸਭ ਜਗਤ ਮਹਿ, ਕੋਈ ਮੋਹ ਥੁੱਕ ਨਾ

ਤੇ ਧੁਰ ਲਿਖ ਪਾਇਆ। ਇਸ ਹਰ ਧਨ ਕਾ ਕੋਈ ਸਰੀਕ ਨਾਹੀ, ਕਿਸੇ ਕਾ ਖਤ ਨਾਹੀ, ਕਿਸੇ ਕੇ ਸੀਬ ਬੰਨੇ ਰੋਲ ਨਾਹੀ। ਜੇ ਕੋ ਹਰ ਧਨ ਕੀ ਬਖੀਲੀ ਕਰੇ, ਤਿਸ ਕਾ ਮੋਹ ਹਰ ਚੌਂ ਕੁੰਡਾਂ ਵਿੱਚ ਕਾਲਾ ਕਰਾਇਆ। ਹਰ ਕੇ ਦਿੱਤੇ ਨਾਲ ਕਿਸੇ ਜ਼ੋਰ ਬਖੀਲੀ

ਹਰ ਜਗਦੀਸ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੇ ਸਾਨਿਹ ਫਲ ਆਸ ਸਭ ਵਿਰਥੀ ਜਾਈ ਰਹਾਓ ਜੋ ਦਿਸੇ ਮਾਇਆ ਮੋਹ ਕੁਟੰਬ ਸਭ ਮਤ ਤਿਸਕੀ ਆਸ ਲਗ ਜਨਮ ਗਵਾਈ ਇਨ

ਹਰ ਮਹਿਲ ਪਾਵੇ ਗੁਰਬਚਨੀ ਤਿਸ ਜੇਵੜ ਅਵਰ ਨਾਹੀਂ ਕਿਸੇ ਦਾ ਤਾਣ ਰਹਾਉ ਜਿਤਨੇ ਤਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭ ਬਿਨ ਸਜਾਹੇ ਜਿਉਂ ਰੰਗ ਕੁਸੰਭ ਕਚਾਣ

ਪੰਚ ਪੂਤ ਜਣ ਇੱਕ ਮਾਏ ਉਤਪੁਜ ਖੇਲ ਕਰ ਜਗਤ ਵੀ ਆਏ ਤੀਨ ਗੁਣਾ ਕੈ ਸੰਗ ਰਚ ਰਚ ਰਚ ਰਸੇ ਇਨ ਕੋ ਛੋੜ ਉਪਰ ਜਨ ਵਸੇ ਕਰ ਕਿਰਪਾ ਜਨ ਲੀਏ ਛੁਡਾਏ ਜਿਨ ਕੇ ਸੇ ਤਿਨ ਰੱਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖੁਆਰ ਕੋਂਡ ਮਹੱਲਾ ਪੰਜਵਾਂ ਕਲ ਕਲੇਸ਼ ਮਿਟੇ ਹਰ ਨਾਏ

ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਨਾ ਸੋ ਸੰਚੈ ਜੋ ਹੋਛੀ ਬਾਤ ਮਾਇਆ ਮੋਇਆ ਟੇਡੋ ਜਾਤ ਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ।

ਸਤਨਾਮ ਸ਼੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ। ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੇ ਨਮੈ, ਸ਼੍ਰੀ ਗੁਰਦੇਵੇ ਨਮੈ ਅਸਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰੋ ਜਸ ਬਿਸੰਬਰ ਇੱਕ, ਨਾਮ ਜਪਤਿਓ ਗਣਥਨ ਇੱਕ, ਵੇਦ ਪ੍ਰਾਣ ਸਿਮਰ ਸਦਾ ਆਖਰ ਕੀਨੇ, ਰਾਮ ਨਾਮ ਇੱਕ ਆਖਰ ਕਿਣਕਾ, ਇੱਕ ਜੇ ਜੀ ਵਸਾਵੇ ਤਾਂ ਕੀ ਮਹਿਮਾਨ ਗਣੀ ਨਾ ਆਵੇ। ਕਾਂਖੀਏ ਕੇ ਦਰਸ ਤਾਰੋ, ਨਾਨਕ ਸੰਗ ਮੋਹਿ ਉਧਾਰੋ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬੇਸਰਾਮ ਰਹਾਓ। ਪ੍ਰਭ ਕੈ ਸਿਮਰਨ ਗਰਭ ਨਵਸੈ, ਪ੍ਰਭ ਕੈ ਸਿਮਰਨ ਦੁੱਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਲਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਡਰੈ, ਪ੍ਰਭ ਸਿਮਰਤ ਗਜ ਵਿਗੜਨ ਲਾਗੈ, ਪ੍ਰਭ ਕੈ ਸਿਮਰਨ ਅੰਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁੱਖ ਨ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਵ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਜੇ ਸਿਧ ਨਵਨਿਤ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤਵਦ, ਪ੍ਰਭ ਕੈ ਸਿਮਰਨ ਜਪ ਤਾ ਪੂਜਾ, ਪ੍ਰਭ ਕੈ ਸਿਮਰਨ ਵਿਨਸੇ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦੁਰਗਾ ਮਹਾਨੀ, ਪ੍ਰਭ ਕੈ ਸਿਮਰਨ ਹੋਏ ਸੁਪਾਲਾ, ਪ੍ਰਭ ਕੈ ਸਿਮਰਨ ਸੋ ਫਲ ਫੁਲਾ, ਸੇ ਸਿਮਰਿਆ ਜਿਨੇ ਆਪ ਸਿਮਰਾਈ, ਨਾਨਕ ਤਾ ਕੇ ਲਾਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਧਰੇ ਮੋਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੇ, ਪ੍ਰਭ ਕੈ ਸਿਮਰਨ ਸਭ ਕੈ ਸੁਝੇ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਹਿਰਦ ਮਾਏ ਸਮਾਏ, ਪ੍ਰਭ ਜੀਵ ਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸ਼ਨ ਦਸਨਾ, ਪ੍ਰਭ ਕੋ ਸਿਮਰਾ ਸੇ ਤਨਵੰਤੇ, ਪ੍ਰਭ ਕੋ ਸਿਮਰਾ ਸੇ ਪਦਵੰਤੇ, ਪ੍ਰਭ ਕੋ ਸਿਮਰਾ ਸੇ ਜਨ ਪਰਵਾਨ, ਪ੍ਰਭ ਕੋ ਸਿਮਰਾ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰਾ ਸੇ ਬੇ ਮਾਤਾ ਜੀ, ਪ੍ਰਭ ਕੋ ਸਿਮਰਾ ਸੇ ਸਰਵ ਗਿਰਾ ਜੀ, ਪ੍ਰਭ ਕੋ ਸਿਮਰਨ ਸੇ ਸੁਖਵਾਸੀ, ਪ੍ਰਭ ਕੋ ਸਿਮਰਨ ਸਦਾ ਅਵਨਾਸੀ, ਸਿਮਰਨ ਤੇ ਲਾਗੇ ਜਿਨੀ ਆਪ ਦੇ ਅੱਲਾ, ਨਾਨਕ ਜਨ ਕੀ ਮੰਗਿਆ ਰਵਾਲਾ, ਪ੍ਰਭ ਕੋ ਸਿਮਰਨ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰਨ ਤਿੰਨ ਸਤਿ ਬਲਿਹਾਰੀ, ਪ੍ਰਭ ਕੋ ਸਿਮਰਨ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰਨ ਤਿੰਨ ਸੁਖ ਵਿਆਵੇ, ਪ੍ਰਭ ਕੋ ਸਿਮਰਨ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰਨ ਤਿੰਨ ਨਿਰਮਲ ਰੀਤਾ, ਪ੍ਰਭ ਕੋ ਸਿਮਰਨ ਤਿੰਨ ਅਣਦ ਘਨੇਰੇ, ਪ੍ਰਭ ਕੋ ਸਿਮਰਨ ਹੈ ਵਸੈ ਹਰ ਨੇਰੇ, ਸੰਤ ਕਿਰਪਾ ਤੇ ਆਂਦੇ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਹੁ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਣੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨੰਦ ਸੁਕਾਰ ਸੁਖ, ਪ੍ਰਭ ਸਿਮਰਨ ਖੰਤ ਨਾਰ ਸਿਮਰਨ ਸੇ ਜਾ ਜਿਨ ਕੋ ਪਾ ਮਾਇਆ, ਨਾਨਕ ਤਿੰਨ ਜਨ ਸ਼ਰਣੀ ਪਾਇਆ, ਹਰ ਸਿਮਰਨ ਕਵ ਪ੍ਰਗ ਪਟਾਏ, ਹਰ ਸਿਮਰਨ ਲਗ ਬੇਦ ਪਾਏ, ਹਰ ਸਿਮਰਨ ਪਏ ਸੇ ਜਤੀਨ ਦਾਤੇ, ਹਰ ਸਿਮਰਨ ਨੀਚੋਂ ਗੁਣ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਕਾਰਨ ਕਰਨਾ, ਹਰ ਸਿਮਰਨ ਕਿਉ ਸਗਲੇ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜੇ ਸਿਆ ਬਚਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕੇ ਪ੍ਰਭ ਸਾਤ ਅਸਪਤਿ, ਜੈ ਮਾਤ ਪਿਤਾ ਸੁਤ ਮਿਤ ਨ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂਜਾ ਦਲਿਆ, ਤੈਂ ਕੇਵਲ ਨਾਮ ਸੰਗ ਤੇਰਾ ਚੱਲੈ, ਜੈ ਮੁਸ਼ਕਲ ਹੋਵੇ ਤਾਂ ਪਾਰੀ, ਹਰ ਕੋ ਨਾਮ ਕਿਨ ਮਾਏ ਉਧਾਰੀ, ਅਨਕ ਪੁੰਨ ਹੈ ਚਰਨ ਕਰਤ ਨਹੀਂ ਤਰ, ਹਰ ਕੋ ਨਾਮ ਕੋਟ ਪਾਪ ਬਰਹਾਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਹਨੇਰੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ, ਹਰ ਕਾ ਨਾਮ ਜਪ

ਸ਼ਾਮ ਜਹਾਂ ਤਿਰਕਾਮਨ ਤੋਂ ਜੇ ਕਰਕੇ ਤੇ ਨਾਨਕਾਰ ਰਮਤ ਵਰਕੇ ਭਗਤ ਜਨਾ ਕੀ ਵਰਤਨਾ ਪੰਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸਿੰਧ ਦੇ ਰਾਤ ਹਰ ਹਰਿ ਔਖਤ ਸਾਧ ਕੁਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨਦਾਨ ਮੰਤਰ ਅੰਗਰ ਤੀਰ ਅੰਗ ਏਕੇ ਨਾਨਕ ਜਨ ਕੇ ਬੀਰਤ ਬਬੀ ਕੇ ਹਰ ਕਾ ਨਾਮ ਜਨ ਕੋ ਮੁਗ ਜੁਗਤ ਹਰ ਕੇ ਨਾਮ ਜਨ ਕੋ ਤੀਰਥ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰਿਣਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਸ਼ ਨਾਹੀਂ ਵਿਯੋਗ ਜਨ ਰਤ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕਹੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਓੜਸ ਦਾਣੀ ਹਰ ਪ੍ਰਤਾਪ ਜਨ ਵਰਣ ਜਾਣੀ ਓਤ ਭੋਜਨ ਹਰ ਰਸ ਰਤੇ ਸੁਨ ਸਮਾਧ ਨਾਮ ਰਸ ਮਾਥੀ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟਣੀ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਕਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣ ਦਰਦਲੋਕ ਲੱਥਾ ਨਾਮ ਕੀ ਮਹਿਮਾ ਸੰਤਰੇ ਦੋਸ਼ ਸੰਤ ਪ੍ਰਤਾਪ ਦੁਰੇ ਸਭ ਨਸੇ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ ਧਿਆਈਏ ਨਾਮ ਤੁਲ ਕਿਸ਼ੋਰ ਨ ਹੋਏ ਨਾਨਕ ਗੁਰਮੁ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸਪਦੀ ਜਾਪਤਾ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤਿਆਗ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਬੋ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰਿਆ ਭਵਾਨ ਦੀ ਨਹੀਂ ਤੁਰ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਅਖਬਾਰ ਨੌਖੰਡ ਪਿਥਵੀ ਪ੍ਰੈ ਸਿਰ ਜੀਵਤ ਮਾਤ ਵਾਸ ਵੀ ਸਰਦੀ ਵਿਆਕਰ ਮਾਏ ਹੋਮਤ ਬ੍ਰਾਹਣ ਕਨਕ ਸੁ ਹੈ ਭਰਪੂਮਤਾ ਨਿਓਲੀ ਕਰਮ ਕਰੈ ਬਵਾਸਨ ਜੈਨ ਮਾਰਗ ਸੰਜਮਲ ਸਾਧਨ ਨਿਮਕ ਨਿਮਕ ਕਰ ਸ਼੍ਰੀ ਕੁਟਾਵੇ ਤੋ ਵੀ ਹੋਮੈ ਮੇਰ ਨ ਜਾਵੇ ਹਰ ਕੈ ਨਾਮ ਸਮ ਸਰਗਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੈ ਗਰਭ ਮਾਨਾ ਮਨ ਤੇ ਹੋਟੈ ਸੋਚ ਕਰਿਆ ਦਿਨ ਸੋ ਰਾਤ ਮਨ ਕੀ ਮੇਰ ਨ ਤਨ ਤੇ ਜਾਤ ਇਸ ਦੇਹੀ ਕਬੋ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਡਰੇ ਜਲ ਤੋ ਵੈ ਬੋਧੇ ਅਨੀਤ ਸੁਧ ਕਹਾਂ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਉਚ ਨਾਨਕ ਨਾਮ ਉਦਰੇ ਪਤਤ ਬਹੁ ਮੋਚ ਬਹੁ ਸਿਆਣ ਜਮ ਕਾ ਪਹੁ ਵਿਆਪੈ ਅਨਕ ਜਤਨ ਕਰ ਤਿਸ਼ਨ ਥਰਾਪੈ ਭੀਕ ਅਨੇਕ ਅਗਰਨੀ ਬੋਝੈ ਖੋਟ ਭਾਵ ਦਰਗਾਨੀ ਸਿਜੈ ਛੂਟਸ ਨਾਹੀ ਉਪੈ ਅਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰ ਤੂੰ ਸਗਲੀ ਜਮਡਾਨਾ ਗੋਬਿੰਦ ਭਜਨ ਬਿੰਦ ਥਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿ ਸਫਾਈ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਹਸਾਂਗੇ ਹੋਮੈ ਸ਼ੋਰ ਹੈ ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਣੀ ਪਰ ਜੇ ਜਨ ਕੋ ਪਵ ਦਰਸ ਪਿਆਸਾ ਨਾਨਕ ਦਾਖੇ ਬਲ ਬਲ ਜਸ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਹਸੰਗ ਜਾਖਾ ਮਿੱਟੇ ਪਾਣੇ ਆਪਸ ਕੋ ਜੋ ਜਾਣੇ ਨੀਚਾ ਸਹੁ ਗਣੀਏ ਸਭ ਤੇ ਉੱਚਾ ਜਾਖਾ ਮਨ ਹੋਏ ਸਗਲ ਕੀਰੀ ਨਾ ਹਰ ਹਰ ਨਾਮ ਤਿੰਨ ਕੜਕੜ ਚੀਨਾ ਮਾਨੇ ਆਪਣੇ ਤੇ ਬੁਰਾ ਮਿਟਾ ਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦਿਸ਼ਟਿਤਾ ਨਾਨਕ ਪਾਪ ਨੇ ਲੇਪਾ ਨਿਰਧਨ ਕੋ ਤਨ ਤੇਰੋ ਡਾਓ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਕਟਾਕੋ ਦੇਹ ਦਾਨ ਕਰਨ ਕਰਾਵਣਾ ਹਰ ਸਵਾਮੀ ਸਗਲ ਕਟਾਕੇ ਅੰਤਰ ਜਾਮੀ ਆਪਣੀ ਗਤਮੇ ਜਾਨੋ ਆਪੇ ਆਪਣ ਸੰਗ ਆਪਣਾ ਵਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਆਪਣਾ ਜਾਣਸ ਕੋਏ ਸਰਵ ਧਰਮ ਮੈਂ ਸੇਸ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਧਰਮ ਉਤਮਲ ਹੀਰਾ ਸਗਲ ਉਦਮ ਮੈਂ ਉਦਮ ਫਲਾਰ ਕਾ ਨਾਮ ਜਪੋ ਜੀ ਸਕਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਵਿਖਾਣੀ ਸਗਲ ਥਾਂ ਤੇ ਉਤਮ ਥਾਂ ਨਾਨਕ ਜੀ ਗੜ ਵਸੈ ਹਰ ਨਾਮ ਸਲੋਕ ਨਿਰਗੁਣ ਯਾਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਅਤੇ ਚੀਤ ਰੱਖ ਨਾਨਕ ਨਿਭੀ ਨਾਲ ਅਸਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਦੇ ਕਵਨ ਦੇ ਸਥਾਨੀ ਜੰਤੂ ਸਾਹ ਸਵਾਰ ਸ਼ਿੰਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰਿਆ ਦੂਧ ਪਰ ਜੋਨ ਭੋਜਨ ਸੁਖ ਸੂਦ ਬਿਰਦ ਪਿਆਓ ਪਰ ਸਾਗ ਸਹਿਨ ਮੌਕਾ ਪਿਆਓ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ਨ ਬੂਝੇ ਬਖਸ਼ ਲਿਓ ਤੋ ਨਾਨਕ ਸੀਜਾ ਜੀ ਪ੍ਰਸਾਦ ਤਾਰੇ ਉੱਪਰ ਸੁਖ ਵਸੈ ਸੁਤ ਪ੍ਰਹਤ ਮੀਤ ਬਣਤਾ ਸੰਘ ਹਸੈ ਜੀ ਪ੍ਰਸ਼ਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਭਾਵ ਕਾ ਮੁੱਲ ਜੇ ਪ੍ਰਸ਼ਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਧ ਵਸਾ ਦੀਨੇ ਹਸਤ ਭਾਵ ਕਰਨੇ ਤਰਸਣਾ ਤਿਸੇ ਤਿਆਗ ਵਰ ਸੰਗ ਰੱਖਣਾ ਇਸੇ ਦੋਖ ਮੁੜੇ ਅੰਧ ਵਿਆਪੇ ਨਾਨਕ ਲਿਓ ਪ੍ਰਭ ਵਿਆਪੇ ਆਦੰਤ ਜੋ ਰਾਖਣ ਹਾਰ ਤੇ ਸੁਪ੍ਰੀਤਨ ਕਰੈ ਗਵਾਰ ਜਾ ਕੇ ਸੇਵਾ ਨਵ ਨਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾ ਸਦਾ ਹਜ਼ੂਰੇ ਤਾਕੋ ਅੰਧਾ ਜਨ ਦੂਰ ਜਾ ਕੇ ਟਹਿਲ ਪਾਵੈ ਦਰਗਾਹ ਮਾਨ ਤੇ ਸਭ ਸਾਰੇ ਮੁਕਦੇ ਜਾਣ ਸਦਾ ਸਦਾ ਇਹ ਪੂਰਨ ਹਾਰ ਨਾਨਕ ਰਾਖਣ ਹਾਰ ਪਾਰ ਰਤਨ ਤਿਆਗ ਖੋਡੀ ਸੰਗ ਰਥੈ ਸਾਹ ਛੋਟ ਛੋਟ ਸੰਗ ਮੱਛੈ ਜੋ ਛੜਨਾ ਸੋ ਇਸ ਤਿਰਕਰ ਮਨ ਜੋ ਹੋਣ ਸੋ ਦੂਰ ਪ੍ਰਾਣੈ ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਾਈ ਤਿਸ ਪਰਾਰਾ ਚੰਦਰ ਲੈ ਬਹੁਤਾਰਨ ਧੋਏ ਗਰ ਧੁਪ ਪ੍ਰੀਤ ਪਸਮ ਸੰਗ ਹੋਏ ਅੰਧ ਗੂਪ ਮੈਂ ਪਤ ਵਿਗਰਾਲ ਨਾਨਕ ਕਰ ਲਿਓ ਪ੍ਰਭ ਦਿਆਲ ਕਰ ਤੂਤ ਪਸੂਗੀ ਮਨ ਚਾਦ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਛਪਛਣਾ ਹੀ ਕੁਛ ਕਰੇ ਛਪਾਇਆ ਬਾਹਰ ਗਿਆਨ ਤਾਂ ਨਿਸ਼ਨਾ ਨੇ ਅੰਤਰ ਵਿਆਪੇ ਲੋ ਸਵਾ ਨੇ ਅੰਤਰ ਅਗਨ ਬਾਰ

ਸਵਾਗਤ ਪਾਤਰ ਕੈਸੇ ਤਰਿਆ ਤਾਂ ਜੈ ਗਿਆ ਅੰਦਰ ਸਹਿ ਪਵਾ ਨਾਨਕ ਦੀ ਜਨ ਸਹਿਜ ਸਮਾ ਸੁਣਿਆ ਥਾ ਕਿਸੇ ਮਾਰਗ ਪਾਵੇ ਕਰ ਗਾਲੀ ਹੋਰ ਨਿਭਾਵੇ ਗਾਂ ਬਜਾਰਤ ਬੁੱਝੇ ਡੋਰਾ ਨਿਸਕਈ ਉਹ ਤੇ ਸਮਝੇ ਪੋਰਾ ਕਾਂ ਸਿਰਪਤ ਗਾਵੇ ਗੁੰਗ ਜਤਨ ਕਰਿਆ ਤੋ ਵੀ ਸਰਭੰਗ ਕੈ ਪਿੰਗੁਲ ਪਰਬਤ ਪਰ ਪਵਨ ਨਹੀਂ ਹੋ ਤੂੰ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ ਨਾਨਕ ਤੋਰੀ ਕਿਰਪਾ ਤਰੇ ਸੰਗ ਸਾਈ ਸਵਾਮੀ ਨਾ ਚੀਤ ਜੋ ਵੇ ਰਹੀ ਥਾ ਸਿਓ ਪ੍ਰੀਤ ਬਲੂਆ ਕੇ ਗ੍ਰਹਿ ਪਿੱਤਰ ਵਸੈ ਅਨੰਦ ਕੇਲ ਮਾਇਆ ਰੰਗ ਰਸਿਆ ਦਿਲਕਰ ਮਨ ਮਨੈ ਬਰਦੀਦ ਕਾਲ ਨਹੀਂ ਆਵੇ ਮੂੜੇ ਚੀਤ ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਯਾਹੂ ਜੁਗਤ ਬਿਹਾਨੇ ਕੇ ਜਨਮ ਨਾਨਕ ਰਾਗ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੋਂ ਪੈਰ ਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁੱਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੂੰ ਤੇ ਹੋਏ ਸੁਆਗਿਆਕਾਰੀ ਤੁਮਰੀ ਗਤਮੇ ਤੁਮੇ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੀਨ ਹਰ ਪ੍ਰਭ ਛੋੜ ਕੈ ਲਾਗੈ ਅਨ ਸੁਆਏ ਨਾਨਕ ਹੁਣ ਸੀ ਜਈ ਬਿਨ ਵੈ ਭਜੈ ਅਸਪਦੀ ਦਸ ਵਸਤੂਲੇ ਪਾਛੇ ਪਾਵੇ ਇੱਕ ਵਸ ਕਾਂਡ ਵਿਕੋੜ ਗਵਾਵੇ ਏਕ ਪੀਨਾ ਦੀ ਦਸ ਵੀ ਹਿਰਲੇ ਤੋਂ ਮੂੜਾ ਕੋਕਾ ਕਰੇ ਜਿਸ ਠਾਕਰ ਸਿੰਘ ਨਾਹੀ ਚਾਰਾ ਤਾ ਕੋ ਕੀਜੈ ਸਤ ਨਮਸਕਾਰ ਜਾ ਕੇ ਮਨ ਲੱਗਾ ਆਪਣਾ ਮਿੱਠਾ ਸਰਬ ਸੁਖਤਾ ਮਨ ਬੋਟਾ ਜੇ ਜਨੇ ਆਪਣਾ ਹੁਕਮ ਬਣਾਇਆ ਸਰਬ ਤੁਖ ਨਾਨਕ ਤਿੰਨ ਪਾਇਆ ਅਗਣ ਸਾਹੋ ਆਪਣੀ ਦਿਰਾਸ ਕਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਅਮਨ ਕਜ ਬਾਹਰ ਸਾਹ ਲਿਆ ਗਿਆਨੀ ਮਨ ਰੋਸ ਕਰੇ ਆਪਣੀ ਵਰਤੀ ਤਾਪ ਵੀ ਖੋਵੇ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਸਤੇ ਸੇ ਅੱਗੇ ਰੱਖੇ ਪ੍ਰਭ ਕੀ ਆਗੇ ਮਾਨੇ ਮਾਥੇ ਉਸ ਤੇ ਚੌਕਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਨਾਨਕ ਬਾਂਧ ਮਾਇਆ ਖੇ ਸਰਵਰ ਹੋ ਜਾਣੇਤ ਬਿਰ ਕੀ ਛਾਇਆ ਸਿਉ ਰੰਗ ਲਾਵੇ ਉਹ ਬਿਨ ਸੇ ਅਮਨ ਪਛਤਾਵੇ ਜੋ ਦੀ ਸਹਿ ਸੋ ਚਾਲਨ ਹਾਰ ਲਪਟੇ ਉੱਥੇ ਆਉਂਦੇ ਅੰਧਾਰ ਬਟਾਉ ਸਿਉ ਜੋ ਲਾਵੇ ਨਹੀਂ ਤਾਂ ਗੁਆਤ ਨਾ ਆਵੇ ਕਿ ਮਨ ਕੇ ਨਾਮ ਕੀ ਬੀਜ ਸਕਦਾਈ ਨਾ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜਵੰਤਨ ਬਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀਆਂ ਸੁਵਸਤਰਾ ਮਿਥਿਆ ਰੰਗ ਸੰਭਾਇਆ ਭੇਖ ਹਸਤਾ ਮਿਥਿਆ ਤ੍ਰੋਹ ਮੋਹ ਅਪਮਾਨ ਮਿਥਿਆ ਪਸੂ ਪ੍ਰਕਟ ਗਵਾਨ ਅਸਤਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀ ਵਿਹਾਰ ਕੇ ਚਰਨ ਮਿਥਿਆ ਸਿਰਮ ਪਰ ਨਿੰਦਾ ਸੁਣਿਆ ਮਿਥਿਆ ਪਰ ਦਰਬ ਕੋ ਹੇਰੇ ਮਿਥਿਆ ਨਿਦਰ ਭੇਖਤ ਪਰਦੇ ਰੂਪਾਦ ਮਿਥਿਆ ਰਤਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਗੁਤਾਵੇ ਮਿਥਿਆ ਮਨ ਪਰ ਲੋਲ ਪਾਵੇ ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਸਫਲ ਦੇ ਨਾਨਕਾਰਾ ਨਾਮ ਲਏ ਬਿਰਥੀ ਸਾਖਤ ਕੀ ਆਰ ਜਾ ਸਾਚ ਬਿਨਾ ਕਾ ਹੋਵੇ ਸੋਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖਾ ਵਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਹੀ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੀ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੀ ਖੜ ਵਸਿਆ ਨਾਓ ਨਾਨਕ ਦਾ ਕੇ ਬਲ ਬਲ ਜਾਓ ਰਹਿ ਤਵਰ ਗਜਵਰ ਕਮਾਵਤ ਮਗਨੀ ਪ੍ਰੀਤ ਮੁਕੁੰਗਣ ਲਾਓ ਜਾਨਣ ਹਰ ਪ੍ਰਭੂ ਪ੍ਰਵੀਨ ਬਾਰ ਭੇਖ ਨ ਕਾਹੂੰ ਭੀਨ ਅਵਰ ਉਪਦੇਸ ਆਪ ਨ ਕਰੇ ਆ ਵਜਾ ਵਜ ਜਨਮ ਮਰੇ ਜਿਸ ਕੇ ਅੰਤਰ ਵਸੈ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਕਿਉਂ ਜਨ ਚਰਨ ਪ੍ਰਾਥਾ ਕਰੋ ਬੇਨਤੀ ਬਾਰ ਵਮ ਸਭ ਜਾਣੇ ਆਪਣਾ ਕੀ ਹੈ ਆਪੇ ਮਾਨੇ ਆਪੇ ਆਪ ਆਪ ਕਰਤਨ ਵੇਰਾ ਕਿਸੇ ਦੂਰ ਜਨਾਵਤ ਕਿਸੇ ਵਜਾਵਤ ਨੇਰ ਆਓ ਪਾਸਿਆਂ ਨੂੰ ਸਗਲ ਤੇ ਰਹਿਤ ਸਭ ਕੇ ਜਾਣੀ ਆਤਮ ਕੀ ਰਹਿ ਜਿਸ ਭਾਵੇ ਤੇ ਲੈ ਲੜਾਏ ਥਾਂ ਥਨੰਤਰ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਔਰ ਲੋਮੋ ਬਿਨ ਜਾਏ ਆਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਸੁਤੀ ਅੰਮ੍ਰਿਤ ਗਾਏ ਤੇ ਸਾਗਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤਾ ਲਾਵੇ ਤਿਸ ਕੋ ਸਿਮਤ ਪਰਮ ਗਤ ਪਾਵੇ ਜੇ ਪ੍ਰਸਾਦ ਸਹਿ ਸੁਖ ਮੰਦਰ ਤੈਸਾ ਸਹਿ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾਟ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਟ ਪਟੰਬਰ ਹਟਾਵੇ ਤਿਸੇ ਤਿਆਗ ਕਤਵ ਪਾਵੇ ਜੇ ਪ੍ਰਸਾਦ ਸੁਖ ਸਹੀ ਸੋਈ ਜੈ ਮਨ ਆਠ ਪੈਰ ਤਾਂ ਕਾ ਜਸ ਗਵੀਜੇ ਜੇ ਪ੍ਰਸਾਦ ਤੋਂ ਸਭ ਕੋ ਮਾਨੇ ਮੁਕਤਾ ਕੁਜਾ ਰਸਨ ਕਾਨ ਜੇ ਪ੍ਰਸਾਦ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗਾਮਨ ਪਾਵੇ ਨਾਨਕ ਪਾਤਸ਼ਾਹ ਦੀ ਕਰ ਜਾਵੇ ਜੇ ਪ੍ਰਸਾਦ ਉਹ ਕੰਚਨ ਦੇਹੀ ਲਿਵ ਲਾਭ ਹੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਰਾਹ ਓਲਾ ਰਹਿ ਤੇ ਮਨ ਸੁਖ ਪਾਵੇ ਹਰ ਹਰ ਜਸ ਕਹਿ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸ਼ਰਨੀ ਪਰ ਠਾਕਰ ਭਾਵ ਥਾਕ ਜੇ ਪ੍ਰਸਾਦ ਤੁਸ ਗੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭੂ ਜੇ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਭੁਕਨ ਪੈਰੀ ਜੇ ਮਨ ਤੇ ਸਿਮਤ ਗਾਲਸ ਕੀ ਜੈ ਜੇ ਪ੍ਰਸਾਦ ਹਸਤ ਸਵਾਰੀ ਮਨ ਤੇ ਸਭ ਕੋ ਕਹੁ ਨਾ ਵਿਸਾਰੀ ਜੇ ਪ੍ਰਸਾਦ ਭਾਗ ਮਿਲਕਦਾ ਨਾ ਰਾਗ ਪ੍ਰਵੇ ਪਾਇਆ ਆਪਣੀ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੱਠਤ ਬੈਠ ਸਾ ਤਿਸੈ ਧਿਆਈ ਤਿਸੈ ਧਿਆਈ ਜੋ ਇੱਕ ਲੱਖਿਆ ਹੀ ਹਾਂ ਨਾਨਕ ਦੇ ਰੱਖਿਆ ਜੇ ਪ੍ਰਸਾਦ ਕਰੇ ਪੁਨ ਬਵਧਾਨ ਮਨ ਆਠ ਫਿਰ ਕਰ ਦਿਸ ਕਾ ਧਿਆਨ ਜੇ ਪ੍ਰਸਾਦ ਹੋ ਚਾਰ ਵਿਹਾਰੀ ਤਿਸ ਭਾਵ ਕੋ ਸਾ ਸਾ ਚਾਰੇ ਜੇ ਪ੍ਰਸਾਦ ਰਹਿ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂਪ ਜੇ ਪ੍ਰਸਾਦ ਤੇ ਨੀਕੀ ਜਾ ਸੋ ਪ੍ਰਭ ਸਿਮਰ ਸਦਾ ਦੇ ਰਾਜ ਜੇ ਪ੍ਰਸਾਦ ਤੇਰੀ ਗਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣਿਆ ਕਰੁਣਾ ਜੇ ਪ੍ਰਸਾਦ ਪੇ ਕਹਿ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਣਾ
जे प्रसाद अस्कर चल हैं, जे प्रसाद संपूर्ण फल हैं, जे प्रसाद परम गत भाव हैं, जे प्रसाद सुख सह समाव है, सब प्रभ त्याग वरकत लागो, गुर प्रसाद नानक मन जागो, जे प्रसाद तो प्रगट संसार तिस भाव को मोल न मनो विसार, जे प्रसाद तेरा प्रताप रे मन मूर्ता को जाप, जे प्रसाद तेरे कार्य पूरे ते धन मन सदा सूरे, जे प्रसाद तो पावे साथ रे मन मेरे तू दास सुरा, जे प्रसाद सबकी गत होए नानक जाप जपै जप सोए, आप जपाए जपै सुनाओ आप गोए स्वर गुण गाओ, प्रभ कृपा ते होए प्रकाश प्रभु दया ते कमल विकास, प्रभ सो प्रसन्न वसै मन सोए, प्रभ दया ते मत उत्तम होए सर्वण दान प्रभु तेरी माया, आपो कृष्ण किन हो लिया जित जित लाभ तित लगे हर नाथ, नानक इनके कछु न हास लोक अगम अगात पार ब्रह्म सोए, जो जो कहे सो मुक्ता होए, सुन मीता नानक बिनवंत साहब जना की अचरज कथा अष्टपदी, सत संग मुख उजलो सत संगमल सोए खोत, साधु संग बैठे महान साधक संघ प्रगटे सुख ज्ञान, साधक संघ बजे परम नेरा, साधु संघ सब उतने वेरा, साधक संघ पाए नाम रतन, साधक संघ एक ऊपर जतन, साधक की महिमा वर्णन कौन प्राणी, नानक साधक शोभा ब्रह्मा है समानी, साधक संघ गोचर मेला, साधक संघ सदा प्रफुल्ला, साधु संघ बस पंचा, साधु संघ मनोदरा पंचा, साधु संघ सब की रेन, साधक संघ मनोहर बहन, साधक संघ नकथू तावे, साधु संघ अस्तित्व मन पावे, साधक संघ माया दे भिन्न, साध संग नानक प्रभ सो प्रसन्न, साध संग दुश्मन समीत, साधु के संग महापनीत, साध संग के सिवन बैर, साध के संग न बिगा फैर, साध के संग न एको मंदा, साध संग जाने परमानंदा, साध के संग न यो ताप, साध के संग तुझे सब व्याप व्याप जाना, साध बिठाई नानक साह प्रभु बने आई, साध के संग न कबू तावे, साध के संग सदा सुख पावे, साध संग वस्त्र को चर ले, साधु के संग आदर से, साध के संग सैतान ऊंचे, साधु के संग महल पूछे, साध के संग दृढ़ सब धर्म, साध के संग केवल पार ब्रह्म, साधक संग पाए नाम निधान, नानक साधु के कुरबान, साधक संग सब गोलो धार, साधु संग साजन मीत कोटा बनेस्तार, साधु के ससोधन पावे जिस स्थान ते सब को प्रसाद, साध संग धर्म राय करे सेवा, साधक संग सो बसुर देवा, साधु के सब पाप प्रहण, साध संग अमृत गुण गायन, साधक संग सर्व थान गम, नानक साधक संग सफल जन्म, साधक संग नहीं खुशकाल दर्शन भेट धोत निहाल, साधक संग को लोग धर, साधक संग नरक भरा रह, साधक संग यहाँ से हेला, साध संग विचरित मेला, जो इच्छा सोई फल पावे, साधक संग न बिरता जावे पार ब्रह्म, साध हृदय वसै नानक उदरे, साध सुन रस है, साधक संग सुनो हर नाओ, साधक संग हर के गुण गाओ, साधक संग न मनते विसरे, साध संग सर पर निस्तर है, साधक संग लगे अपना मीठा, साधु के संग कटका डीठा, साध संग भई आज्ञाकारी, साध संग भई हमारी, साधक संग मिटे सब रोग, नानक साध पेटे संजोग, साध की महिमा वेद न जाना, जेता सुना तेता वग्याना, साध की उपमा ते गुण ते दूर, साध की उपमा रही प्रभु, साध की शोभा का नाही अंत, साध की शोभा सदा व्यंत, साध की शोभा उचती ऊंची, साध की शोभा मोचते मोती, साध की शोभा साध बने आई, नानक साध प्रभेद न भाई श्लोक, मन साचा मुख साचा सोए, अवरणा पेख कस बिन कोय, नानक ए लक्षण ब्रह्म ज्ञानी होए अस्पदी, ब्रह्म ज्ञानी सुधा निर्लेप जैसे जल में कमल लेप, ब्रह्म ज्ञानी सुधा निर्धोक जैसे सूर सब को शोक, ब्रह्म ज्ञानी के दिशमान जैसे राज रंग को लग तिल भगवान, ब्रह्म ज्ञानी के तीर जी ज्यो वसदा को खोद गो चंदन लेप, ब्रह्म ज्ञानी का है गना नानक ज्यो पाओ कस ऐस पाओ, ब्रह्म ज्ञानी निर्मल ते निर्मल जैसे मैं न लग जरा, ब्रह्म ज्ञानी के मन होय प्रकाश जैसे धरो प्रकाश, ब्रह्म ज्ञानी के मित्र सत्र समान, ब्रह्म ज्ञानी के नाही अपमान, ब्रह्म ज्ञानी उचते ऊंचो मन अपने सब ते नीचा, ब्रह्म ज्ञानी से जन पहे नानक जिन प्रभाव करे, ब्रह्म ज्ञानी सकल गिरी ना आत्म रस, ब्रह्म ज्ञानी चीना, ब्रह्म ज्ञानी की सब ऊपर में, ब्रह्म ज्ञानी जय कछ बोला न पहया, ब्रह्म ज्ञानी सदा समदर्शी, ब्रह्म ज्ञानी की दृष्ट मत वर्षी, ब्रह्म ज्ञानी बंधन ते मुक्ता, ब्रह्म ज्ञानी के निर्मल जुगता, ब्रह्म ज्ञानी का भोजन ज्ञान नानक, ब्रह्म ज्ञानी का ब्रह्म ध्यान, ब्रह्म ज्ञानी को प्रयास, ब्रह्म ज्ञानी का नहीं विनाश, ब्रह्म ज्ञानी का गरीबी समाह, ब्रह्म ज्ञानी परोपकार माह, ब्रह्म ज्ञानी का नाही धंधा, ब्रह्म ज्ञानी निथावत बंदा, ब्रह्म ज्ञानी का हो सफला, ब्रह्म ज्ञानी सो फल फला, ब्रह्म ज्ञानी संसार उदार नानक, ब्रह्म ज्ञानी जपै सकल संसार, ब्रह्म ज्ञानी के रंग, ब्रह्म ज्ञानी के वसै प्रभ संग, ब्रह्म ज्ञानी के नाम आधार, ब्रह्म ज्ञानी के नाम प्रवार, ब्रह्म ज्ञानी सदा सजागत, ब्रह्म ज्ञानी अभोत्य आगत, ब्रह्म ज्ञानी के मन परमानंद, ब्रह्म ज्ञानी के कर सदा आनंद, ब्रह्म ज्ञानी सो सहज निवास नानक, ब्रह्म ज्ञानी का नहीं विनाश, ब्रह्म ज्ञानी ब्रह्म का बेता, ब्रह्म ज्ञानी एक संग हित, ब्रह्म ज्ञानी के हुए चंद, ब्रह्म ज्ञानी का निर्मल मंत, ब्रह्म ज्ञानी जस कर प्रव्याप, ब्रह्म ज्ञानी का वट प्रताप, ब्रह्म ज्ञानी का दर्श वट पागी पाइए, ब्रह्म ज्ञानी का बल बल जाइए,
ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀਮਤ ਗਾਉਣ ਕਾਨ ਹੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਕਥਿਆ ਜਾਦਾ ਕਰ ਬ੍ਰਹਮ ਗਿਆਨੀ ਸਰਵ ਕਟਾਕਰ ਬ੍ਰਹਮ ਗਿਆਨੀ ਕੀਮਤ ਗਾਉਣ ਗਾਨੈ ਨਾਨਕ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤਰ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸ਼ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵਿਆ ਨਹੀਂ ਮਰਤਾ ਬ੍ਰਹਮ ਗਿਆਨੀ ਮਗਤ ਜੁਗ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਦਾਤਾ ਬ੍ਰਹਮ ਗਿਆਨੀ ਅਨਾਥ ਨਾਥ ਬ੍ਰਹਮ ਗਿਆਨੀ ਕਾ ਸਭ ਉੱਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸਭ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਿਰਫ ਕਤਰੀ ਸਲੋਕ ਉਰਧਾਰ ਜੋ ਅੰਤਰ ਨਾਮ ਸਰਮ ਮੈਂ ਭੀਖੇ ਭਗਵਾਨ ਨਿਮਕ ਨਿਮਕਰ ਠਾਕੁਰ ਨਮਸਕਾਰ ਹੈ ਨਾਨਕ ਉਹ ਅਪਰਸ ਸਗਲ ਨਿਸਤਾਰ ਅਸਪਦੀ ਮਿਥੇ ਨਾ ਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿੰਦਨ ਜਤ ਪਰਤਰ ਰੂਪ ਨ ਭੇਖੇ ਨੇਤਰ ਸਾਧ ਕੀ ਟਹਿਲ ਸੰਸੰਗ ਹਿਤ ਕਰਨਾ ਸੁਣਾ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖੇ ਅਪਰਾਰ ਹੈ ਮਨ ਕੀ ਵਾਸਨਾ ਮਨ ਤੇ ਡਰ ਹੈ ਇੰਦਰੀ ਜਿੱਤ ਪੰਚ ਦੋਖ ਤੇ ਰਹਿਤ ਨਾਨਕ ਘੁੱਟ ਮਦ ਕੋ ਐਸਾ ਪਰਸ ਵੈਸਨੋ ਸੋ ਜਿਸ ਉੱਪਰ ਸੋ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਵੈ ਨੇ ਕਰਮ ਦੇਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਿਬੰਧ ਹੈ ਕੇਵਲ ਭਗਤ ਕੀਰਤਨ ਸੰਗ ਰਾਜਾ ਮੰਤਰ ਅੰਦਰ ਸਿਮਰਨ ਗੋਪਾਲ ਸਭ ਉਪਰੋ ਕਿਰਪਾਲ ਆਪ ਦ੍ਰਿੜ ਅਪਰਾ ਨਾਮ ਚ ਪਾਵੈ ਨਾਨਕ ਵੈਸਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਘੜ ਰੰਗ ਸਗਲ ਤਿਆਗਿਆ ਦੁਸ਼ਟ ਕਾ ਸੰਗ ਮੰਨ ਤੇ ਵਿੰਸ ਸਗਲਾ ਪਰਮ ਕਰ ਪੂਜਾ ਸਗਲ ਪਾਰ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋ ਗਿਆ ਭਗਵੰਤ ਕੀ ਟਹਿਲ ਕਰਿਆ ਨਿਤ ਨੀਤ ਮੰਤਰ ਨਿਰਭੈ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਸਭ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਆਪਦੇ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਹੀਂ ਆਵੈ ਵੇਦ ਪ੍ਰਾਣ ਸਮਿਤ ਪੂਜੈ ਮਹੁਲ ਸੁਖ ਮੈਂ ਜਾਣੈ ਅਸਤੂਰ ਚੋਵਣ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੋਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਦਿਸ ਕੀ ਗਤ ਹੋਏ ਸਾਧ ਸੰਗ ਪਾਵਾ ਜਨ ਕੋ ਹੋਏ ਕਰ ਕਿਰਪਾ ਅੰਤਰ ਉਤਾਰੈ ਪਸ ਪ੍ਰੀਤ ਮੁਕਤ ਪਾਤਰ ਕੋ ਉਤਾਰੈ ਸਰਵ ਰੋਗ ਕਾਇਆ ਗੰਧ ਰਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋਂ ਜੁਗਤ ਕਹਿਣਾ ਪਈਏ ਧਰਮ ਨਾਨਕ ਦਿਸ ਮਿਲਿਆ ਜਿਸ ਲਿਖਿਆ ਤੁਰ ਕਰਮ ਜਿਸ ਕਹਿ ਮਨ ਪਾਰ ਬਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸਨ ਦਿਨ ਪਾਏ ਦਿਨ ਪਾਇਆ ਸਦਾ ਨਿਕਟ ਨਿਕਟਰ ਜਾਨ ਸੋ ਦਾਸ ਦਰਗਾਹ ਪ੍ਰਵਾਣੇ ਆਪਣੇ ਦਾਸ ਕੋ ਆਪ ਕਿਰਪਾ ਕਰੇ ਤੇ ਦਾਸ ਕੋ ਸੋ ਸੋ ਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੋਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮਿਤਾਵੈ ਜੀਵਨ ਮੁਕਤ ਸੋਗ ਕਹਾਵੈ ਤੈਸਾ ਹਰਕ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਮਾਨ ਤੈਸਾ ਰੰਗ ਤੈਸਾ ਰਜਾਨ ਜੋਰ ਤਾਏ ਸਾਈ ਚੁਗਤ ਨਾਨਕ ਉਹ ਪੁਰਖ ਕਰੀਏ ਜੀਵਨ ਮੁਕਤ ਪਾਰ ਭੌਂਕੇ ਸਗਲੇ ਠਾਓ ਜਿਤ ਜਿਤ ਘਰ ਆਖਿਆ ਤੈਸਾ ਤੇ ਨਾਓ ਆਪੇ ਕਰਨ ਕਰਾਵਣ ਜੋ ਪ੍ਰਭਾਵੈ ਸੋਈ ਪਨੋਗ ਬਸਰਿਆ ਭੈਣ ਤਰੰਗ ਲਖੇ ਨ ਜਾਏ ਪਾਰ ਭੌਂਕੇ ਰੰਗ ਜੈਸੀ ਮਤ ਦੀ ਤੈਸਾ ਪ੍ਰਕਾਸ਼ ਪਾਰ ਬ੍ਰਹਮ ਕਰਤਾ ਅਵਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧ ਅਨਕ ਪ੍ਰਕਾਰ ਅਸਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪਏ ਤੀਰਥਵਾਸੀ ਕਈ ਕੋਟ ਬਨ ਭਰਮਿਆ ਦਾਸੀ ਕਈ ਕੋਟ ਬੀਤ ਕੇ ਸਰੋਤੇ ਕਈ ਕੋਟ ਤਬੀ ਸਰੋਤੇ ਕਈ ਕੋਟ ਆਤਮ ਧਿਆਨਦਾਰ ਹੈ ਕਈ ਕੋਟ ਕਾ ਕਹਾ ਵਿਚਾਰ ਹੈ ਕਈ ਕੋਟ ਨਾ ਉਤ ਨਾਮ ਤੇ ਆਵੇ ਨਾਨਕ ਕਰਦੇ ਕੰਤ ਨਾ ਪਾਵੇ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪਏ ਗਾਤਮ ਨਿਕੋਰ ਕਈ ਕੋਟ ਪਰ ਦਰੋ ਕਹੇ ਰਹਿ ਕਈ ਕੋਟ ਪਰ ਦੁੱਖ ਨ ਕਰੇ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰ ਦੇਸ ਪਰਮਾਹੀ ਜਿਜ ਲਾਭੋ ਤੇ ਜਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਰ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੇ ਕਈ ਕੋਟ ਪੰਗੀ ਸਰਵ ਪਾਏ ਕਈ ਕੋਟ ਪਾਤਰ ਬਿਰਖ ਨਿਭਜਾਏ ਕਈ ਕੋਟ ਪੌਣ ਪਾਣੀ ਵੈ ਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀ ਹਰ ਸੁਰ ਨਖੇਤਰ ਕਈ ਕੋਟ ਦੇਵਦਾਨ ਅੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੋ ਤਾਰੇ ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸਥਾਨ ਮਸਾਥਕ ਕਈ ਕੋਟ ਬੇਦ ਪ੍ਰਾਣ ਸਿਮਰਤ ਅਸਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਅਚਰ ਜੀਵੇ ਕਈ ਕੋਟ ਕੀ ਮੇ ਸਵਰਨ ਤੀਵੇ ਕਈ ਕੋਟ ਜਗ ਕਿ ਨਿਰਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨੇਰੇ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰ ਨਿਵਾਸੀ ਕਈ ਕੋਟ ਜਨਮੈ ਜੀਵ ਅਮਰ ਹੈ ਕਈ ਕੋਟ ਭੋਜਨ ਨਿਗਰੈ ਕਈ ਕੋਟ ਬੈਠ ਜੀ ਖਾਏ ਕਈ ਕੋਟ ਕਾਲਿਆ ਤੱਕ ਪਾਏ ਕਈ ਕੋਟ ਕੀ ਦਰਬੰਧ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣ ਤੈ ਤੈ ਰਾਖੈ ਜੈ ਜੈ ਪਾਣ ਕਈ ਕੋਟ ਦਸ ਪਾਵਾ ਤਿੰਨ ਕੋ ਮਿਲਿਆ ਪਾਵਨਾਸ ਕਈ ਕੋਟ ਮਾਂ ਕਰਦਾ ਸੰਗ ਪਾਵਨ ਤਨ ਲਾਗਾ ਰੰਗ ਜਿਨ ਕੋ ਹੋਏ ਆਪ ਸੁਪ੍ਰਸੰਨ ਅਨਕ ਸੋ ਜਨ ਸਦਾ ਧਨ ਧਨ ਕਈ ਕੋਟ ਪਰਮ
ਕਈ ਕੋਟ ਖਾਣੀ ਅਰਖੰਡ, ਕਈ ਕੋਟ ਅਕਾਸ ਬ੍ਰਹਮ, ਕਈ ਕੋਟ ਅਵਤਾਰ, ਕਈ ਜੁਗਤ ਕਿੰਨੋ ਵਿਸਾਰ, ਕਈ ਵਾਰ ਪਸਰਿਓ ਪਾਸ ਹਰ ਸਦਾ ਸਦਾ ਇੱਕ ਇੱਕ ਅੰਕਾਰ, ਕਈ ਕੋਟ ਕਿੰਨੀ ਭੋਪਾਂਤ ਪ੍ਰਾਪਤ ਹੋਏ ਬ੍ਰਹਮ ਸਵਾ ਥਾ ਅਖੰਡ ਥਾਂ ਜਾਣਾ ਕੋਈ ਆਪੇ ਆਪ ਨਾਨਕ ਪ੍ਰਾਪਤ ਹੋਏ, ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋ ਅਤੇ ਆਤਮ ਪ੍ਰਗਾਸ, ਕਈ ਕੋਟ ਥਾਤ ਕੇ ਬੇਤੇ ਸਦਾ ਨਿਹਾਰਾ ਇੱਕੋ ਨੇਤਰੇ, ਕਈ ਕੋਟ ਨਾਮ ਰਸ ਪੀਵੇ ਅਮਰ ਪਏ ਸਾ ਸਾਦੀ ਜੀਵੇ, ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ, ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸਲੋਕ, ਕਰਨ ਕਾਰਨ ਪ੍ਰਾਵੇ ਕਹਿ ਦੂਸਰ ਨਾਹੀਂ ਕੋਏ, ਨਾਨਕ ਤਿਸ ਬਲਿਹਾਰਣੈ ਜਲ ਤਲ ਮਹੀ ਹਲ ਸੋਏ ਉਸਪਦੀ, ਕਰਨ ਕਰਾਵਣ ਕਰਨੈ ਜੋ ਜੋ ਤਿਸ ਪਾਵੈ ਸੋਈ ਹੋ, ਕਿਨ ਮੈਂ ਤਾਪ ਤਾਪ ਭੰਡਾਰਾ ਅੰਤਰੀ ਕਿਛ ਪਾਰਾ ਵਾਰਾ, ਹੁਕਮੇ ਤਾਰ ਤਾਰ ਹਾਵੇ, ਹੁਕਮੇ ਉਪਜੇ ਹੁਕਮ ਸੁਭਾਵੇ, ਹੁਕਮੇ ਉੱਚ ਨੀਚ ਵਿਵਹਾਰ, ਹੁਕਮੈਨ ਕਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਬੁਝਾਈ, ਨਾਨਕ ਸਮ ਮੇਰਿਆ ਸਮਾਈ, ਪ੍ਰਭ ਪਾਵੈ ਮਨ ਉਗਤ ਪਾਵੈ, ਪ੍ਰਭ ਪਾਵੈ ਤਾਂ ਪਾਤ ਤਰਾ, ਪਰ ਪਾਵੈ ਅਨੁਸਾਸ ਰਾਖੇ, ਪ੍ਰਭ ਪਾਵੈ ਤਾਰ ਗੁਣ ਪਾਖੈ, ਪ੍ਰਭ ਪਾਵੈ ਤਾਂ ਪਰ ਤੁਧਾਰੇ ਆਪ ਕਰੇ ਆਪਣੇ ਵਿਚਾਰ ਦੋਵਾਂ ਸਿਰਿਆ ਕਾਪ ਸਵਾਮੀ, ਖੇਲੇ ਵਿਖਸੇ ਅੰਦਰ ਜਾਮੀ, ਜੋ ਪਾਵੈ ਸੋ ਕਰ ਕਰਾਵੇ, ਨਾਨਕ ਦਿਸਣੀ ਬਣਾਵੇ, ਕਹੋ ਮਨੁੱਖ ਤੇ ਕਿਹਾ ਹੋਈ ਆਵੇ, ਜੋ ਤਿਸ ਪਾਵੈ ਸੋਈ ਕਰਾਵੇ, ਇਸ ਕਿਹਾ ਹੱਥ ਹੋਈ ਤਾਂ ਸਭ ਖੇਲੇ, ਜੋ ਤਿਸ ਪਾਵੈ ਸੋਈ ਕਰੇ, ਅਨਜੰਤ ਵਿਖਿਆ ਮੇਰੇ ਚੈ ਜੀ ਜਨ ਤੇ ਆਪਣੇ ਬੱਚੇ, ਭਰੇ ਪੂਲਾ ਦਿਆ ਦਿਸ ਤਾਵੇ, ਨਿਕ ਮੈਂ ਚਾਰ ਕੁੰਟ ਫਿਰੇ ਆਵੇ, ਕਰ ਕਿਰਪਾ ਜੈਸੀ ਆਪਣੀ ਭਗਤ ਹੀ ਨਾਨਕ ਤੇ ਜਨ ਨਾ ਮਿਲੇ, ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ, ਜਾ ਕੇ ਦਿਸ ਕਿਸੇ ਨਾ ਆਵੇ, ਤਿਸ ਤੱਤ ਕਾਲ ਦੇ ਦਸ ਪ੍ਰਗਟਾਵੇ, ਜਾ ਕੋ ਆਪਣੀ ਕਰਿਆ ਬਖਸ਼ਿਸ਼ਤਾ, ਕਾਲੇ ਖਾਨਾ ਗਣੇ ਜਗਦੀਸ਼ ਜੀ, ਉਹ ਪਿੰਡ ਸਭ ਦੇਸ ਕੇ ਰਾਸ ਘੱਟ ਕਰ ਪੂਰਨ ਬ੍ਰਹਮ ਪ੍ਰਕਾਸ਼, ਆਪਣੀ ਬਣ ਤੇ ਆਪ ਬਣਾਈ, ਨਾਨਕ ਜੀ ਵੈ ਦੇਖ ਬੜਾਈ, ਇਸ ਕਾ ਬਲ ਨਾਹੀ ਸਾਥ, ਕਰਨ ਕਰਾਵਣ ਸਕਨਾਥ, ਆਗਿਆਕਾਰੀ ਵਾਪਰਾ ਜੀ, ਉਹ ਜੋ ਤਿਸ ਪਾਵੈ ਸੋਈ ਪਾਉਂਦੀ, ਉਹ ਕਹੂੰ ਊਚ ਨੀਚ ਮੈਂ ਵਸੇ, ਕਹੂੰ ਸੋ ਕਰ ਗ੍ਰਹ ਵਸੇ, ਕਹੂੰ ਨਿਨ ਚਿੰਨ ਵਿਵਹਾਰ, ਕਹੂੰ ਉਹ ਆਕਾਸ ਬਿਹਾਲ, ਕਹੂੰ ਬੇਦਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾ ਬਨਾਰ, ਕਹੂੰ ਨਿਰਤ ਕਰੈ ਵਪਾਂਤ, ਕਹੂੰ ਸੋਏ ਰਹਿ ਦਿਨ ਰਾਤ, ਕਹੂੰ ਮਹਾਂਕ੍ਰੋਧ ਵਿਕਰਾਲ, ਕਹੂੰ ਸਰਬ ਕੀ ਉਤਰਵਾਲ, ਕਹੂੰ ਆਏ ਮੈਂ ਰਾਜਾ, ਕਹੂੰ ਪਿਕਾਰੀ ਨਿਚਕਲ ਸਾਜਾ, ਕਹੂੰ ਆਪ ਕੀਰਤ ਮੈਂ ਆਵਿਆ, ਕਹੂੰ ਭਲਾ ਭਲਾ ਗਾਵੈ, ਜੋ ਭਰਮ ਲਾਗਿਆ ਤੇ ਵੀ ਰਹੇ, ਗੁਰ ਪ੍ਰਸਾਦ ਨਾਨਕ ਸਚ ਕਹਿ, ਕਹੂੰ ਹੋਏ ਪੰਡਿਤ ਕਰੇ ਵਖਿਆਨ, ਕਹੂੰ ਮਨ ਤਾਰੇ ਲਾਵੇ ਧਿਆਨ, ਕਹੂੰ ਧਰਤੀ ਦੇ ਇਸ਼ਨਾਨ, ਕਹੂੰ ਸੇ ਸਦਕ ਮੋ ਗਿਆਨ, ਕਹੂੰ ਕੀਟ ਹਸ ਤੰਗ ਹੋਏ ਜੀ ਆਨ, ਕਜੋਨ ਪਰਮੇ ਪਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਜਿਉਂ ਪ੍ਰਭਾਵੇ ਤੇ ਵਿਣ ਛਾਵੇ, ਜੋ ਸਿਧ ਪਾਵੇ ਸੋਈ ਹੋਏ, ਨਾਨਕ ਦੂਜਾ ਵਰਣਕ ਹੋਏ, ਕਹੂੰ ਸਾਧ ਸੰਗਤੇ ਭਾਵੇ ਉਸ ਸਥਾਨ ਤੇ ਪਾਉਣਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਸਥਾਨਕ ਨਹੀਂ ਵਿਨਾਸ਼, ਮਨ ਤਨ ਅਮ੍ਰਿਤੀ ਇੱਕ ਰੰਗ ਸਦਾ ਵਸੈ, ਪਰ ਬ੍ਰਹਮ ਕੇ ਸੰਗ ਜੋ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਤਿਗੁਰਬਾਨ ਸਲੋਕ, ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸਪਾਦੀ, ਜਿਸ ਕੇ ਅੰਤਰ ਰਾਜਮਾਨ ਸੋ ਨਰਕਵਾਦੀ ਹੋ ਸਾਂ, ਜੋ ਜਨਮ ਜੋਰ ਵੰਸ ਹੋਵਤ ਵਿਸ਼ਟਾਖਾ ਜੰਦ, ਆਪਸ ਕੋ ਕਰਮਵੰਦ ਕਰਾਵੇ, ਜਨਮ ਰਹਿ ਭੋਜਨ ਪਰਮਾਵੇ, ਧਨ ਭੂਮਿਕਾ ਜੋ ਕਰੈ ਗਵਾਨ, ਸੋ ਮੂਰਖਨ ਦਾ ਗਿਆਨ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਾਨਕ ਹੀ ਅਮੁਕਤਾ ਕੇ ਸੁਖ ਪਾਵੇ, ਧਨਵੰਤਾ ਹੋਏ ਕਰ ਗਰਭਾਵੇ, ਤਿੰਨ ਸਮਾਨ ਕੇ ਸੰਗ ਨਾ ਜਾਵੇ, ਬਹੁਤ ਲਸ਼ਕਰ ਮਾਨਕ ਉੱਪਰ ਕਰਿਆਸ ਫਲ ਪੀਤਰ ਦਾ ਕਾ ਹੋਏ ਵਿਨਾਸ਼, ਸਭ ਤੇ ਆਪ ਜਾਣਿਆ ਬਲਵੰਤ ਕਿਨ ਮੈਂ ਹੋਏ ਜਾਏ ਪਸਵੰਤ, ਕਿਸੇ ਨਾ ਪਤਾ ਆਪ ਅੰਕਾਰੀ ਧਰਮ ਰਾਏ ਤਿਸ ਕਰੇ ਗੁਹਾਰੀ, ਗੁਰਪ੍ਰਸਾਦ ਜਾਖਾ ਮਿੱਟੇ ਮਾਨ, ਸੋ ਜਨ ਨਾਨਕ ਦਰਗਾਹ ਪ੍ਰਮਾਣ, ਕੋਟ ਕਰਮ ਕਰੇ ਉਤਾਰੇ ਸ਼ਰਮ ਪਾਵੇ ਸੋਲੇ ਵਿਤਾਰੇ, ਅਣਗਤ ਵਸਿਆ ਕਰੇ ਹੰਕਾਰ ਨਰਕ ਸੁਖ, ਫਿਰ ਫਿਰੇ ਉਤਾਰ ਅਣਕ ਜਤਨ ਕਰੇ ਆਤਮ ਨਿਦਰਵੇ, ਹਰ ਦਰਗਾਹ ਕੋ ਕੈਸੇ ਗਵੇ, ਆਪਸ ਕੋ ਜੋ ਭਲਾ ਗਾਵੇ, ਤਿਸੇ ਭਲਾਈ ਨਿਕਟ ਨਾ ਆਵੇ, ਸਰਵ ਕਰੀਨ ਜਾਖਾ ਮਨ ਹੋਏ, ਕੌਣ ਅਨਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੈਂ ਇੱਥੇ ਕਛ ਹੋਏ, ਤਾਂ ਇਸ ਕੋ ਸੁਖ ਨਾ ਹੀ ਕੋਈ ਜਾ ਵੇ ਜਾਣੇ ਮੈਂ ਕਿਛ ਕਰਤਾ, ਤਬ ਲਗ ਰਜੋਨ ਮੈਂ ਫਿਰ ਤਾਂ ਜਬ ਧਾਰੇ ਕੋ ਵਾਰੀ ਮੀਤ, ਤਬ ਲਗ ਨੇਚਲ ਨਾ ਹੀ ਚੀਤ, ਜਬ ਲਗ ਮੋਹ ਮਕਨ ਸੰਗਮਾਏ, ਤਬ ਲਗ ਧਰਮ ਰਾਏ ਦੇਸ ਹੈ, ਪ੍ਰਭ ਕਿਰਪਾ ਤੇ ਬੰਧਨ ਤੂਟੈ, ਗੁਰ ਪ੍ਰਸਾਦ ਨਾਨਕ ਆਉਂ ਛੂਟੈ, ਸਹਿ ਸਕਟੀ ਲੱਖ ਉੱਠਦਾ ਵੈ ਦਿਵਤ ਨਾ ਆਵੇ, ਮਾਇਆ ਪਾਛੇ ਬਾਬਾ ਨੂੰ ਭੋਗ ਵਿਖਿਆ ਕਰਨ ਦਿੱਤਾ ਵਾ ਗਾ ਕਮਰੈ, ਬਿਨਾਂ ਸੰਤੋਖ ਨਹੀਂ ਕੋ ਰਾਜਾ ਸੁਖਨ ਮਨੋਰਥ ਵਿਥੇ ਜੋ ਗਾਜੈ, ਨਾਮ ਰੰਗ ਸਰ ਸੋ ਕੋਈ ਵਡਪਾ ਕਿਸੇ ਪ੍ਰਾਪਤ ਹੋਏ, ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਲ ਕਰ ਜਾਪ, ਕਰਨ ਕਰਾਵਣ ਕਰਨੇ ਹਾਰ ਇਸ ਘਾਤ ਖਾਂ ਵਿਚਾਰ, ਜੈਸੀ ਦਿਸ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸਹਿ, ਜੋ ਕੁਛ ਕਿਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਕੇ ਸੰਗ, ਬੂਝਾ ਦੇਖਿਆ ਕਰੇ ਵੇਖ ਕੇ ਆਪੈ, ਇੱਕ ਆਪੈਨ ਇੱਕ ਬਨਰ ਮਿਨਸਾ ਬਨ ਜਾਏ, ਨਾਨਕ ਸਾਧੀ ਰਹਿ ਸਮਾਏ, ਆਪ ਉਪਦੇਸ ਹੈ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ, ਆਪ ਕਿਨੋ ਆਪਣ ਵਿਸਥਾਰ ਸਭ ਕੁਛ, ਉਸ ਕਹੋ ਕਰਨੇ ਹਾਰ, ਉਸ ਦੇ ਪਿੰਨ ਕਹੋ ਕਿਸ਼ ਹੋਏ ਥਾਂ ਤੁਰੰਤ ਰੇਖ, ਸੋਏ ਆਪਣੇ ਜਿਤਾਪ ਕਰਨੇ ਹਰ, ਕਹੋ ਤਾਂ ਘਰ ਰੰਗ ਬਾਹਰ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੇ ਵਿਗਿਆਨੀ, ਸੱਚ ਸੱਚ ਸਤ ਸਭ ਕਿੰਨਾ ਖੋਟ ਮਦੇ ਕਿਨੇ ਵਿਰੜਿਆ ਚੀਨਾ, ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਰਣ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਗੜਗੜ ਸੁਣੀ ਸ਼ਰਵਣ ਵਿਗਿਆਨੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ, ਨਾਨਕ ਮਨ ਪੀਤ ਸਲੋਕ, ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਦਰਨਹਾਰ,
ਸੰਤ ਕੀ ਨਿੰਦਾ ਨਾਨਕਾ ਬਵਰ ਬਵਰੇ ਅਵਤਾਰ ਸਦੀ ਸੰਤ ਕੇ ਦੁੱਖ ਨਿਹਾਰ ਜਾ ਕੱਟੇ ਸੰਤ ਕੇ ਦੁੱਖਨ ਜਮਦੇ ਨਹੀਂ ਛੁੱਟੇ ਸੰਤ ਕੇ ਦੁੱਖਨ ਸੁੱਖ ਸਭ ਜਾਏ ਸੰਤ ਕੇ ਦੁੱਖਨ ਨਰਕ ਮੈਂ ਪਾਏ ਸੰਤ ਕੇ ਦੁੱਖਨ ਮਾਤ ਹੋਏ ਮਲੀਨ ਸੰਤ ਕੇ ਦੁੱਖਨ ਸੁਭ ਪਾਤੇ ਉਹਨੂੰ ਸੰਤ ਕੇ ਹੱਥੇ ਗੁਰੱਖਿਆ ਨਕ ਹੋਏ ਸੰਤ ਕੇ ਦੁੱਖਨ ਤਨ ਪੈਸਾ ਸੋਏ ਸੰਤ ਕਿਰਪਾਲ ਕਿਰਪਾ ਜੀ ਕਰੇ ਨਾਨਕ ਸੰਤ ਸੰਗ ਨਿੰਦਕ ਵੀ ਤਰੇ ਸੰਤ ਕੇ ਦੁੱਖਨ ਤੇ ਮੁੱਖ ਭਵੇ ਸੰਤਨ ਕੇ ਦੁੱਖਨ ਕਾਗਜੋਂ ਲਵੇ ਸੰਤਨ ਕੇ ਦੁੱਖਨ ਸਭ ਜੋਨ ਪਾਏ ਸੰਤ ਕੇ ਦੁੱਖਨ ਤੇ ਜੋਨ ਕਰਮਾਏ ਸੰਤਨ ਕੇ ਦੁੱਖਨ ਤੇ ਸਮਝ ਲੈ ਸੰਤ ਕੇ ਦੁੱਖਨ ਸਭ ਕੁਛ ਲੈ ਸੰਤ ਕੇ ਦੁੱਖਨ ਤੇ ਸਭ ਜਾਏ ਸੰਤ ਕੇ ਦੁੱਖਨ ਨੀਚ ਨਚਾਏ ਸੰਤ ਦੁਖੀ ਕਥਾ ਕੋਈ ਨਾਹੀਂ ਨਾਨਕ ਸੰਤ ਪਾਵੇ ਤਾਂ ਉਹੀ ਪੀ ਗਤ ਪਾਏ ਸੰਤ ਕੇ ਦੁੱਖੀ ਮਹਾਨਤਾਈ ਸੰਤ ਕਾ ਨਿੰਦਕ ਟਿਕ ਨਾ ਪਾਈ ਸੰਤ ਕਾ ਨਿੰਦਕ ਮਹਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜਧੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕਾ ਨਿੰਦਕ ਕੋ ਸਰੋਗ ਸੰਤ ਕਾ ਨਿੰਦਕ ਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਪਾਵੇ ਤਾਂ ਉਸ ਕਾ ਵੀ ਹੋਏ ਮੁੱਖ ਸੰਤ ਕਾ ਦੁੱਖੀ ਸਦਾ ਵੇਦ ਸੰਤ ਕਾ ਦੁੱਖੀ ਕਿਸੇ ਕਾ ਨਹੀਂ ਮੇਤ ਸੰਤ ਕੇ ਦੁੱਖੀ ਗੋਡਨ ਲੱਗੇ ਸੰਤ ਕੇ ਦੁੱਖੀ ਕੋ ਸਭ ਤਿਆਗੇ ਸੰਤ ਕੇ ਦੁੱਖੀ ਮਹਾਂਕਾਰੀ ਸੰਤ ਕਾ ਦੁੱਖੀ ਸਦਾਕਾਰੀ ਸੰਤ ਕਾ ਦੁੱਖੀ ਜਨੇ ਮਰਿਆ ਸੰਤ ਕੇ ਦੁੱਖ ਨਾ ਸੁੱਖ ਤੇ ਡਰੇ ਸੰਤ ਕੇ ਦੁੱਖੀ ਕੋ ਨਾ ਹੀ ਠਾਹੁਰ ਨਾਨਕ ਸਾਹਿਬ ਪਾਵੇ ਤਾਂ ਲਹਿ ਬੁਲਾਏ ਸੰਤ ਕਾ ਦੁੱਖੀ ਬੀਜ ਤੇ ਟੁੱਟੇ ਸੰਤ ਕਾ ਦੁੱਖੀ ਕਦੇ ਆਕਾਸ਼ ਨਾ ਪਹੁੰਚੇ ਸੰਤ ਕੇ ਦੁੱਖੀ ਕੋ ਧਿਆਨ ਪਰਮਾਈਏ ਸੰਤ ਕਾ ਦੁੱਖੀ ਉੱਜੜ ਪਾਈਏ ਸੰਤ ਕਾ ਦੋਤੀ ਅੰਦਰ ਤੇ ਥੋਥਾ ਜੋ ਸਾਸ ਬਿਨਾ ਮਿਰਤਾ ਕੀ ਲੋਥਾ ਸੰਤ ਕੇ ਦੁੱਖੀ ਕੀ ਜੜ ਕਿਸ਼ ਨਾ ਆਪਣੇ ਬੀਜਾ ਪਈ ਖਾਏ ਸਨਾ ਸੰਤ ਕਾ ਦੁੱਖੀ ਕੋ ਰੱਖਣ ਹਾਰ ਨਾਨਕ ਸੰਤ ਪਾਵੇ ਤਾਂ ਲਏ ਉਭਾਰ ਸੰਤ ਕਾ ਦੁੱਖੀ ਓ ਬਿਲੈ ਜੰਜਲ ਵੀ ਹੁਣ ਮੱਛਲੀ ਤੜਪਾਏ ਸੰਤ ਕਾ ਦੁੱਖੀ ਭੁੱਖਾ ਨਹੀਂ ਰਾਜੇ ਜਿਉ ਪਾਵ ਕਿੰਦਰ ਨਿਤਰਾ ਪਏ ਸੰਤ ਕੇ ਦੁੱਖੀ ਛੁਟਿਆ ਕੇਲਾ ਜਿਉਂ ਬੁਹਾਰ ਦਿਲ ਗੀਤ ਮਾਏ ਦੁਹੇਲਾ ਸੰਤ ਕਾ ਦੁੱਖੀ ਧਰਮ ਦਰਹਿਤ ਸੰਤ ਕਾ ਦੁੱਖੀ ਸਦ ਮਿਥਿਆ ਕੈਦ ਕੀਰਤਨ ਨਿੰਦਕਾ ਧੋਰੀ ਪਿਆ ਨਾਨਕ ਜੋਤੇ ਪਾਵੇ ਸੋਈ ਥਿਆ ਸੰਤ ਕਾ ਦੁੱਖੀ ਵਿਗਟ ਰੂਪੋ ਜਾਏ ਸੰਤ ਕੇ ਦੁੱਖੀ ਕੋ ਦਰਗਾਹ ਮਿਲਿਆ ਜਾਏ ਸੰਤ ਕਾ ਦੁੱਖੀ ਸਦਾ ਸਿਖਾਈਏ ਸੰਤ ਕਾ ਦੁੱਖੀ ਨਾ ਮਰੇ ਨਾ ਜੀ ਪਾਈਏ ਸੰਤ ਕੇ ਦੁੱਖੀ ਕੀ ਭੋਜਨ ਆਸਾ ਸੰਤ ਕਾ ਦੁੱਖੀ ਉਰ ਚਰਨ ਰਾਸ ਸੰਤ ਕਾ ਦੁੱਖ ਨਾ ਤਿਸ਼ਟਾ ਕੋਏ ਚਾਹੇ ਸਭ ਪਾਵੇ ਤੇ ਸਭ ਕੋਈ ਹੋਏ ਪਿਆ ਕੀਰਤਨ ਮਿੱਠਾ ਕੋਏ ਨਾਨਕ ਜਾਣਾ ਸੱਚਾ ਸੋਈ ਸਭ ਕੱਢ ਜਿਸ ਕੇ ਉਹ ਕਰਨ ਹਾਰ ਸਦਾ ਸਦਾ ਜਿਸ ਕੋ ਨਮਸਕਾਰ ਪਾਪ ਕੀ ਉਸ ਤੱਕ ਰੋ ਦਿਨ ਰਾਤ ਤੇ ਸਿਓ ਸਾਸ ਗ੍ਰਾਸ ਸਭ ਕੁਛ ਵਰਤੇ ਜਿਸ ਕਾ ਕੀਆ ਜੈਸਾ ਕਰੇ ਤੇ ਸਾ ਕੋ ਥੀਆ ਆਪਣਾ ਗੇ ਲਾਭ ਕਰਨ ਹਾਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰੇ ਤੇ ਸਾ ਆਪਣੇ ਨਾਮ ਦੀ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਣੋ ਸਿਮਰੋ ਹਰ ਹਰ ਰਾਹੀ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਹਸਪਤੀ ਮਾਨੋ ਕੀ ਟੇਕ ਬਿਰਥੀ ਸਭ ਜਾਂਦੀ ਹੈ ਕੋਈ ਕਿ ਭਗਵਾਨ ਜਿਸ ਕਹਿ ਦੀਏ ਰਹੇ ਅਖਾਏ ਪਾਉਣਾ ਤ੍ਰਿਸ਼ਨ ਲਾ ਗਿਆ ਹੈ ਮਾਰੇ ਰੱਖ ਏਕੋ ਆਪ ਮਾਨੁੱਖ ਕਿਸ਼ਨ ਆਈ ਹਾਂ ਤੇ ਇਸ ਕਾ ਹੁਕਮ ਬਹੁਤ ਸੁਖ ਹੋਏ ਤੇ ਇਸ ਕਾ ਨਾਮ ਰਖੰਡ ਪ੍ਰੋਏ ਸਿਮਰ ਸਿਮਰ ਸਿਮਰ ਭਵ ਸੋਏ ਨਾਨਕ ਬਿਘਨ ਲਾ ਗਿਆ ਕੋਈ ਉਸਤਤ ਮਨ ਮੈਂ ਕਾਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਣੋ ਭੇਕ ਠਾਕੁਰ ਕਰ ਰੰਗ ਸਾਹ ਸੰਗ ਬਿੰਦ ਸੇ ਸਭ ਰੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸ੍ਰਵਣ ਹਰ ਕਥਾ ਹਰ ਦੁਰਗਾ ਨਾਨਕ ਉਜਲ ਮੱਥਾ ਵਡਭਾ ਕੀਤੇ ਜਨ ਜਗ ਮਾਏ ਸਦਾ ਸਦਾ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਚਾਹ ਸੇਤਨਵੰਦ ਗਣੀ ਸੰਸਾਰ ਮਦਨ ਮੁੱਖ ਬੋਲਿਆ ਹਰ ਮੁਖੀ ਸਦਾ ਸਦਾ ਜਨ ਉਤੇ ਸੁਖੀ ਇੱਕੋ ਇੱਕ ਇੱਕ ਪਛਾਣੇ ਤੁਤ ਕੇ ਸੋਚੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣੇ ਆਪ ਸੋਚਿਆ ਤਿਸ ਕੀ ਜਾਣੋ ਤਿਸਨਾ ਬੁਝੇ ਸਾਧ ਸੰਗ ਹਰ ਹਰ ਜਸ ਕਹਿ ਸਰੋ ਤਿਉਹਾਰ ਜਾਂ ਰਹਿ ਤੇ ਅੰਦਰ ਕੀਰਤਨ ਕਿਰੋ ਗਿਆਨ ਗਿਸ ਮੈਂ ਸੋਈ ਨਿਰਵਾਣ ਇੱਕ ਵਰਜੇ ਜਨ ਕੀ ਆਸਾ ਤਿਸ ਕੀ ਕਟੀਏ ਜਾਊਂਗੀ ਵਾਸਾ ਬਾਹਰ ਮੌਕੇ ਜਿਸ ਮਨ ਭੋਗ ਨਾਨਕ ਦੇਣ ਲੱਗੇ ਦੁੱਖ ਜਿਸ ਕੁਵਾਰ ਪਾ ਮਨ ਚਿਤਾ ਵੈਸਾ ਸੰਸੋਹਿਲਾ ਨਹੀਂ ਡਰਾਵਾ ਜਿਸ ਭਰਾਵਣਾ ਕਿਰਪਾ ਕਰੇ ਸੋ ਸੇਵਕੋ ਕਿਸ ਤੇ ਡਰੇ ਜੈਸਾ ਸਤਿ ਸਾ ਦਰਸਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਸੀ ਜਿਆ ਗੁਰਪ੍ਰਸ਼ਾਦਾ ਸਭ ਭੋਜਨ ਜਪਦੇ ਕੁੰਤਾ ਸਭ ਕੇ ਮੋਹ ਨਾਨਕ ਸੋ ਸੁਖਮ ਸੋਈ ਸਥੂਲ ਨਹਿ ਕਿ ਜਨਮੇ ਨਹਿ ਕਿਛ ਮਰੇ ਆਪਣੇ ਤ੍ਰਿਤਾ ਪੀ ਕਰ ਆਵਨ ਜਾਵਨ ਦਿਸ਼ਟਾਂ ਦਿਸ ਰਾਗਿਆਕਾਰੀ ਧਾਰੀ ਸਭ ਸ੍ਰੇਸ਼ਟ ਆਪ ਹੀ ਆਪ ਸਗਲ ਮੈਂ ਆਪ ਅਨਕ ਜੁਗਤ ਰਚਤਾ ਪਿਉਤਾਪ ਅਵਨਾਸੀ ਨਾਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਮੰਡ ਅਲਖਾ ਪੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ ਜਿਨ ਭਾਵ ਜਾਤਾ ਸੋ ਭਵਨ ਸਗਲ ਸੰਸਾਰ ਤ੍ਰੈ ਤਿੰਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁੱਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲ ਉਨ ਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਵਡਪਾ ਕੇ ਨਾਮ ਜਪਤ ਪਾਵੈ ਵਿਸ਼ਰਾਮ ਨਾਨਕ ਤਿੰਨ ਪੁਰਖ ਉੱਤਮ ਕਰ ਮਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਵਸੈਰ ਸੰਗ ਸਹਿ ਸਫਾਈ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਹੈ ਜਨ ਮੀਠ ਲਗਾਉਣਾ ਜੈਸਾ ਸਤ ਐਸਾ ਦਿਸ਼ਾਨਾ ਜਿਸ ਤੇ ਉਪਜੈ ਤੇ ਸਮਾਏ ਸਮਾਏ ਸੋ ਖੰਡਾਨ ਉਨ ਹੋ ਬਣੇ ਆਪਸ ਕੋਇਆ ਪਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੇ ਸਿਮਨ ਉਦਰੀਏ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਡਨ ਹਰ ਗੋਪਾਲ ਸਰਬ ਜੀ ਆਪੇ ਪ੍ਰਪਾਲ ਸਗਰ ਚਿੰਤਾ ਜਿਸ ਮਨ ਮਾਹੇ ਤਿਸ ਤੇ ਫਿਰ ਤਾਂ ਕੋਈ ਨਾ ਹੈ
ਹਰੀ ਮਨ ਮੇਰੇ ਸੁਧਾਰ ਜਾਪ ਜਪਨਾ ਸੀ ਪ੍ਰਭ ਆਪੇ ਆਪ ਆਪਣ ਗਿਆ ਕੁਛ ਨਾ ਹੋਏ ਜਿਸ ਪ੍ਰਾਣੀ ਲੋਚਕ ਹੋਏ ਤਿਸ ਵੇ ਨਾ ਹੀ ਤੇਰਾ ਕਿਛ ਕੰਮ ਗਤ ਨਾਨਕ ਜਾਪੇ ਹਰ ਨਾਮ ਰੂਪਨ ਤੋਂ ਨਾ ਹੀ ਮੋਹ ਪ੍ਰਭ ਕੀ ਜੋਸ ਗੁਲ ਖੜ ਸੋਏ ਧਨਵੰਤ ਆਏ ਕਿਆ ਕੋ ਕਰਵੇ ਜਾਂ ਸਭ ਕੇ ਤਿਸਕਾ ਦੀਆ ਦਰਵਾਜ਼ ਸੂਰਾ ਜੇ ਕੋ ਖਾਵੇ ਪ੍ਰਭ ਕੀ ਕਲਾ ਬਿਨਾਂ ਕਹਿਤਾ ਵੈ ਜੇ ਕੋ ਹੋਏ ਵਹਿ ਦਾ ਦਰ ਦੇ ਦਿਨ ਹਾਰ ਜਾਣਾ ਗਵਾਰ ਜਿਸ ਗੁਰ ਪ੍ਰਸ਼ਾਦ ਉੱਠੇ ਰੋਗ ਨਾਨਕ ਸੂਜਨ ਸਦਾ ਰੋਗ ਜਿਉਂ ਮੰਦਰ ਕੋ ਥਾ ਮੈਂ ਥੰਮਣ ਤਿਉਂ ਗੁਰ ਖਾ ਸ਼ਬਦ ਨੈ ਥੰਮਣ ਜਿਉਂ ਪਾਗਾਣ ਨਵ ਜਤ ਰਹਿ ਪ੍ਰਾਣੀ ਗੁਰ ਚੰਡਗਤ ਨਿਸਰਾ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ ਜਿਉਂ ਮਹਾਂ ਧਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਦਰ ਕੀ ਪਾਛੋ ਤੁਰ ਨਾਨਕ ਕੀ ਲੋਚਾ ਪੂਰ ਮਨ ਮੂਰ ਕਾਹੇ ਬਿਲਾਈਏ ਪੁਰਬ ਲਿਖਿਆ ਕਾ ਲਿਖਿਆ ਪਾਈਏ ਦੁੱਖ ਸੁਖ ਪ੍ਰਭ ਦੇਵ ਨਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕੁਛ ਕਰੇ ਸੋਈ ਸੁਖ ਮਾਨ ਭੂਲਾ ਕਾਹੇ ਫਿਰੈ ਜਾਨ ਕੌਣ ਵਸ ਭੂਲਾ ਕਾਹੇ ਫਿਰੈ ਜਾਨ ਕੌਣ ਵਸਾਈ ਤੇਰੇ ਸੰਗ ਲਪਟੇ ਰਸ ਲੋਭੀ ਪਤੰਗ ਰਾਮ ਨਾਮ ਜਪੇ ਦੇ ਮਾਹੇ ਨਾਨਕ ਬਖਸ਼ਿਤੀ ਕਾ ਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਂ ਜੇ ਮਾਨ ਲਿਖੋ ਮਨ ਮੋਹ ਰਾਮ ਨਾਮ ਹਿਰਦੇ ਮੈਂ ਤੋਲ ਰਾਤ ਕੇ ਸੰਤਾਂ ਸੰਚਾਰ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਗਏ ਸਭ ਕੋਈ ਮੋਕੋ ਜਲ ਦਰਗਾਹ ਸੋ ਹੋਏ ਗਏ ਵਪਾਰ ਵਿਰਲਾ ਵਪਾਰ ਨਾਨਕ ਤਾਂ ਕੇ ਸਤ ਬਲਿਹਾਰ ਹੈ ਚਰਨ ਸਾਧ ਕੇ ਤੋਏ ਤੋਏ ਪੀਓ ਅਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੇ ਧੂਰ ਕਰੋ ਇਸ਼ਨਾਨ ਸਾਧ ਉੱਪਰ ਜਾਈ ਕੁਰਬਾਨ ਸਾਧ ਸੇਵਾ ਪੜਪਾਗੀ ਪਾਈਏ ਸਾਧ ਸੰਗਰ ਕੀਰਤਨ ਗਈ ਅਨਕ ਬੇਗਨ ਤੇ ਸਾਧੂ ਰਾ ਕਰ ਗੁੰਗਾ ਅੰਮ੍ਰਿਤ ਰਾ ਚੱਕ ਹੈ ਉੱਡ ਗਈ ਸੰਤਾਂ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਦਾ ਗੋ ਜੀ ਵਾਲ ਨਾਰ ਭੂਕੇ ਗੋ ਦੇਵ ਤੇ ਦਾਰ ਸਰਬ ਨਦਾਨ ਜਾ ਕੇ ਦੇ ਸੀਮਾ ਹੈ ਪੁਰਬ ਲਿਖੇ ਕਲਹਿਣਾ ਪਾਹੀ ਸਭ ਕਿਛ ਦਿਸ ਕਉ ਕਰਨੇ ਯੋਗ ਤਿਸ ਮੈਂ ਦੂਸਰੇ ਵਾ ਨਾ ਹੋ ਗੁੱਜਾ ਭਜਨ ਸਦਾ ਸਦਾ ਦੇ ਰਹਿਣੇ ਸਭ ਤੇ ਉਸ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੁਜਾ ਨਿਰਮਲ ਥੀ ਜਾ ਕੇ ਮਨ ਗੁਰ ਕੀ ਪਤੀ ਤੇ ਜਨਿਆ ਵਰ ਪਵਚੀਤ ਭਗਤ ਭਗਤ ਸੁਣੀਏ ਤੇ ਲੋਹੇ ਜਾ ਕੇ ਹਿਰਦੇ ਕੋਏ ਸੱਚ ਕਰਨੀ ਸਦਾ ਕੀ ਰਹਿ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਤੇ ਸੱਚਾ ਘਰ ਸੱਚ ਪਰਤੇ ਸੱਚਾ ਪਾਸ ਹਰ ਪਾਰ ਸੱਚ ਕਹਿ ਜਾਤਾ ਨਾਨਕ ਸੁਜਨ ਸੱਸ ਮਾਤਾ ਸਲੋਕ ਰੂਪ ਨਰੇਖਨ ਰੰਗ ਕਿਸ਼ ਤ੍ਰਿਗੁਣ ਤੇ ਪ੍ਰਭਿੰਨ ਤੇ ਸਮਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨਸਪਦੀ ਅਵਨਾਸੀ ਪ੍ਰਭ ਮਨ ਮੇ ਰਾਖ ਮਾਨੁ ਕੀ ਦੁਪੀ ਤਿਆਗ ਦਿਸੇ ਪ੍ਰਣਾ ਕਿਸ਼ ਕੋਈ ਸਰਵਨੰਤਰ ਇੱਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਕੀ ਸੁਜਾਨਾ ਪਾਰ ਪੰ ਪਰਮੇਸ਼ਰ ਗੋਬਿੰਦ ਕਿਰਪਾ ਨ ਧਿਆਨ ਦਿਆਲ ਪਕਸਾਨ ਸਾਤਰੀ ਕੀ ਚਰਣੀ ਪਾਓ ਨਾਨਕ ਹੈ ਮਨ ਹੀ ਅਨ ਰਹੋ ਮਨ ਸਭ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਹੋਰ ਦਿਸ ਕਾ ਮੰਤਰ ਨ ਜਾਣਾ ਹੋਰ ਨੰਦਰ ਮੁਗਨ ਸਿਲ ਜਾ ਕੇ ਸਰਵ ਥੁਕ ਸੁਣੀਏ ਕਰਤਾ ਕੇ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀ ਸਰਗ੍ਰਿਸ ਮੈਂ ਭੋਗੀ ਧਿਆਈ ਤਾਏ ਭਗਤਾਂ ਸੋ ਪਾਇਆ ਨਾਨਕ ਦੇ ਪੁਰਖਾ ਕਨਿਅੰਤ ਨ ਪਾਇਆ ਜਾ ਕੇ ਲੀਲਾ ਕੀਮਤ ਨਾਏ ਸਗਲ ਦੇਵ ਆਰੇ ਵਗਾਏ ਪਿਤਾ ਕਾ ਜਨਮ ਕੇ ਜਾਣੇ ਬਹੁਤ ਸਗਲ ਪ੍ਰੋਈ ਆਪਣੇ ਸੋਤ ਸੋ ਮਤ ਗਿਆਨ ਧਿਆਨ ਜਿਨ ਦੇ ਧਨ ਦਾਸ ਨਾਮ ਤੇ ਆਵੈ ਸੇ ਤੇ ਗੁਣ ਮੈਂ ਜਾਗੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ ਊਚ ਨੀਤ ਕੇ ਅਸਥਾਨ ਜੈ ਸਜਣਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੀਤ ਕਰਿਆ ਕਰੰਗ ਨਾਨਾ ਬਿਤਕੀਨੋ ਬਿਸਾਰ ਪ੍ਰਭ ਆਪਣਾ ਸੀ ਕੰਕਾਰ ਨਾਨਾ ਚਲਤ ਕਰੀ ਕਿਰ ਮਾਏ ਪੂਰ ਰਹੇ ਪੂਰਨ ਸਭ ਠਾਏ ਨਾਨਾ ਬਿਤਕਰ ਬਣਤ ਬਣਾਈ ਆਪਣੀ ਕਿਉਂ ਤੇ ਆਪੇ ਪਾਏ ਸਭ ਘਰ ਦਿਸ ਕੇ ਸਭ ਦਿਸ ਕੇ ਠਾਓ ਜਪ ਜਪ ਜੀਵੇ ਨਾਨ ਕਰਨ ਆਓ ਨਾਮ ਕੇ ਤਾਰੇ ਸਗਲ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਤ ਬੇਦ ਪ੍ਰਾਣ ਨਾਮ ਕੇ ਤਾਰੇ ਸੁਣ ਗਿਆਨ ਧਿਆਨ ਨਾਮ ਕੇ ਤਾਰੇ ਅਗਾਸਪਤਾਲ ਨਾਮ ਕੇ ਤਾਰੇ ਸਗਲ ਕਾਰ ਨਾਮ ਕੇ ਤਾਰੇ ਪ੍ਰਿਆ ਸਭ ਪਾਵਨ ਨਾਮ ਕੇ ਸੰਗੁਦੇ ਸੁਣ ਸਰਵਣ ਕਰ ਕਿਰਪਾ ਜੈਸਾ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੇ ਬਾਣੀ ਸਤ ਪ੍ਰਭ ਸਭ ਮਹਿ ਸਵਾਣੀ ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਨੀ ਨਿਰਮਲ ਨਿਰਮਲੀ ਤੇ ਸਹਿ ਬਜਾਏ ਤੇ ਸਹਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾ ਸਤ ਨਾਨਕ ਗੁਰ ਤੇ ਪਾਈ ਸਤ ਜਨ ਸਾਧ ਉਪਦੇਸ਼ ਸਤ ਜਨ ਜਾ ਕਰ ਪ੍ਰਵੇਸ਼ ਸਤ ਨਿਰਤ ਪੂਜੈ ਜੇ ਕੋਈ ਨਾਮ ਪਤਾ ਕੀ ਗਤ ਹੋਏ ਆਪ ਸਤ ਕੀ ਅਸਭ ਸਤ ਆਪੇ ਜਾਣ ਆਪਣੀ ਮਿਤ ਗਤ ਜਿਸ ਕੀ ਸੇ ਸੁ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਦੇ ਕੀ ਮਿਤ ਨਾ ਜਾਣੇ ਗਿਆ ਨਾਨਕ ਜੋ ਦੇ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਾਈ ਬਿਸਮਾਦ ਜਿਨ ਬੂਝਿਆ ਤੇ ਜੈ ਸਵਾਦ ਪ੍ਰਭ ਕੇ ਰੰਗ ਰਾਜਾਂ ਨੇ ਗੁਰ ਕੇ ਵਚਨ ਪਦਾਰਥ ਲਏ ਹੋਏ ਦਾਤੇ ਜੋ ਕੱਟ ਨਾਰ ਜਾ ਕੇ ਸੰਗਤ ਰਹਿ ਸੰਸਾਰ ਜਨ ਕਾ ਸੇਵ ਸੋ ਵਰਭਾਗੀ ਜਨ ਕਾ ਸੰਗ ਇਕਲੇ ਵਿਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸ਼ਾਦ ਨਾਨਕ ਫਲ ਪਾਵੇ ਸਰੋ ਪਾਤ ਸਚ ਜੁਗਾ ਸਚ ਹੈ ਭੇ ਸਚ ਨਾਨਕ ਹੋ ਸੀ ਭੇ ਸਚ ਅਸਪਦੀ ਚਰਨ ਸਤ ਸਤ ਪਰਸਨਾਰ ਪੂਜਾ ਸਤ ਸਤ ਸੇਵਦਾਸ ਦਰਸ਼ਨ ਸਤ ਸਤ ਭੇ ਕਨਾਰ ਨਾਮ ਸਤ ਸਤ ਅਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁੰਗਾਰੀ ਸਤ ਸਤ ਸਤ ਬਰ ਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਝਣ ਨਾਲ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸਹਿਬ ਸਤ ਰੂਪ ਜਿਨ ਰਾਜ ਜਿਨ ਮਾਨਿਆ ਕਰਨ ਕਰਾਵਣ ਤੈਨੂੰ ਮੂਲ ਪਛਾਣਿਆ ਜਾ ਕਰ ਇਹਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਵਸਾਨਾ ਜਿਸ ਤੇ ਉਪਜਿਆ ਤਿਸ ਮਾਏ ਸਮਾਨਾ ਵਸ ਮਾਏ ਲੈ ਵਸ ਕਢਾਈ ਤਾਂ ਕੋ ਪਿੰਨਾ ਕਹਿਣਾ ਜਾਈ ਬੂਝੇ ਬੂਝਣਾਰ ਵਿਵੇਕ ਨਾਰਾਇਣ ਮਿਲੇ ਨਾਨਕ ਇੱਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪਜਾਰੀ ਠਾਕੁਰ ਕੇ ਸੇਵਕ ਮਨ ਪ੍ਰਦੀਪ ਠਾਕੁਰ ਕੇ ਸੇਵਕ ਨਿਰਮਲੀ ਠਾਕੁਰ ਕੋ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਹੋ ਪ੍ਰਭ ਪਾਰ ਨਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਦਿਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾਧ ਸਾਧ ਸਮਾਰੇ
अपने जन का पर्दा ढाके अपने सेव के सर पर रखे अपने दास को दे बढ़ाई अपने सेव को नाम जपाई अपने सेव की आप पत रखे ताकि गत में तो कोई ना लाखे प्रभु के सेवक को न पूछे प्रभु के सेवक उठे उठे जो प्रभु अपनी सेवा लाया नानक जिस जो सो सेवक दया जिस पर कटाया निकी तीरी मैं कल रखे भसम कराया लश्कर खोल रखे जिसका सास न काटते आप ताको रख दे करात मानव जतन कर्तव्य पहन तिसके कर्तव्य व्यर्थ जात मारा न रखे अवरण कोई सर्व ज्या का रखा सोए काय सोच करे हरे प्राणी जपना पर बलक बढ़ाणी बार अंग बार बार जपिए पी अमृत अमृत मन तंत्र भी नाम संजन गुरु पाया देश के सेवा बनाए दिष्टाया नाम तन नाम रूप रंग नाम सुखर नाम का संग नाम राज्य जन देवता ने मन तन नाम नाम समान उठ बैठे सुबोध नाम का नाम जन का काम बोलो जा जी वाद रात प्रभु अपने जन की नी दात करें भक्त आत्म गचाए प्रभु अपने सुर है समाए जो हा हो सब जाने प्रभु ने कहा हुक्म जान है देश की महिमा कौन भगवान देव का गुण कह जानो आठ पैपा बस सूर्य कौन से जन पूरे मन मेरे दिन की ओट ले मंत ने अपना दिन जान दे जिन जन अपना प्रभु चाहता सो जन सर थोखा दाता जिसकी शरण सुख पावे जिसके दसा पाव मिटावे अवर सियाण सगली छाड़ दे जन की तू सेवा लागावन जाना हो तेरा नाम दे जन के पूजो सत पैरा सलोक सत पुरख जिन जान सतगुर तिसका नाओ तिसकै संग सिखी उधर नानक हर गुण गाओ अष्टपदी सतगुर सिखी खरै प्रतपाल सेवक गुर सदा दयाल सिख गुरदर मत मल हिर गुरपत्नी हर नाम उचरे सतगुर सिखे बंधन काटे गुर का सिख विकार त्याटे सतगुर सिखो नाम धन दे सतगुर का सिख वड़पागी सतगुर सिख अलत पल सवार नानक सतगुर सिख जी नाल समार गुर के ग्रह सिख जुड़े गुर की आज्ञा मन में सहै आपस को कर कसुन जनावे हर नाम दे सत्यावे मन विच सतगुर के पास थे सेवक कार्य रास सेवा कर तो ये निकामी जिसको बराबर स्वामी अपनी कृपा जे जाप करे नानक सो सेवक गुर की मत ले बीस बीसवे गुर का मन माने सो सेवक परमेश्वर की गा जाने सो सतगुर जिस हृदय नाओ अनकबार गुर को बल जाओ सर्वदान जी का दाता अठ पैर पार ब्रह्म रंग रता ब्रह्म जन जन में पार ब्रह्म एक आप नहीं कही परम से सियन प्लिया न जाइए नानक है सतगुर पटभागी पाई है सबल दर्शन विगत मनीत परस चनगत निर्मल भेट संग्राम गुण रवे पार ब्रह्म के दरगा गवे सुन कर बचन करण्या कहने मन संतोखा तम पतिया ने पूरा गुर आखे जाका मंत्र मध्य पेख हो संत गुण बेअंत गिनत नहीं पाए नानक जे पावे तसलाय मिलाए जीवा एक उस्तत नेक सतपुरख पूर्ण विवेक काहू गुण न पहुंचत प्राणी अगम गोचर पर निर्वाणी निराहार निर्वैर सुखदाई ताकि कीमत किन न पाई अनक भगत बंधन नित करें चरण कमल हृदय सिमरह सत बलिहारी सतगुरु अपने नानक जिस पर सद प्रभ जपने ये हरस भावे जन कोई अमृत भी अमृत सोए उस पुरखा नाही कदे बिना जाके मन प्रगटे गुणदास आठ पैर हर का नाम ले सचो दे सेवको दे मा मोह माया के संग न ले मन मेरा खैर हर एक अंधकार दीप को रगा से नानक परम दुख तै ते नासे तो तुम्हारे ठंड बताई आनंद पिया दुख नाटे पाई जन्म मरण के मिटे देश साधु के पूर्ण उपदेश पौ चूका निरपो होए वसे सगल ब्याद मन तिख नसे जिसका साधन कृपा तारी सात संग जप नाम रारी तित पाई चुके ब्रह्म गवन सुन नानक हर जस श्रवण निर्गुण आप सरगुण भी होई करत हर जन सगली मोही अपने चरित प्रभाव बनाए अपनी कीमत आपे पाए हर बिंदु जा नाही खोए सर्वनंतर एको सोए ओत पोत रव्या रूप रंग पै प्रकाश सात के संग रच रचना अपनी कल धारी अनकबार नक बलिहारी श्लोक साथ न चाले बिन भजन बिख्या सगली शार हर हर नाम कमावना नानक ए थन सारस्पदी संज ना मिल करो विचार एक सिमर नाम आधार उपवास अमित विसार चरण कुमारित मैं अर्थार करण कांड सो प्रभ सम्राध कर गौ नाम अटवाते थन संचो भगवान संज न का निर्मल मंत एक आसरा को मन माहे सर्व रोग नानक मिट जाए जिस थन को चार कुंड उठावे सो थन हर सेवा ते पावे जिस सो को नित वांछे मी सो सुख साधु संग प्री जिस सो भागो करें भले करनी सा सो पदार की सरणी अन क्यों पावी रोग न जाए रोग मिटारे औखद लाए सर्वधान में हर नाम निधान जप नानक दुर्गा प्रवान मन प्रभु दो हर के नाय दय दिस्तावत आवे ठाए ताको बिन न लागे कोई जाकर दब से हर सोए कल तादी ठंडा रणाओ सिमर सिमर सदा सुख पाओ पहो बिन से पूर्ण हो यास भगत पाई अतम प्रगा तिसका जाए बसाय अपनासी कौन नानक काटी जमवासी तत् विचार कह जन सत जन्म रह सो कछो कछ आवा कौन मिटाए प्रभु से व्याप त्याग शरण गुरुदेव यो रतन जन्म कहो यो धार हर सिमर प्राण धार अनक भावना छूटना रे सिमर सास भेद विचार हर की भगत करो मन लाए मन वंचन नानक फल पाए संग न चालस दे रहा तना तो क्या लुटावे मूर्ख मना सो तमीत कटां पर बनत इनते कहो तुम कवन सराता राज रंग माया विस्तार इनते कहो कवन छुटकार आस हस्ती रथ सवारी झूठा डम झूठ बसारी जिन दिए तिस भजन बेगाना
ਨਾਮ ਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੈ ਆਨੇ ਭਗਤ ਬਿਨਾਂ ਵਾਡੂ ਬੇ ਜਾਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀ ਚਰਨ ਕਮਲ ਜਾ ਰਾਖੋ ਮਨ ਮਾਏ ਜਨਮ ਜਨਮ ਕੇ ਗਿਲ ਹੋਏ ਜਾਏ ਆਪ ਜਪੋ ਹੋਰ ਨਾਮ ਜਪਾਵੋ ਸੁਣਤ ਰਹਿਤ ਗੈਤ ਗਤ ਪਾਵੋ ਸਾਰ ਪੂਤ ਸਦਰ ਕੋ ਨਾਓ ਸਹਿ ਸੁਭਾ ਨਾਨਕ ਗੁਣ ਗਾਓ ਗੁਣ ਗਾਓ ਤੇਰੀ ਉਤਰ ਮਹਿਲ ਬਿਨ ਜਾਇਓ ਮੈਂ ਵਿਕ ਵਹਿਲ ਹੋਏ ਅਚਿੰਤ ਸਹਿ ਸੁਖ ਨਾਲ ਸਾਸ ਗ੍ਰਹਿ ਸਰ ਨਾਮ ਸੁਮਾਰ ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਹਿ ਧਨਾ ਹਰ ਪੂੰਜੀ ਸੰਚ ਕਰੋ ਬਿਹਾਰ ਇਹਾਂ ਸੁਖ ਦਰਗਾਹ ਜੈਕਾਰ ਸਰਵਨੰਦਰ ਏਕੋ ਦੇਖੋ ਨਾਨਕ ਜਾ ਕੇ ਮਸਤ ਲਗੇ ਏਕੋ ਜਾ ਪੇਖੋ ਸਲਾਹੇ ਇੱਕ ਸਿਮਰ ਏਕੋ ਮਨਾਹੇ ਇੱਕ ਸਕੇ ਗੁਣ ਗਾਓ ਅਨੰਤ ਮੰਤਨ ਜਾ ਪੇਖ ਭਗਵਾਨ ਦੇਖੋ ਇਹ ਕੀ ਕਰ ਆਪ ਪੂਰਨ ਪੂਰ ਪ੍ਰਭਿਆਪ ਅਨਕ ਵਿਸਾਰ ਇੱਕ ਤੇ ਭਏ ਕਰਤ ਪ੍ਰਾਸ਼ਿਤ ਗਏ ਮੰਤ ਨਿੰਦਰ ਏਕ ਪ੍ਰਭਰਾਤਾ ਗੁਰ ਬਜਾਨ ਨਾਨਕ ਜਾ ਦਸ ਲੋਕ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨ ਆਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸਪਦੀ ਜਾਚਕ ਜਾਂ ਜਾ ਪ੍ਰਵਧਾਨ ਕਰ ਕਿਰਪਾ ਦੇ ਹੋਰ ਨਾਮ ਸਾਧਨਾ ਕੇ ਮੰਗੋ ਤੋਰ ਪਾਵ ਹਮੇਸ਼ਾ ਦਾ ਪਾਵਰ ਸਦਾ ਸਦਾ ਭਾਵ ਸਾਸ ਸਾਸ ਪ੍ਰਭ ਦਮੇ ਤਿਆਵ ਚਣਕ ਮਨਸ ਲਾਗੇ ਪ੍ਰੀਤ ਭਗਤ ਗੁਰੂ ਪ੍ਰਭ ਕੀ ਨਿਤ ਨੀਤ ਇਹ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਾਂ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਈ ਜਿਨ ਚਾ ਕਿਆ ਸਿਧਾਂਤ ਤਿਵਤਾਂ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੋ ਪਰ ਪਰੇ ਪ੍ਰੇਮ ਨਾਲ ਸੰਗ ਉਪਜੇ ਛਾਉ ਸਕਦੇ ਸੰਗ ਪਰੇ ਸ਼ਰਣ ਸਭ ਤਿਆਗ ਅੰਤਰ ਪ੍ਰਗਾਸ ਅੰਦਿਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਥੇ ਸੁਖ ਹੋਏ ਸੇਵਕ ਕੇ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੇ ਨਾ ਸਦਾ ਨਿਹਾਲ ਬੰਧਨ ਕਾਟ ਮੁਗਜਨ ਪਿਆ ਜਨਮ ਮਨ ਦੁਖ ਭ੍ਰਮ ਗਿਆ ਛਪਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜ਼ੂਰੀ ਜਿਸ ਕਾ ਸਾਥ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਕਾਨ ਨਾ ਪਾਨੈ ਸੋ ਕਿਉਂ ਵਿਸਰੈ ਜੇ ਕੀਆ ਜਾਣੈ ਸੋ ਕਿਉਂ ਵਿਸਰੈ ਜਿਨ ਸੋ ਕਹੀ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੇ ਗੁਰਪ੍ਰਸ਼ਾਦ ਕੋ ਬਿਰਲਾ ਲਾਖੈ ਸੋ ਕਿਉਂ ਵਿਸਰੈ ਜੇ ਵਿਖਤੇ ਕਾਢਾ ਜਨਮ ਜਨੋ ਕਾ ਟੂਟਾ ਗਾਂਢਾ ਗੁਰਪੂਰੈ ਤਾਂ ਤੇ ਹਮਜਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਗੁਰ ਹੋਏ ਕਾਮਿਆਨ ਥਿਆ ਜਪਾਰ ਨਾਮ ਸਿਮਰ ਸਿਮਰ ਸਿਮਰ ਜੁਗ ਪਾਵੋ ਆਪ ਜਪੋ ਹੋਰ ਨਾਮ ਜਪਾਵੋ ਭਗਤ ਪਾਏ ਕਰੀਏ ਸੰਸਾਰ ਬਿਨ ਭਗਤੀ ਤਨੋ ਸ਼ੀਸ਼ਾਰ ਸਰਵ ਕਰਿਆਨ ਸੁਖ ਨਿਧ ਨਾਮ ਬੂੜ ਜਾਤ ਪਾਏ ਵਿਸਰਾਮ ਸਗਲ ਦੁੱਖ ਉਤਨਾਸ ਨਾਨਕ ਨਾਮ ਜਪੋ ਗੁਰਦਾਸ ਉਪਜੀ ਪ੍ਰੀਤ ਪ੍ਰੇਮਰਾ ਚਾਹ ਮੰਤਨ ਅੰਤਰੀ ਸੁਹਾਓ ਨਿਥਰੋ ਬਿਗਦਰ ਸੁਖ ਹੋਏ ਮਨ ਵਿਕਸੈ ਚਾ ਚੜਨ ਧੋਏ ਭਗਤ ਨਾ ਕੇ ਮੰਤ ਰੰਗ ਬਿਰਲਾ ਕੋ ਪਾਵੈ ਸੰਗ ਏਕ ਵਸਤੀ ਜ ਕਰਮਾਏ ਆ ਗੁਰ ਪਰਿਸਾ ਨਾਮ ਜਪ ਲਏ ਆ ਤਾਂ ਕਿ ਉਪਮ ਕਹੀ ਨ ਜਾਏ ਨਾ ਕਰੇ ਅਸਰ ਸੁਆਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਘਟਾਂ ਕਰਤ ਪ੍ਰਤਿਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾਗੇ ਪ੍ਰਾਣਧਾਰ ਜੋ ਜੋ ਜਪੈ ਸੋਏ ਪਨੀਤ ਭਗਤ ਪਾਏ ਲਾਵੇ ਮਨਹੀਤ ਹਮ ਨਿਰਗੁਣੀ ਹਰ ਨੀਚ ਜਾਨ ਨਾਨਕ ਤੁਮ ਰੀਸ਼ਣ ਪੁਰਖ ਭਗਵਾਨ ਸਰਵ ਬੈਕੁੰਠ ਮੁਕਤ ਮੋਖ ਪਾਏ ਇੱਕ ਨਿਮ ਕਰਕੇ ਗੁਣ ਗਾਏ ਅਨਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀ ਦ੍ਰਸਨਾ ਜਪਤੀ ਹਰਾ ਨੀਤ ਭਲੀ ਸੁਕਰਣੀ ਸੁਭ ਧਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਉ ਨਿਵਾਸ ਸਰਵ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਣ ਕੀ ਨਾਨਕਾ ਆਪੇ ਹੀ ਫਿਰ ਜਾ ਪਸ਼ਟਪਦੀ ਜਬ ਯਾ ਕਾਰਿ ਕਸ਼ਨਾ ਦ੍ਰਿਸ਼ਤੇ ਤਾ ਪਾਪਨ ਤਵ ਕਹਿਤੇ ਹੋ ਤੈ ਜਪਧਾਰੀ ਆਪਣ ਸੁਨ ਸਮਾਤੈ ਵੈਰ ਵਿਰੋਧ ਕੇ ਸੰਕਮਾਤ ਜਬ ਇਸ ਕਾ ਵਰਣ ਚਿਣ ਨਾ ਜਪ ਤਵ ਹਰਕ ਸੋ ਕੋ ਕੇ ਸੰਵਿਆਪਤ ਜਬ ਆਪਣੇ ਆਪ ਆਪ ਪਾਰ ਬ੍ਰਹਮ ਤਾ ਮੋਖ ਅਸਤ ਪਰਮ ਆਪਣ ਖੇਲਾ ਵਰਤੀ ਜਨਨ ਕਰਨੇ ਹਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਕੋ ਕਿਸ ਕੋ ਗਣੀ ਜਾਵੇ ਕਹਾਂ ਰਗਮ ਬਾਰ ਤਬ ਨੁਰਕ ਸੁਰੁਖੋ ਕੌਣ ਉਤਾਰ ਜਬ ਨਿਰਗੁਣ ਪ੍ਰਭ ਸਹਿ ਸਭਾਏ ਤਬ ਸਿਵ ਸਕਤ ਕਹੋ ਗਿਠਾਏ ਜਬ ਆਪੇ ਆਪ ਆਪਣੀ ਜੋਤ ਰਹਿ ਤਬ ਕੌਣ ਡਰਾ ਕੌਣ ਕਾ ਡਰ ਹੈ ਆਪਣ ਚਿਰ ਤਪ ਕਰਨੇ ਹਰ ਨਾਨਕ ਠਾਕੁਰ ਰਗਮ ਬਾਰ ਅਵਨਾਸੀ ਸੁਖ ਆਪਣੇ ਆਸਨ ਤੇ ਜਨਮ ਮਰਨ ਕੋ ਕਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਾਪ ਜਮ ਕੀ ਤਾਸ ਖੋ ਕੇ ਸੋਏ ਜਬ ਅਵਿਖਤ ਗੋਚਰ ਭਾਵੇਖਾ ਤਬ ਚਿੱਤਰ ਗੁਪਤ ਕੇ ਪੁਸ਼ਤ ਲੇਖਾਂ ਜਬ ਨਾਥ ਨਿਰੰਜਣ ਗੋਚਰ ਗਾਦੇ ਤਬ ਕੌਣ ਛੁੱਟੇ ਕੌਣ ਬੰਧਨ ਬਾਂਧੇ ਆਪਣੇ ਆਪ ਆਪ ਹੀ ਅਚਰ ਜਾ ਨਾਨਕ ਆਪਣ ਰੂਪ ਆਪ ਹੀ ਉੱਪਰ ਜਾ ਜੈ ਨਿਰਮਲ ਪੁਰਖ ਪੁਰਖ ਬਤਾਉਤਾ ਤੈ ਮਹਿਲ ਕਹੋ ਕੇ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਣ ਤੈ ਕੌਣ ਕੁਮਾਨ ਕੌਣ ਅਪਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਤ ਲਗਤ ਕਹੋ ਕੇ ਜੈ ਜੋ ਸਰੂਪੀ ਜੋ ਸੰਗ ਸਮਾਵੈ ਤੈਂ ਕਿਸੇ ਭੂਕਮਨ ਤਿਪਤਾਵੈ ਕਰਨ ਖਰਾਵਣ ਕਰਨੇ ਹਾਰ ਨਾਨਕ ਦੇ ਕਰਤੇ ਕਾ ਨਾਏ ਸਮਾਰ ਜਬ ਆਪਣੀ ਸੁਭ ਆਪਣ ਸੰਗ ਬਣਾਈ ਤਬ ਕਵਨ ਮਾਏ ਭਾਵ ਮਿੱਤਰ ਸੁਭਾਈ ਜੈ ਸਰਵ ਕਲਾਪੇ ਪਰਵੀਨਤਾ ਵੇਦਕ ਦੇਵ ਗਾਂ ਗੋ ਛੀਨ ਜਬ ਆਪਣਾ ਆਪ ਆਪ ਉਤਾਰਾ ਤਬ ਸਗਨ ਆਪ ਸੰਗ ਕਾਂ ਵਿਚਾਰ ਹੈ ਆਪਣਾ ਜੈ ਆਪਣ ਆਪਣੇ ਆਪਣੇ ਇਰਾਦਾ ਕੌਣ ਠਾਕੁਰ ਕੌਣ ਕੋਈ ਹੈ ਚੇਰਾ ਬਿਸਮਨ ਬਿਸਮ ਰਹੇ ਬਿਸਮਾ ਨਾਨਕ ਜਿਨ ਆਪਣੀ ਗਾ ਜਨ ਆਪ ਜੈ ਅਛਾਲਾ ਛੇਦ ਭੇਤ ਸਮਾਇਆ
ਉਹਾਂ ਕਿਸੇ ਵਿਆਪਤ ਮਾਇਆ ਆਪਸ ਗਵਾਇਆ ਪਿਆ ਦੇਸ਼ ਤੇ ਗੁਣ ਕਾ ਨਾਹੀਂ ਪ੍ਰਵੇਸ਼ ਜੈ ਇੱਕ ਹੈ ਇੱਕ ਏਕ ਭਗਵੰਤ ਤਦ ਕੌਣ ਚਿੰਤਕੇ ਲੱਗ ਗਿਆ ਚਿੰਤਾ ਜੈ ਆਪਣੇ ਆਪ ਆਪ ਜੀਆ ਰਹਾ ਤੇ ਕੌਣ ਕਦੇ ਕੌਣ ਸੁਣਿਆਰਾ ਬਹੁ ਬੇਅੰਤ ਉੱਚੇ ਉੱਚਾ ਨਾਨਕ ਆਪਸ ਕਹੋ ਆਪੇ ਪਹੁਚਾ ਜੈ ਪ੍ਰਚਿਉ ਪ੍ਰਪੰਚ ਕਰਤੇ ਗੁਣ ਮੈਂ ਕਿੰਨੋ ਵਿਸਾਰ ਪਾਪ ਪੁੰਨ ਤੇ ਭਈ ਕਹਾਵਤ ਕਹੋ ਨਰਕ ਕਹੋ ਸੁਰਗ ਵੰਸ਼ ਅਵਤਾਲ ਜਲ ਮਾਇਆ ਜੰਜਾਲ ਹਮੇ ਮੋਹ ਪਰਮ ਪੈ ਪਾਰ ਦੁੱਖ ਸੁਖ ਮਾਨ ਅਪਮਾਨ ਅਨੇਕ ਪ੍ਰਕਾਰ ਕੀ ਹੋ ਕੇ ਆਨੇ ਆਪਣ ਕੇ ਲਾਭ ਕਰ ਦੇਖਿਆ ਕੇ ਸੰਕੋਚ ਨਾਨਕ ਇੱਕ ਹੈ ਜਿਹਾ ਵਿਗਤ ਪਤੇ ਆਪ ਜੈ ਪਸਰੇ ਪਾਸ ਹਰ ਸੰਤ ਪ੍ਰਤਾਪ ਦੋ ਪਾਖਾ ਆਪੇ ਤਨੇ ਅਨ ਕੇ ਸੋਭਾ ਨੋ ਬਣੀ ਆਪੇ ਕੌਤ ਕਰਨ ਅੰਚੋ ਜੇ ਆਪੇ ਰਸ ਪੋ ਕਨ ਜੋ ਜਿਸ ਭਾਵੇ ਤਿਸ ਆਪਣਾ ਇਲਾਵਾ ਜਿਸ ਭਾਵੇ ਤਿਸ ਖੇਲ ਖਿਲਾਵੇ ਬੇਸ਼ੁਮਾਰ ਬਥਾ ਗਣਤ ਤੋਲੈ ਜਿਉਂ ਬੋਲਾ ਬੋ ਤੋ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰ ਆਇਆ ਪੇ ਵਰਤਨਹਾਰ ਨਾਨਕੇ ਕੋ ਪਸਰਿਆ ਦੂਜਾ ਕਹੇ ਦ੍ਰਿਸ਼ਟਾ ਰਸਪਦੀ ਆਪ ਤੇ ਆਪ ਸੁਨਿਹਾਰਿਆ ਪੈ ਕਾਬੇ ਸਰ ਜਾ ਤਿਸ ਭਾਵੇ ਤਾਂ ਸਿਸਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਪੈ ਨਹੀਂ ਕਿਛ ਹੋਏ ਆਪਣ ਸੁਖ ਸਖਤ ਪ੍ਰਹੋਏ ਜਾ ਕੋ ਪ੍ਰਭ ਜੀ ਆਪ ਜਾਏ ਸੱਚ ਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਦਤ ਕਾ ਬੀਤਾ ਨਾਨਕ ਸੋਲ ਸਿਸ ਕਾ ਜੀਤਾ ਜੀ ਜੰਤਰ ਸਦਾ ਕਿਹਾ ਦੀਨ ਦਿਓਰ ਨਾਥ ਗੁਨਾਥ ਜਿਸ ਰਾਖਾ ਤਿਸ ਕੋਈ ਨਾ ਮਾਰੇ ਸੋ ਮੂਆ ਸਰ ਇੱਕ ਨਿਰੰਜਨ ਹੈ ਜੀ ਕੀ ਜੁਗ ਜਾਗੈ ਸਵੈ ਹਾਥ ਅੰਦਰ ਬਾਹਰ ਜਾਨੋ ਸਾਧ ਗੁਣ ਨਿਧਾਨ ਵੀ ਅੰਦਰ ਬਾਹਰ ਨਾਨਕ ਦਾਸ ਸਦਾ ਪਰਿਹਾਰ ਪੂਰਨ ਪੂਰੇ ਦਿਆਲ ਸਭੂ ਪਰੋਤ ਕਿਰਪਾਲ ਆਪਣੇ ਕਰਤਵ ਜਨ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਤ ਪਾਲੈ ਜੀ ਅਨੁਭਵ ਪਾ ਜੋ ਜੁਰਤ ਸੋ ਤਿਸ ਇਤਿਹਾਸ ਤਿਸ ਭਾਵੇ ਥਾਂ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰੁਣਾ ਨਾਨਕ ਜਾਣਿਆ ਜਨ ਲਾਗਾ ਹਰੇ ਕਹਿ ਨਾਏ ਜਿਸ ਕੀ ਆਸਨ ਬਿਰਥੀ ਜਾਏ ਸੇਵਕੋ ਸੇਵਾ ਬਣਿਆਈ ਹੁਕਮ ਬੂਝ ਪਰਮ ਪਦ ਪਾਏ ਜਿਸ ਕੇ ਉਪਰਣੇ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਰ ਪੂਜਾ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਦ ਕਰੋ ਜਾ ਦੁਰਲਭ ਜਗਾ ਕਰੋ ਦਾਰ ਅੰਮ੍ਰਿਤ ਵਚਨ ਕੇ ਗੁਣ ਗਾਓ ਪ੍ਰਾਨੰਦ

Dera. Sonra bir de sürdü ve savaman için ankol pavu. Alat paltalı savar. Ram nam antar urthar. Pure gur ki puri dikya. Jis man vasat saj brikya. Manta nam ji bolye vlaye dukh dard mante pav jaye saj vapar karo vapari. Darga nivay ki tumhari ekha tik rakho man mahe nanak bhavna aave jaye. Teste dur kahan ko jaye ubhre rakhan har tiyaye. ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪਰ ਰਾਖੈ ਤਿਸ ਨਾਹੀ ਦੁਖ ਨਾਮ ਜਪ ਮਨ ਹੋਵੇ ਸੋ ਚਿੰਤਾ ਜਾਏ ਮਿਟੈ ਅਹੰਕਾਰ ਤੇ ਜਨ ਕੋ ਕੋਈ ਨਾ ਭਉ ਚੁਨਾਰ ਸਿਰੂ ਪਠਾਂਡਾ ਗੁਰ ਸੂਰਾ ਨਾਨਕ ਤਾ ਕਿ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦਿਸ਼ਟ ਦਰਸ਼ਨ ਭਿਖ ਦੂਦਰ ਸੇ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਆਰਮ ਰੂਪ ਧਨ ਸੇਵਾ ਸੇਵ ਕੋ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸਾ ਸੋਤ ਨਿਹਾਲ ਨਿਤਾ ਕਾ ਨਿਕਨਾਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਥਿਆ ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸਪਦੀ ਸੰਤ ਸੰਗੰਤ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਸਵਟ ਮਾਹੇ ਅਨਕ ਰੰਗ ਨਾਨਾ ਦਿਸ਼ਟਾਹੇ ਨੌਲੀ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ ਸੁਨ ਸਮਾਧ ਅਨ ਤੈਨ ਕਹਿਣਾ ਚਾਹੀਏ ਚਜਮੇ ਸਵਾਦ ਤਿੰਨ ਦੇਖਾ ਜੇ ਸਾਹਿਬ ਦਿਖਾਏ ਨਾਨਕ ਤੇਜਾ ਸੋਜੀ ਪਾਏ ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਵਿਆਪਰਿਆ ਭਗਵੰਤ ਧਰਨ ਮਾਇਆ ਆਕਾਸ਼ ਪਿਆਲ ਸਰਵ ਲੋਕ ਪੂਰਨ ਪਦ ਪਾਲ ਬਣ ਤਿੰਨ ਪਰਵਤ ਹੈ ਭਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੇ ਸੰਤਰ ਮਾਏ ਚਾਰ ਗੁਣ ਦਾ ਦੇਸ ਮਾਏ ਤਿਸ ਦੇ ਭਿੰਨੇ ਕੋਟਾਓ ਗੁਰਪ੍ਰਸਾਨ ਸੋ ਪਾਓ ਬੀਤ ਪ੍ਰਾਣ ਸਿਮਰਤ ਮੈਂ ਦੇਖ ਸੁਸੀਰ ਸੂਰ ਨਗਤ ਮੈਂ ਬਾਣੀ ਪ੍ਰਭ ਕੇ ਸਭ ਕੋ ਬੋਲੇ ਆਪ ਡੋਲ ਨ ਕਬੂ ਡੋਲੈ ਸਰਵ ਕਲਾ ਕਰਕੇ ਲੈ ਕੇ ਹਿਰ ਮੁੜਨਾ ਪਈ ਗੁਣਿਆ ਮੋਲ ਸਰਵ ਜੋਤ ਮੈਂ ਜਾ ਕੇ ਜੋਤ ਧਾਰ ਰਿਹਾ ਸਵਾਮੀ ਉਤਪੋਤ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਇਹ ਵਿਸਾਸ ਸੰਤ ਜਨਾ ਕਾ ਵੇਖਣ ਸਭ ਬ੍ਰਹਮ ਸਾਂਝਨਾ ਕਹਿ ਹਿਰਦੇ ਸਭ ਧਰਮ ਸਾਂਝਨਾ ਸੁਣੋ ਸਭ ਬਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਤਾ ਤਿਸ ਕੀ ਰਹਿਣ ਸਾਧੋ ਜਨ ਸਾਧੂ ਸਭ ਕਹਿ ਜੋ ਜੋ ਇਹ ਸੋਈ ਸੁਖ ਮਾਨੇ ਕਰਨ ਖਰਾਬਨ ਹਰ ਪ੍ਰਭ ਜਾਨੇ ਜਿਨ ਅੰਤਰ ਵਸੇ ਬਾਹਰ ਪੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤਿ ਕੇ ਸਭ ਸਤ ਤਿਸ ਪ੍ਰਭ ਤੇ ਸੋਲੀ ਉਤਪਾਦ ਦੇਸ ਭਾਵੇਂ ਤਾਂ ਕਰੇ ਵਿਸਤਾਰ ਤਿਸ ਭਾਵੇਂ ਤੈਂ ਕੰਕਾਰਨ ਕਲਾ ਲਗੀ ਨਾ ਜਾਏ ਜਿਸ ਭਾਵੇਂ ਤੇ ਲਹਿ ਮਿਲਾਏ ਕਵਨ ਨਿਪਟਣ ਕਈ ਅਧੂਰ ਆਪੇ ਆਪ ਆਪ ਭਰਪੂਰ ਅੰਤਰ ਗਾਜੇ ਆਪ ਜਨਾਏ ਨਾਨਕ ਦੇ ਜਨਾ ਬੁਝਾਏ ਸਰਭੂਤ ਆਪ ਵਰਤਾਰਾ ਸਰਵਨਾਣਾ ਪੇਖਣ ਵਾਲਾ ਸਗਲ ਸਮੱਗਰੀ ਜਾ ਖਾਦਣਾ ਆਪਾਂ ਜਾ ਸਾਵੇ ਸੁਣਾ ਆਪਨ ਜਾ ਨੇ ਖੇਲ ਬਣਾਇਆ ਅੱਗੇ ਕਾਰੀ ਕੀ ਨੀ ਮਾਇਆ ਸਭ ਕੇ ਮੱਧ ਲਿਪਤ ਹੋ ਰਿਹਾ ਜੋ ਕੁਛ ਕਹਿਣਾ ਸਭ ਕੇ ਕਹਿ ਆਗੇ ਆਵੇ ਆਗੇ ਜਾਏ ਨਾਨਕ ਜਾਂ ਭਾਵੇ ਤਾਂ ਲਹਿ ਸਮਾਏ ਇਸ ਤੇ ਹੋਏ ਸੁਨਾਈ ਬੁਰਾ ਉਰੇ ਕਹੋ ਕਿਨਿਆ ਕਿਛ ਕਰਾ ਆਪਾਂ ਲਗਨ ਦੂਤ ਕਰਦੂਤ ਤਕਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਤਾਰੀ ਸਸਾ ਚੋਤ ਪੋਤ ਆਪਣ ਸੰਗ੍ਰਹਿ ਚ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰੇ ਤਾਂ ਸੋਚੀ ਪਾਏ ਤਿਸ ਕਾ ਕੀ ਅਸਾ ਪ੍ਰਵਾਨ ਗੁਰ ਪਰਛਾਨ ਨਾਨਕੇ ਜਾਣ ਜੋ ਜਾਣੇ ਤੇ ਸਦਾ ਸੁਗੋਏ ਆਪ ਮਿਲਾਏ ਲਏ ਪ੍ਰਸੋਯੋ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ

ਲਿਖੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾਧ ਸਾਧ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰ ਚਿੰਦ ਆਸ ਅਨਿਤ ਤਿਆਗੋ ਤਰੰਗ ਸੰਤਨਾ ਕੇ ਧੁਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰਤਨ ਕੇ ਪੜ ਲਿਓ ਭੰਡਾਰ ਨਾਨਕੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਪਦ ਪਰਮਾਨੰਦ ਨਰਕ ਨਿਵਾਰਿਓ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਏਕ ਰੂਪ ਜਾ ਕੇ ਰੰਗ ਨੇ ਗੋਪਾਲ ਦਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ

ਨਾਨਕ ਦਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਾਪਤ ਗਿਆਨ ਗਿਆਨ ਸੇਸ਼ਟੂ ਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ ਸਭ ਕੇ ਮਤ ਸਗਲ ਤਿਵਦਾਸ ਸੁੰਦਰ ਚਤੁਰ ਤਤ ਕਾਵੇਤਾ ਸਮਦਰ ਸਿੰਘ ਦੇ ਸ੍ਰੇਤਾ ਇਹ ਫਣ ਤੇ ਜਨ ਕਹਿ ਮੁੱਖ ਪਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸਾਸਤ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟਿ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤ ਕ੍ਰਮ ਪ੍ਰਭ ਪਾਏ ਸਾਧ ਸ਼ਰਣ ਨਾਨਕ ਤੇ ਆਏ

0: ਵਾਹਿਗੁਰੂ।
1: ਵਾਹਿਗੁਰੂ, ਵਾਹਿਗੁਰੂ।

ਸਤਿਗੁਰੂ ਨੇ ਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਪਰਿਵਾਰ 'ਤੇ, ਬੱਚੇ ਦੇ ਜਨਮ ਦੀ ਖੁਸ਼ੀ ਅੰਦਰ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਮੂਹ ਗਿੱਲ ਪਰਿਵਾਰ ਬੇਟੀ ਅਰਜੋਈ ਕੌਰ ਦੇ ਜੋ ਸਤਿਗੁਰਾਂ ਨੇ ਇਹ ਦਾਤ ਇਹਨਾਂ ਦੀ ਝੋਲੀ 'ਚ ਪਾਈ ਹੈ, ਤਿਨ੍ਹਾਂ ਦੀ ਖੁਸ਼ੀ ਨੂੰ ਸਤਿਗੁਰੂ ਜੀ ਦਾ ਉਹ ਟਾਸਰਾ ਲੈ ਕੇ ਸੁਖਮਨੀ ਸਾਹਿਬ ਜੀ ਦੇ ਜਾਪ ਆਪ ਸਮੂਹ ਸੰਗਤਾਂ ਨੇ ਸਰਵਣ ਕੀਤੇ ਨੇ, ਆਓ ਕੁਛ ਸਮੇਂ ਲਈ ਕੀਰਤਨ ਦੇ ਨਾਲ ਜੁੜਨਾ ਕਰੀਏ। ਸਤਿਗੁਰੂ ਜੀ ਕਿਰਪਾ ਕਰਨ, ਆਓ ਸਾਰੀ ਮਿਹਨਤ ਕਰਕੇ ਗੁਰਬਾਣੀ ਦੇ ਨਾਲ ਜੁੜੀਏ।

ਆਓ ਸੁੱਖ ਦੇਣ ਵਾਲਾ ਉਹ ਕਾਲ ਪੁਰਖ ਪਰਮਾਤਮਾ, ਜਿਸ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਆਪਾਂ। ਹਰ ਇੱਕ ਸਿੱਖ ਦਾ ਫਰਜ਼ ਹੈ ਉਹ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ, ਕਿਉਂਕਿ ਹਰ ਇੱਕ ਚੀਜ਼ ਉਸ ਵਾਹਿਗੁਰੂ ਅਕਾਲ ਪੁਰਖ ਦੀ ਦਿੱਤੀ ਹੋਈ ਹੈ। ਇਹ ਧੀਆਂ ਪੁੱਤਰ, ਧਨ ਦੌਲਤ, ਮਹਿਲ ਮਾੜੀਆਂ, ਖਾਣ ਵਾਸਤੇ ਭੋਜਨ, ਪਹਿਨਣ ਵਾਸਤੇ ਪੁਸ਼ਾਕ, ਇਹ ਸਾਰੇ ਉਸ ਮਾਲਕ ਦੇ ਦਿੱਤੇ ਹੋਏ ਨੇ। ਸਾਡਾ ਫਰਜ਼ ਹੈ ਉਸ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ, ਕਿਉਂਕਿ ਮੇਰਾ ਗੁਰ ਪੂਰਾ ਸੁੱਖਦਾਤਾ, ਹਰ ਇੱਕ ਸੁੱਖ ਦੇਣ ਵਾਲਾ ਉਹ ਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਗੋਦ ਦੇ ਅੰਦਰ ਆਪਾਂ ਜੁੜ ਬੈਠੇ ਹਾਂ, ਸਮੂਹ ਪਰਿਵਾਰ ਜੋ ਇਸ ਬੱਚੀ ਦੀ ਦਾਤ ਉਹਨਾਂ ਦੀ ਝੋਲੀ ਪਾਈ ਹੈ। ਇਸ ਖੁਸ਼ੀ ਦੇ ਅੰਦਰ ਸਤਿਗੁਰਾਂ ਦਾ ਓਟ ਆਸਰਾ ਲੈ ਰਹੇ ਹਾਂ, ਗੁਰੂ ਦੀ ਗੋਦ ਵਿੱਚ ਆਪਾਂ ਬੈਠੇ ਹਾਂ। ਉਹ ਗੁਰੂ ਦੇ ਸ਼ਬਦ ਨਾਲ ਜੁੜਨਾ।

ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰੁਣਾ ਉਨਤ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਅੰਡਰੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਜੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਦਰਸ਼ਿਆ ਰਿਹਾ ਹੈ ਦੇਗ ਤੇਗ ਫਤਿਹ ਬਿਰਦ ਦੀ ਬੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥਰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਕਾ ਸੇਵਕ ਪਰਿਵਾਰ ਰਾਜਵਿੰਦਰ ਸਿੰਘ ਗਿੱਲ ਬੀਬੀ ਮੋਨਿਕਾ ਕੌਰ ਗਿੱਲ ਇਹਨਾਂ ਦੀ ਬੱਚੀ ਅਰਜੋਈ ਕੌਰ ਗਿੱਲ ਦੇ ਜਨਮਦਿਨ ਦੀਆਂ ਖੁਸ਼ੀਆਂ 'ਚ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਾਰੋਬਾਰ 'ਚ ਵਾਧੇ ਬਰਕਤਾਂ ਵਾਸਤੇ ਪਰਿਵਾਰ ਨੂੰ ਆਪਦੇ ਚਰਨ ਪਸਦਿਆਂ ਸਤਿਗੁਰੂ ਜੀ ਆਪ ਦੇ ਪਿੱਤਰ ਬਾਣੀ ਸੁਖਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਸ਼ਬਦ ਕੀਰਤਨ ਹੋਏ ਸ਼ਹੀ ਪੂਰਨ ਸਾਹਿਬ ਜੀ ਕੀ ਗਾਣੇ ਸਮੱਚੀਆਂ ਸੇਵਨ ਮਤੇ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸਮੱਤ ਬਖਸ਼ਣੀ ਕਿਰਪਾ ਕਰਨੀ ਸੁਣ ਪਰਿਵਾਰ ਦੇ ਸਿਰ 'ਤੇ ਮਿਹਰ ਪਰਿਆਤ ਰੱਖਣਾ ਬੱਚੀ ਅਰਜੋਈ ਕੌਰ ਦੇ ਸਿਰ 'ਤੇ ਮਿਹਰ ਪਰਿਆਤ ਰੱਖਣਾ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀ ਬੱਚੀ ਨੂੰ ਮਾਤਾ ਪਿਤਾ ਦਾ ਆਗਿਆਕਾਰੀ ਬਣਾਉਣਾ ਉੱਚ ਵਿਦਿਆ ਦਾਨ ਬਖਸ਼ਣਾ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਰਿਵਾਰ ਵੱਲੋਂ ਇਸ ਖੁਸ਼ੀਆਂ ਦੇ ਸੰਬੰਧ ਸੋਹਣੇ ਰੁਮਾਲੇ ਭੇਟ ਕਰਦੇ ਹਨ ਅੰਗੀਕਾਰ ਕਰਨੇ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ੋ ਸੁਖਮਨੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਸ਼ਬਦ ਕੀਰਤਨ ਸਾਹਿਬ ਜੀ ਕੀ ਅਰਦਾਸ ਫੁਲਚੁੱਕ ਮਾਫ਼ ਕਰਨ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕੋਟਲ ਗੁਰਸੇਵੀਐ ਅਹਿੰਸ ਸਹਿਜ ਸੁਭਾਏ

ਜਨ ਕੇ ਚਰਨ ਵਸੈ ਮੇਰੇ ਹੀਰਾ ਸੰਗ ਪਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕਹਿ ਸੁਖ ਇਹੀ ਜਨ ਕੇ ਚਰਨ ਵਸੈ ਮੇਰੇ ਹੀਰਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਗ੍ਰੰਥ ਸਾਹਿਬ ਜੀ ਨਿੱਘੀ ਗੋਦ ਵਿੱਚ ਸੱਜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਕਾਰਯੋਗ ਸਰਦਾਰ ਰਾਜਵਿੰਦਰ ਸਿੰਘ ਜੀ ਗਿੱਲ ਅਤੇ ਸਰਦਾਰਨੀ ਮੋਨਿਕਾ ਕੌਰ ਗਿੱਲ, ਇਹਨਾਂ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਬੱਚੀ ਦੀ ਦਾਤ ਦਿੱਤੀ ਅਤੇ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਗਿੱਲ ਪਰਿਵਾਰ ਨੇ ਗੁਰੂ ਜੀ ਦੇ ਚਰਨ ਪਰਸੇ, ਕਿਉਂਕਿ ਇਹ ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ ਨੇ ਅਤੇ ਜਦੋਂ ਮਹਾਰਾਜ ਕੋਈ ਦਾਤ ਦਿੰਦਾ ਤਾਂ ਮਹਾਰਾਜ ਦਾ ਹੀ ਸ਼ੁਕਰਾਨਾ ਕਰਨਾ ਬਣਦਾ। ਪਰਿਵਾਰ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੀ ਸੇਵਾ ਲਈ ਅਤੇ ਬੜਾ ਹੀ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸਤਿਕਾਰਯੋਗ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਦੇ ਜਥੇ ਨੇ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਅਰਦਾਸ ਬੇਨਤੀ ਕੀਤੀ ਹੈ ਗੁਰੂ ਘਰ ਦੇ ਮੁੱਖ ਸੇਵਾਦਾਰ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਗਿਆਨੀ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਗੁਰੂ ਜੀ ਦੇ ਹੁਕਮ ਆਪ ਸੰਗਤਾਂ ਨੂੰ ਸਰਵਣ ਕਰਾਏ, ਉਹਨਾਂ ਦਾ ਧੰਨਵਾਦ। ਗੁਰੂ ਜੀ ਦਾ ਸ਼ੁਕਰਾਨਾ, ਜਿਨ੍ਹਾਂ ਨੇ ਦਰਸ਼ਨ ਦਿਦਾਰੇ ਦੇ ਕੇ ਆਪ ਸੰਗਤਾਂ ਨੂੰ ਨਿਹਾਲ ਕੀਤਾ। ਮੈਂ ਹੁਣ ਬੇਨਤੀ ਕਰਾਂਗਾ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਕਿ ਉਹ ਬੱਚੀ ਰਜੋਈ ਕੌਰ ਜੋ ਉਸਨੂੰ ਜੋ ਗੁਰੂ ਘਰ ਦੀ ਬਖਸ਼ਿਸ਼ ਹੈ ਗੁਰੂ ਸਾਹਿਬ ਵੱਲੋਂ ਜੋ ਸਰੂਪਵ ਹੈ ਉਸ ਦੀ ਦਾਤ ਦਿੱਤੀ ਜਾਵੇ। ਮੈਂ ਬੇਨਤੀ ਕਰਦਾ ਕਿ ਸਤਿਕਾਰਯੋਗ ਰਾਜਵਿੰਦਰ ਸਿੰਘ ਗਿੱਲ ਅਤੇ ਸਰਦਾਰਨੀ ਮੋਨਿਕਾ ਕੌਰ ਗਿੱਲ ਉਹ ਬੱਚੀ ਨੂੰ ਲਿਆ ਕੇ ਗੁਰੂ ਘਰ ਦੀ ਬਖਸ਼ਿਸ਼, ਗੁਰੂ ਦਾ ਸਰੂਪਾ ਜੋ ਹੈ ਉਹ ਬੱਚੀ ਨੂੰ ਲੈ ਲੈ ਲੈਣ। ਗਿਆਨੀ ਗੁਰਪ੍ਰੀਤ ਸਿੰਘ ਜੀ।

0: ਅਰਦਾਸ ਕਰਦੇ ਹਾਂ ਕਿ ਮਹਾਰਾਜ ਇਸ ਬੱਚੀ ਨੂੰ ਲੰਮੀ ਉਮਰ ਮਾਤਾ ਪਿਤਾ ਦੀ ਆਗਿਆਕਾਰ ਵੱਡੀ ਹੋ ਕੇ ਮਹਾਰਾਜ ਤਰੱਕੀਆਂ ਕਰੇ ਅਤੇ ਗੁਰੂ ਘਰ ਦੇ ਨਾਲ ਜੁੜੀ ਰਹੇ ਗੁਰਸਿੱਖੀ ਜੀਵਨ ਇਸ ਬੱਚੀ ਨੂੰ ਦਾਤ ਬਖਸ਼ਣ ਅਤੇ ਸਾਰੇ ਹੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਬੱਚੀ ਦਾ ਨਾਨਕਾ ਪਰਿਵਾਰ ਸਤਿਕਾਰਯੋਗ ਸਰਦਾਰ ਜਸਵੰਤ ਸਿੰਘ ਜੀ ਵਾਸੀ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਅਤੇ ਆਈ ਹੋਈ ਸੰਗਤ ਜਿਹੜੇ ਪਰਿਵਾਰ ਦੇ ਸੱਦੇ ਪੱਤਰ 'ਤੇ ਆਏ ਉਹਨਾਂ ਨੂੰ ਵੀ ਵਧਾਈ ਹੋਵੇ ਅਤੇ ਨਾਲ ਹੀ ਮੈਂ ਜੋ ਪਰਿਵਾਰ ਵੱਲੋਂ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ ਉਹ ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਹਜੇ ਨਹੀਂ ਛਕਿਆ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਹੁਣ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਜੋ ਪਿਛਲੇ ਦਿਨੀ ਘਟਨਾ ਵਾਪਰੀ ਸੀ ਸਾਡੇ ਕੋਲੋਂ ਦੋ ਬੱਚੀਆਂ ਇਸ ਸੰਸਾਰ ਵਿੱਚੋਂ ਜੋ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਚਲੇ ਗਈਆਂ ਸੀ ਅਤੇ ਉਹਨਾਂ ਵਿੱਚੋਂ ਇੱਕ ਬੱਚੀ ਜੋ ਉਸ ਦਾ ਸੰਸਕਾਰ ਹੋ ਕੇ ਹਟਿਆ ਸੀ ਅਤੇ ਹੁਣ ਸੰਗਤ ਨੇ ਗੁਰੂ ਘਰ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ। ਸੋ ਆਓ ਆਪਾਂ ਹੁਣ ਗੁਰਬਾਣੀ ਨਾਲ ਜੁੜੀਏ ਅਤੇ ਗੁਰੂ ਜੀ ਦੇ ਜੋ ਬਾਣੀ ਸਰਵਣ ਕਰੀਏ। ਮੈਂ ਫਿਰ ਇੱਕ ਵਾਰ ਪਰਿਵਾਰ ਦਾ ਗਿੱਲ ਪਰਿਵਾਰ ਦਾ ਬਹੁਤ ਧੰਨਵਾਦ ਕਰਦਾ। ਜਿਸ ਦਿਨ ਪਹਿਲਾਂ ਬੱਚੀ ਦਾ ਥਰਸਡੇ ਇੱਕ ਦਾ ਸੰਸਕਾਰ ਹੋਇਆ ਸੀ, ਮੈਂ ਇਸ ਬੱਚੇ ਨੂੰ ਰਾਜਵਿੰਦਰ ਸਿੰਘ ਨੂੰ ਗਿੱਲ ਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਬੱਚੀਆਂ ਚੜ੍ਹਾਈ ਕਰ ਗਈਆਂ ਅਤੇ ਬੱਚੀ ਦੇ ਪਰਿਵਾਰ ਵੱਲੋਂ ਹੁਕਮ ਹੋਇਆ ਸੀ ਕਿ ਕੁਛ ਬੱਚੇ ਯੂਨੀਵਰਸਿਟੀ ਦੇ ਜੋ ਬਰਕਲੇ ਯੂਨੀਵਰਸਿਟੀ ਜਾਂ ਬਾਹਰੋਂ ਲੋਕ ਆਉਣੇ ਆ ਉਹਨਾਂ ਲਈ ਪੀਜ਼ਾ ਲਿਆਂਦਾ ਜਾਵੇ ਤਾਂ ਜੋ ਜੇ ਉਹ ਲੰਗਰ ਨਹੀਂ ਛਕਣਗੇ ਤਾਂ ਪੀਜ਼ਾ ਛਕ ਲੈਣਗੇ। ਅਤੇ ਇਸ ਬੱਚੇ ਨੇ 15 ਪੀਜ਼ੇ ਬਣਾ ਕੇ ਗੁਰਦੁਆਰੇ ਅਤੇ ਨਾਲ ਕੋਕ ਦੀਆਂ ਬੋਤਲਾਂ ਇੱਥੇ ਭੇਜ ਦਿੱਤੀਆਂ, ਇੱਕ ਵੀ ਪੈਸਾ ਨਹੀਂ ਲਿਆ। ਮੈਂ ਇਹਦਾ ਧੰਨਵਾਦ ਕਰਦਾ, ਇਹੋ ਜਿਹੇ ਬੱਚੇ ਹੋਣਹਾਰ ਅਤੇ ਮਹਾਰਾਜ ਨੇ ਇਹਨਾਂ ਨੂੰ ਦਾਤ ਦਿੱਤੀ ਆ ਅਤੇ ਮਹਾਰਾਜ ਚੜ੍ਹਦੀ ਕਲਾ ਦਾ ਇਹਨਾਂ ਨੂੰ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ, ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦਸਾ।